ਤੇ ਧਮਾਲ ਪਵੇਗੀ ਪੰਜਾਬੀ ਬੀਟ ਸੌਂਗਸ ਦੀ। ਪ੍ਰੋਗਰਾਮ ਹੋਏਗਾ ਅੱਡੀ ਟੱਪਾ। ਸਵੇਰ ਦੇ 9 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। 9:02 ਤੇ ਤੁਹਾਡੀਆਂ ਮੇਰੀਆਂ ਗੱਲਾਂ ਬਾਤਾਂ, ਪੰਜਾਬੀ ਗੀਤਾਂ ਦਾ ਸਿਲਸਿਲਾ ਚੱਲੇਗਾ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਰਾਹੀਂ। ਸਵੇਰ ਦੇ 10 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। ਹਿੰਦੀ ਫਿਲਮੀ ਗੀਤਾਂ ਦਾ ਆਨੰਦ ਮਾਣੋਗੇ ਤੁਸੀਂ 10:02 ਤੇ ਪ੍ਰੋਗਰਾਮ ਗੀਤ ਬਹਾਰ ਦੇ ਰਾਹੀਂ। ਸਵੇਰ ਦੇ 11 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। ਤੁਹਾਡੀਆਂ ਪੰਜਾਬੀ ਗੀਤਾਂ ਦੀਆਂ ਫਰਮਾਇਸ਼ਾਂ ਪੂਰੀਆਂ ਹੋਣਗੀਆਂ 11:02 ਤੇ ਪ੍ਰੋਗਰਾਮ ਪੰਜਾਬੀ ਤੜਕਾ ਦੇ ਰਾਹੀਂ। 12 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। 12:02 ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੀਆਂ, ਤੁਹਾਡੀ ਜ਼ਿੰਦਗੀ ਦੀਆਂ, ਆਲੇ ਦੁਆਲੇ ਦੀਆਂ, ਖਾਣੇ ਦੀਆਂ, ਜ਼ਿੰਦਗੀ ਦੀਆਂ, ਹੋਮ ਸਵੀਟ ਹੋਮ ਦੇ ਰਾਹੀਂ। 1 ਵਜੇ ਇੰਜੋਏ ਕਰੋਗੇ ਮਿਡ ਡੇ ਮੈਲੋਡੀਜ਼ ਪ੍ਰੋਗਰਾਮ। 1:40 ਤੇ ਸੁਣੋਗੇ ਪੰਜਾਬੀ ਖ਼ਬਰਾਂ। ਮਿਡ ਡੇ ਮੈਲੋਡੀਜ਼ ਪ੍ਰੋਗਰਾਮ ਚੱਲਦਾ ਰਹੇਗਾ 2 ਵਜੇ ਤੱਕ, ਤੇ 2 ਵਜੇ ਬਹੁਤ ਸਾਰੀ ਸ਼ੇਰ ਸ਼ਾਇਰੀ ਦੇ ਨਾਲ ਦਿਲ ਦੀਆਂ ਗੱਲਾਂ ਆਉਣਗੀਆਂ ਸਾਹਮਣੇ। ਦਿਲ ਅੱਜ ਸ਼ਾਇਰ ਹੈ ਪ੍ਰੋਗਰਾਮ ਦੇ ਰਾਹੀਂ। ਦੋ ਵਜ ਕੇ 30 ਮਿੰਟ ਤੇ 2:30 ਤੁਸੀਂ ਸੁਣੋਗੇ ਸਪੋਂਸਰ ਪ੍ਰੋਗਰਾਮ ਉਮੰਗ। 3 ਵਜੇ ਸਿਹਤ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਹੋਣਗੀਆਂ ਰੇਡੀਓ ਡਾਕਟਰ ਪ੍ਰੋਗਰਾਮ ਦੇ ਰਾਹੀਂ। 4 ਵਜੇ ਸੁਣੋਗੇ ਸੰਦੇਸ਼ ਟੂ ਸੋਲਜਰ। ਸ਼ਾਮ 5 ਵਜੇ ਯੁਵਾ ਦੋਸਤਾਂ ਦਾ ਪ੍ਰੋਗਰਾਮ ਤੁਸੀਂ ਸੁਣੋਗੇ ਯੁਵਾਨੀ। ਸ਼ਾਮ 6 ਵਜੇ ਜ਼ਿੰਦਗੀ ਦੇ ਨਾਲ ਜੁੜੇ ਬਹੁਤ ਸਾਰੇ ਕਿੱਸੇ ਕਹਾਣੀਆਂ, ਲਵ ਯੂ ਜ਼ਿੰਦਗੀ ਪ੍ਰੋਗਰਾਮ ਦੇ ਰਾਹੀਂ। 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖ਼ਬਰਾਂ। ਸ਼ਾਮ 7 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। 7:02 ਤੇ ਬਾਲੀਵੁੱਡ ਪੋਲੀਵੁੱਡ ਦੇ ਬਹੁਤ ਸਾਰੇ ਕਿੱਸੇ ਕਹਾਣੀਆਂ, ਬਹੁਤ ਸਾਰੀਆਂ ਗੱਲਾਂ ਬਾਤਾਂ ਫਿਲਮੀ ਦੁਨੀਆ ਦੀਆਂ। ਪ੍ਰੋਗਰਾਮ ਫਿਲਮੀ ਦੁਨੀਆ ਇੰਜੋਏ ਕਰੋਗੇ 7:02 ਤੇ। ਰਾਤ 8 ਵਜੇ ਸੁਣੋਗੇ FM ਨਿਊਜ਼ ਹੈਡਲਾਈਨ। 8:02 ਤੇ ਮਸਤੀ ਦੀ ਜੰਕਸ਼ਨ ਚੱਲਣ ਵਾਲੀ ਹੈ, ਪ੍ਰੋਗਰਾਮ ਮਸਤੀ ਜੰਕਸ਼ਨ ਦੇ ਰਾਹੀਂ। ਰਾਤ 9 ਵਜੇ ਸੁਣੋਗੇ FM ਨਿਊਜ਼ ਹੈਡਲਾਈਨ। 9:02 ਤੇ ਤੁਹਾਡਾ ਦਿਲ ਚਾਹੁੰਦਾ ਹੋਏਗਾ ਹਿੰਦੀ ਫਿਲਮੀ ਗੀਤਾਂ ਨੂੰ ਸੁਣਨਾ, ਉਹੀ ਵੱਜਣਗੇ ਰੇਡੀਓ ਦੇ ਉੱਤੇ, ਪ੍ਰੋਗਰਾਮ ਦਿਲ ਚਾਹਤਾ ਹੈ ਦੇ ਰਾਹੀਂ। 10:00 ਸੁਣੋਗੇ ਸ਼ਾਮੀ ਗਜ਼ਲ ਪ੍ਰੋਗਰਾਮ। 10:30 ਇੱਕ ਪਿਆਰ ਕਾ ਨਗਮਾ ਹੈ।

ਦੋਸਤੋ ਇਹ ਸੀ ਅੱਜ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਸਾਡੇ ਪ੍ਰੋਗਰਾਮਾਂ ਦਾ ਵੇਰਵਾ ਤੇ ਪ੍ਰਸਾਰਣ ਸਮਾਂ। ਐਫ ਐਮ 102.7 ਮੈਗਾਹਰਟਜ਼ ਸਵੇਰ ਦੇ 6:05 ਹੋ ਰਹੇ ਨੇ। ਆਓ ਸਰਵਨ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਦੀਵਾਲ ਦੇ ਵਿੱਚ ਇੱਧਰ ਉੱਧਰ ਭਟਕਦੇ ਰਹਿੰਦੇ ਹਾਂ ਹਮੇਸ਼ਾ। ਅਸੀਂ ਦੂਸਰਿਆਂ ਨੂੰ ਇਹ ਦੱਸਣ ਦੇ ਲਈ ਲੱਗੇ ਰਹਿੰਦੇ ਹਾਂ ਕਿ ਸਾਡੇ ਵਿੱਚ ਕਿੰਨੇ ਗੁਣ ਨੇ, ਅਸੀਂ ਕਿਸ ਤਰ੍ਹਾਂ ਮਹਾਨ ਹਾਂ। ਪਰ ਐਕਚੁਅਲ ਦੇ ਵਿੱਚ ਸਹੀ ਸ਼ਬਦਾਂ ਦੇ ਵਿੱਚ ਜੇਕਰ ਕਹੀਏ ਤਾਂ ਉਹ ਰੱਬ ਜਿਸ ਦੇ ਵਿੱਚ ਅਨੇਕਾਂ ਗੁਣ ਨੇ, ਅਨੇਕਾਂ ਉਸਦੀਆਂ ਵਡਿਆਈਆਂ ਅਸੀਂ ਕਰ ਸਕਦੇ ਹਾਂ, ਪਰ ਕਿਸੇ ਇੱਕ ਚੀਜ਼ ਦੀ ਵੀ ਸਾਨੂੰ ਸਮਝ ਨਹੀਂ ਹੈ। ਅਸੀਂ ਮੂਰਖ ਇਨਸਾਨ ਹਮੇਸ਼ਾ ਇਸ ਗੱਲ ਦੇ ਲਈ ਹਮੇਸ਼ਾ ਉਸ ਰੱਬ ਨੂੰ ਕਹੀਏ ਕਿ ਜਿਹੜੇ ਚੰਗੇ ਗੁਣ ਨੇ ਉਸ ਪਰਮਾਤਮਾ ਦੇ, ਉਹਨਾਂ ਨੂੰ ਸਾਨੂੰ ਸਮਝਣ ਦੀ, ਸੋਚਣ ਦੀ ਸ਼ਕਤੀ ਦੇਵੇ। ਅਸੀਂ ਆਪਣੇ ਗੁਣਾਂ ਨੂੰ ਦੂਸਰਿਆਂ ਨੂੰ ਦੱਸਣ ਦੀ ਬਜਾਏ ਉਸ ਰੱਬ ਦੇ ਅਨੇਕਾਂ ਗੁਣਾਂ ਦੇ ਵਿੱਚ ਜੇਕਰ ਇੱਕ ਨੂੰ ਵੀ ਸਮਝ ਲਈਏ ਨਾ, ਸਾਡੀ ਜ਼ਿੰਦਗੀ ਉੱਥੇ ਹੀ ਸਵਰਨਾ ਸ਼ੁਰੂ ਹੋ ਜਾਂਦੀ ਹੈ ਨਾ।

ऐसे हिंदी शुरुआत कर दिया ना उस रब का नाम लेके, ਅਸੀਂ ਸਾਰਾ ਦਿਨ ਆਪਣੇ ਕੰਮਾਂ ਦੇ ਵਿੱਚ ਇੰਨੇ ਉਲਝੇ ਰਹਿੰਦੇ ਹਾਂ, ਇੰਨੇ ਉਲਝੇ ਰਹਿੰਦੇ ਹਾਂ ਕਿ ਸਿਰਫ ਇੱਕ ਕਹਿੰਦੇ ਨਾ ਇੱਕ ਟਾਈਮ ਹੁੰਦਾ ਕਿ ਸਿਰਫ ਉਸੇ ਟਾਈਮ ਦੇ ਉੱਤੇ ਅਸੀਂ ਉਸ ਰੱਬ ਨੂੰ ਯਾਦ ਕਰਨਾ ਹੁੰਦਾ। ਤੁਸੀਂ ਵੀ ਇੱਦਾਂ ਕਰਦੇ ਹੋਵੋਗੇ, ਸੋਚਦੇ ਹੋਵੋਗੇ, ਹੈ ਨਾ। ਪਰ ਅਸੀਂ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ, ਹੱਸਣ ਸੌਣ ਰਹਿਣ ਦੇ ਵਿੱਚ ਇੰਨੇ ਜ਼ਿਆਦਾ ਮਸ਼ਰੂਫ ਹੋ ਜਾਂਦੇ ਹਾਂ ਕਿ ਅਸੀਂ ਇੱਕ ਚੀਜ਼ ਭੁੱਲ ਜਾਂਦੇ ਹਾਂ ਕਿ ਸਾਡਾ ਅੰਤ ਵੀ ਹੈ। ਜੀਵਨ ਦੀ ਅਸੀਂ ਖੁਸ਼ੀ ਮਨਾਉਂਦੇ ਹਾਂ, ਮਰਨ ਦਾ ਅਸੀਂ ਦੁੱਖ ਉਸ ਵੇਲੇ ਕਰਦੇ ਹਾਂ। ਪਰ ਸਾਡੀ ਆਮ ਜ਼ਿੰਦਗੀ ਦੇ ਵਿੱਚ ਇੰਨਾ ਸ਼ਾਇਦ ਅਸੀਂ ਰੁੱਝ ਜਾਂਦੇ ਹਾਂ ਕਿ ਕਦੋਂ ਉਹ ਅੰਤ ਸਾਡਾ ਆ ਜਾਣਾ, ਇਸ ਨੂੰ ਅਸੀਂ ਭੁੱਲ ਜਾਂਦੇ ਹਾਂ। ਇਸੇ ਕਰਕੇ ਕਹਿੰਦੇ ਨੇ ਕਿ ਹਾਂ ਦਿਖਾਵਾ ਨਹੀਂ, ਪਰ ਜਦੋਂ ਵੀ ਉਸ ਰੱਬ ਨੂੰ ਯਾਦ ਕਰਨ ਦਾ ਮੌਕਾ ਮਿਲੇ ਤਾਂ ਬਸ ਬੈਠੀ ਅਸ ਆਪਣੇ ਉਸ ਕੰਮ ਦੇ ਵਿੱਚ ਹੀ, ਆਪਣੇ ਉਸ ਸਾਰੇ ਰੁਝੇਵਿਆਂ ਦੇ ਵਿੱਚ ਰੁੱਝੇ ਹੀ ਉਸ ਰੱਬ ਨੂੰ ਯਾਦ ਕਰ ਲਿਆ ਜਾਵੇ ਔਰ ਇੱਕ ਸ਼ੁਕਰੀਆ ਕਰ ਦਿੱਤਾ ਜਾਵੇ ਕਿ ਹਾਂ ਜ਼ਿੰਦਗੀ ਮਿਲੀ ਹੈ, ਬਹੁਤ ਹੀ ਖੂਬਸੂਰਤ ਚੀਜ਼ ਜ਼ਿੰਦਗੀ ਮਿਲੀ ਹੈ ਔਰ ਉਸ ਚੀਜ਼ ਦੇ ਲਈ ਸ਼ੁਕਰੀਆ।

FM 102.7 MHz ਦਿਨਾਲਾ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ FM ਰੇਨਬੋ ਜਲੰਧਰ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਅਸੀਂ ਅਕਸਰ ਦੇਖਦੇ ਹਾਂ ਨਾ ਕਿ ਜਿਹੜੇ ਬੱਦਲ ਹੁੰਦੇ ਨੇ ਨਾ ਉਹ ਚੱਲਦੇ ਰਹਿੰਦੇ ਨੇ, ਉੱਡਦੇ ਰਹਿੰਦੇ ਨੇ, ਉੱਡਦੇ ਰਹਿੰਦੇ ਨੇ। ਇਹ ਹਮੇਸ਼ਾ ਇਸ ਸੱਚ ਨੂੰ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਜਿਵੇਂ ਬੱਦਲ ਦੀ ਛਾਂ ਸਦਾ ਇੱਕ ਥਾਂ 'ਤੇ ਟਿੱਕੀ ਨਹੀਂ ਰਹਿੰਦੀ, ਉਸੇ ਤਰ੍ਹਾਂ ਹੀ ਹਰ ਇੱਕ ਚੀਜ਼ ਦਾ ਸਮਾਂ ਨਿਰਧਾਰਿਤ ਹੈ, ਹਰ ਇੱਕ ਚੀਜ਼ ਦਾ। ਛੋਟੀ ਤੋਂ ਛੋਟੀ ਕੋਈ ਅਸੀਂ ਚੀਜ਼ ਦੇਖਦੇ ਹਾਂ, ਜੀਵ ਦੇਖਦੇ ਹਾਂ ਜਾਂ ਇਨਸਾਨ ਆ ਅਸੀਂ, ਕਿਸੇ ਦਾ ਵੀ ਕਹਿੰਦੇ ਕੋਈ ਅਣਮਿੱਥੇ ਸਮੇਂ ਲਈ ਇੱਥੇ ਐ, ਵੈਸੇ ਤਾਂ ਹੈਗੇ ਹਾਂ, ਪਤਾ ਨਹੀਂ ਹੈ ਕੁਛ ਵੀ, ਪਰ ਸਮਾਂ ਕਹਿੰਦੇ ਨਸ਼ਟ ਹੋਣ ਦਾ ਸਮਾਂ ਨਿਰਧਾਰਿਤ ਹੈ। ਇਸੇ ਕਰਕੇ ਜਿੰਨਾ ਸਮਾਂ, ਜਿੰਨਾ ਟਾਈਮ ਉਸ ਰੱਬ ਦੇ ਲਿਖੇ ਲੱਗ ਸਕਦਾ ਉਸਨੂੰ ਲਗਾ ਲਿਆ ਜਾਵੇ।

1013 ਲੈਕਚਰਾਂ ਦੀ ਭਰਤੀ ਦੇ ਲਈ ਪ੍ਰਵਾਨਗੀ, ਉਮਰ ਹੱਦ ਵਿੱਚ 5 ਸਾਲ ਦੀ ਛੋਟ, ਗਿੱਲੇ ਕੂੜੇ ਨੂੰ ਸਾਫ਼ ਸੁਥਰੀ ਊਰਜਾ ਦੇ ਵਿੱਚ ਬਦਲਣ ਦੇ ਲਈ ਪਟਿਆਲਾ ਅਤੇ ਜਲੰਧਰ ਵਿੱਚ ਬਾਇਓਗੈਸ ਪਲਾਂਟਾਂ ਨੂੰ ਵੀ ਦਿੱਤੀ ਮਨਜ਼ੂਰੀ। ਪੰਜਾਬ ਸਰਕਾਰ ਦੇ ਵੱਲੋਂ ਪਟਿਆਲਾ ਦੇ ਵਿੱਚ ਹਾਈਬ੍ਰਿਡ ਸਫਾਈ ਮਾਡਲ ਦਾ ਆਗਾਜ਼, ਸੂਬੇ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਬਣਾਉਣ ਦੇ ਲਈ 30 ਦਿਨਾਂ ਦਾ ਟੀਚਾ ਮਿੱਥਿਆ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਵੱਲੋਂ ਜ਼ਿਲ੍ਹਾ ਮਾਨਸਾ ਦੀ ਇੱਕ ਬਜ਼ੁਰਗ ਮਹਿਲਾ ਦੀ ਸ਼ਿਕਾਇਤ ਦੇ ਉੱਤੇ ਤੁਰੰਤ ਦਖਲ ਦਿੰਦਿਆਂ ਮਾਮਲੇ ਦੀ ਜਾਂਚ, ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੀਆਂ ਮਹਿਲਾ ਪੁਲਿਸ ਅਧਿਕਾਰੀਆਂ ਦੇ ਲਈ 93 2-ਪਹੀਆ ਇਲੈਕਟ੍ਰਿਕ ਵਾਹਨਾਂ ਨੂੰ ਰਵਾਨਾ ਕੀਤਾ। ਅਤੇ ਅਫਗਾਨਿਸਤਾਨ ਖਿਲਾਫ਼ 3 ਮੈਚਾਂ ਦੀ ਇੱਕ ਰੋਜ਼ਾ ਲੜੀ ਤੋਂ ਪਹਿਲਾਂ ਹਾਰਦਿਕ ਪਾਂਡਿਆ ਸੱਟ ਕਾਰਨ ਟੀਮ ਤੋਂ ਬਾਹਰ ਹੋਏ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਮੈਂ ਕਿਹਾ ਜੀ ਸਵੇਰ ਦੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਸਲਾਮ, ਰਾਮ ਰਾਮ ਜੀ ਸਾਰਿਆਂ ਨੂੰ। ਦਿਨ ਦੀ ਖੂਬਸੂਰਤ ਜੀ ਸ਼ੁਰੂਆਤ ਚਾਹ ਦੀਆਂ ਚੁਸਕਿਆਂ ਦੇ ਨਾਲ, ਰੇਡੀਓ ਦਾ ਸਾਥ ਔਰ ਨਾਲ ਨਾਲ ਹੋਵੇ ਤੁਹਾਡੀ ਆਪਣੀ ਆਰਜੀ ਅੰਜਲੀ ਦੀ ਆਵਾਜ਼। ਮੈਂ ਕਿਹਾ ਜੀ ਇਹ ਜਿਹੜਾ ਸਫ਼ਰ ਹੈ ਨਾ ਹੋਰ ਵੀ ਖੂਬਸੂਰਤ ਜਿਹਾ ਬਣ ਜਾਂਦਾ। ਤੁਹਾਡੇ ਸਵੇਰ ਦੀ ਸ਼ੁਰੂਆਤ ਜੇਕਰ ਇਸ ਤਰ੍ਹਾਂ ਦੀ ਹੋਵੇ, ਮੈਂ ਕਿਹਾ ਚੰਗੀ ਚੰਗੀ ਵਾਲੀ ਗੁੱਡ ਗੁੱਡ ਵਾਲੀ ਮਾਰਨਿੰਗ ਹੋਵੇ ਤਾਂ ਮੈਂ ਕਿਹਾ ਜੀ ਚਾਰ ਚੰਦ ਉਸੇ ਵੇਲੇ ਹੀ ਲੱਗ ਜਾਂਦੇ ਆ। ਜਲੰਧਰ ਪ੍ਰੋਗਰਾਮ, ਮੈਂ ਹਾਂ ਜੀ ਤੁਹਾਡੀ ਆਪਣੀ ਆਰਜ਼ੀ ਅੰਜਲੀ ਔਰ ਸਵੇਰ ਦੇ 7 ਵਜੇ ਸ਼ੁਰੂਆਤ ਹੋ ਚੁੱਕੀ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਦੀ। ਔਰ 8:30 ਵਜੇ ਤੱਕ ਇੱਦਾਂ ਹੀ ਮੈਂ ਗੱਲਾਂ ਬਾਤਾਂ ਕਰਨੀਆਂ ਨੇ, ਬਹੁਤ ਸਾਰੀ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਗੱਲਾਂ ਦੇ ਨਾਲ ਨਾਲ ਗੀਤਾਂ ਦਾ ਸਿਲਸਿਲਾ ਵੀ ਚੱਲਦਾ ਹੀ ਰਹਿਣਾ ਔਰ ਬਹੁਤ ਸਾਰੀ ਸਮਝਦਾਰੀਆਂ ਵਾਲੀਆਂ ਗੱਲਾਂ ਸਾਂਝੀਆਂ ਕਰਨੀਆਂ ਨੇ ਤੁਹਾਡੇ ਨਾਲ। ਅਕਸਰ ਅਸੀਂ ਦੇਖਦੇ ਹਾਂ ਨਾ ਕਿ ਜ਼ਿੰਦਗੀ ਸਾਨੂੰ ਹਰ ਦਿਨ ਨਵਾਂ ਇੱਕ ਮੌਕਾ ਦਿੰਦੀ ਹੈ, ਨਵੀਂ ਸਵੇਰ, ਨਵਾਂ ਚੌਕਾ ਮਾਰਨ ਦਾ ਮੌਕਾ ਮਿਲਦਾ, ਪਰ ਅਸੀਂ ਕਈ ਵਾਰੀ ਅਤੀਤ ਦੇ ਵਿੱਚ ਹੀ ਉਲਝੇ ਰਹਿੰਦੇ ਹਾਂ। ਪੁਰਾਣੇ ਦਿਨ ਨੂੰ, ਪੁਰਾਣੀਆਂ ਗੱਲਾਂ ਨੂੰ ਸੋਚਦੇ ਹੋਏ ਆਪਣੇ ਅੱਜ ਨੂੰ ਤਾਂ ਖਰਾਬ ਕਰਦੇ ਹਾਂ, ਆਉਣ ਵਾਲੇ ਕੱਲ੍ਹ ਨੂੰ ਵੀ ਖਰਾਬ ਕਰ ਲੈਂਦੇ ਹਾਂ, ਜਿਸ ਦਾ ਸਾਨੂੰ ਪਤਾ ਵੀ ਨਹੀਂ ਹੈ। ਅਕਸਰ ਮੈਂ ਹਮੇਸ਼ਾ ਤੁਹਾਡੇ ਨਾਲ ਇਹੀ ਗੱਲ ਕਰਦੀ ਹਾਂ ਕਿ ਬੀਤਾ ਦਿਨ ਜੋ ਬੀਤ ਗਿਆ ਸੋਨੂੰ ਤੁਸੀਂ ਕੀ ਕਰ ਲਓਗੇ, ਜੋ ਆਉਣ ਵਾਲਾ ਕੱਲ੍ਹ ਹੈ ਉਹ ਤੁਹਾਨੂੰ ਪਤਾ ਹੀ ਨਹੀਂ ਹੈ ਉਸ ਚੀਜ਼ ਦੇ ਬਾਰੇ, ਤਾਂ ਉਸ ਦੇ ਬਾਰੇ ਵੀ ਤੁਸੀਂ ਕੀ ਕਰ ਲਓਗੇ। ਸੋ ਅੱਜ ਤੁਹਾਡੇ ਕੋਲ ਹੈਗੀ ਹੈ, ਅੱਜ ਦੀ ਸਵੇਰ ਤੁਹਾਡੇ ਕੋਲ ਹੈਗੀ ਆ, ਔਰ ਇਸ ਅੱਜ ਦੀ ਸਵੇਰ ਨੂੰ ਖੂਬਸੂਰਤ ਬਣਾਉਣ ਦੀ ਜ਼ਿੰਮੇਵਾਰੀ ਜਿਹੜੀ ਹੈ ਨਾ ਉਹ ਵੀ ਸਾਡੀ ਹੀ ਹੈ। ਮੈਂ ਕਿਹਾ ਜੀ ਅੱਜ ਦੀ ਇਸ ਸਵੇਰ ਨੂੰ ਨਾ ਅਸੀਂ ਆਪ ਖੂਬਸੂਰਤ ਬਣਾਉਣਾ, ਔਰ ਇਸ ਦੀ ਸ਼ੁਰੂਆਤ ਵੀ ਅਸੀਂ ਆਪ ਹੀ ਕਰਨਾ, ਕਿਸੇ ਦੇ ਉੱਤੇ ਡਿਪੈਂਡ ਹੋਣ ਦੀ ਜ਼ਰੂਰਤ ਨਹੀਂ ਹੈ। ਅਸੀਂ ਅਕਸਰ ਦੇਖਿਆ ਕਿ ਲੋਕ ਜਿਹੜੇ ਨੇ ਨਾ ਦੂਸਰਿਆਂ ਤੋਂ ਉਮੀਦਾਂ ਲਗਾਉਂਦੇ ਆਪਣੇ ਆਪ ਨੂੰ ਭੁੱਲ ਬੈਠਦੇ ਨੇ। ਸੋ ਅੱਜ ਕੱਲ੍ਹ ਦਾ ਜ਼ਮਾਨਾ ਬਸ ਇਹੀ ਹੈ ਕਿ ਜਦੋਂ ਤੁਸੀਂ ਆਪਣੇ ਆਪ ਦੇ ਵਿੱਚ ਸੰਤੁਸ਼ਟ ਹੋਣਾ, ਆਪਣੇ ਆਪ ਦੇ ਵਿੱਚ ਖੁਸ਼ ਹੋਣਾ ਸਿੱਖ ਲਓਗੇ ਨਾ, ਤੁਹਾਡੀਆਂ ਅੱਧੀਆਂ ਮੁਸ਼ਕਿਲਾਂ ਉੱਥੇ ਹੀ ਹੱਲ ਹੋ ਜਾਣਗੀਆਂ, ਤੁਹਾਡੀ ਅੱਧੀ ਜਿਹੜੀ ਜ਼ਿੰਦਗੀ ਹੈ ਨਾ ਉੱਥੇ ਹੀ ਸੁਖਾਲੀ ਹੋਣੀ ਸ਼ੁਰੂ ਹੋ ਜਾਏਗੀ, ਜਦੋਂ ਤੁਸੀਂ ਦੂਸਰਿਆਂ ਤੋਂ ਉਮੀਦਾਂ ਕਰਨੀਆਂ ਛੱਡ ਦਿਓਗੇ। ਜਦੋਂ ਤੁਹਾਡੇ ਦਿਲ ਦੇ ਵਿੱਚ ਇਹ ਗੱਲ ਬੈਠ ਗਈ ਨਾ ਕਿ ਅਸੀਂ ਦੂਸਰੇ ਤੋਂ ਉਮੀਦ ਨਹੀਂ ਕਰਨੀ ਆ, ਤਾਂ ਤੁਹਾਡਾ ਦਿਮਾਗ ਆਪਣੇ ਆਪ ਤੁਹਾਨੂੰ ਸਾਈਨ ਦੇਵੇਗਾ ਕਿ ਜੋ ਕੁਛ ਵੀ ਕਰਨਾ ਤੁਸੀਂ ਆਪ ਕਰਨਾ, ਔਰ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਤੁਸੀਂ ਆਪ ਹੀ ਜੀਣਾ। ਜੀਣਾ ਸਿੱਖੋ, ਜੀਣਾ ਜੇਕਰ ਤੁਸੀਂ ਸਿੱਖ ਗਏ ਔਰ ਦੂਸਰਿਆਂ ਨੂੰ ਵੀ ਇਸੇ ਤਰ੍ਹਾਂ ਹੀ ਖੂਬਸੂਰਤ ਜ਼ਿੰਦਗੀ ਜਿਹੜੀ ਹੈ ਦੇਣਾ ਤੁਸੀਂ ਵੀ ਸਿੱਖ ਜਾਓਗੇ।

ਮੈਂ ਕਹਿੰਦੀ ਸੀ ਕਿ ਹੈਲਦੀ ਸਟਾਰਟ ਹੋਵੇ, ਹੈਲਦੀ ਸਟਾਰਟ ਜਿਹੜਾ ਹੈ ਕਈਆਂ ਦਾ ਆਪਣੇ ਘਰ ਤੋਂ ਹੀ ਸ਼ੁਰੂ ਹੋ ਜਾਂਦਾ। ਸੋ ਇੱਕ ਹੈਲਦੀ ਸਟਾਰਟ ਆਪਣੇ ਆਪ ਦੇ ਨਾਲ ਗੱਲ ਕਰਕੇ, ਆਪਣੀਆਂ ਚੰਗੀਆਂ ਚੀਜ਼ਾਂ ਨੂੰ ਦੁਬਾਰਾ ਤੋਂ ਰਿਮਾਇੰਡ ਕਰਕੇ, ਆਪਣੇ ਨਵੀਂ ਸਵੇਰ ਨੂੰ ਨਵੀਂ ਉਮੀਦ, ਨਵਾਂ ਜੋਸ਼ ਦਿੰਦਿਆਂ ਹੋਇਆ, ਇੱਕ ਨਵਾਂ ਮੌਕਾ ਦਿੰਦਿਆਂ ਹੋਇਆ, ਆਪਣੇ ਸੁਪਨਿਆਂ ਨੂੰ ਹਕੀਕਤ ਦੇ ਵਿੱਚ ਬਦਲਣ ਦਾ ਇੱਕ ਦੁਬਾਰਾ ਤੋਂ ਮੌਕਾ ਦੇਣ ਦੀ ਸ਼ੁਰੂਆਤ ਅਸੀਂ ਕਰ ਸਕਦੇ ਹਾਂ ਨਾ। ਮੈਂ ਕਿਹਾ ਜੀ ਜਿੰਨੇ ਆ ਬਸ ਜੀ ਲੈਂਦੇ ਹਾਂ, ਔਰ ਦੋ ਪਲ ਦੀ ਜ਼ਿੰਦਗੀ ਹੈ, ਦੋ ਪਲ ਦੀ ਜ਼ਿੰਦਗੀ ਨੂੰ ਹੋਰ ਵੀ ਖੂਬਸੂਰਤ ਜਿਹਾ ਬਣਾ ਲੈਂਦੇ ਹਾਂ। ਇਸੇ ਹੀ ਉਮੀਦ ਦੇ ਨਾਲ ਮੈਂ ਕਿਹਾ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਖੂਬਸੂਰਤ ਜੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ। ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ, ਤੁਹਾਡੀ ਆਪਣੀ ਆਰਜੀ ਅੰਜਲੀ। ਔਰ ਕੀ ਕਰਨਾ, ਬਹੁਤ ਸਾਰੀਆਂ ਗੱਲਾਂ ਮਤਾਂ ਆ ਰਹੀਆਂ ਨੇ ਜੀ, ਤੁਹਾਡੇ ਨਾਲ ਕਰਨ ਦੇ ਲਈ ਇੰਤਜ਼ਾਰ ਕਰ ਰਹੀਆਂ ਨੇ। ਔਰ ਮੈਂ ਕਿਹਾ ਜੀ ਚਲੋ ਜੀ ਇਸ ਖੂਬਸੂਰਤ ਜਿਹੇ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ, ਤੁਹਾਡੀ ਆਪਣੀ ਆਰਜੀ ਅੰਜਲੀ।

ਮੈਂ ਕਿਹਾ ਜੀ ਸਿੱਧੂ ਪਾਲ ਦੀ ਜ਼ਿੰਦਗੀ ਨੂੰ 4, 10, 22, 25 ਵਧੀਆ ਵਧੀਆ ਪਲਾਂ ਨੂੰ ਅਸੀਂ ਜੀ ਸਕਦੇ ਹਾਂ। ਇਹ ਸਿੱਧੂ ਪਾਲ ਦੀ ਜ਼ਿੰਦਗੀ ਦੇ ਵਿੱਚ ਵੀ ਕਹਿੰਦੇ ਛੋਟੇ ਛੋਟੇ ਛੋਟੇ ਛੋਟੇ ਪਲ ਜਿਹੜੇ ਨੇ ਨਾ ਉਹਨਾਂ ਨੂੰ ਇਕੱਠਾ ਕੀਤਾ ਜਾ ਸਕਦਾ। ਸੋ ਪਤਾ ਕੀ ਗੱਲ ਹੈ, ਗੱਲ ਇਹ ਹੈ ਕਿ ਜਦੋਂ ਅਸੀਂ ਕੁਝ ਨਵਾਂ ਕਰਨ ਦਾ ਸੋਚ ਲੈਂਦੇ ਹਾਂ ਨਾ, ਕੁਝ ਨਵਾਂ ਅੱਜ ਦੀ ਤਰੀਕ ਦੇ ਵਿੱਚ ਕਰਦੇ ਹਾਂ, ਤਾਂ ਉਹ ਅੱਜ ਦੀ ਤਰੀਕ ਦੇ ਵਿੱਚ ਸਾਡਾ ਵਧੀਆ ਵਾਲਾ ਜਿਹੜਾ ਹੈ ਨਾ ਬੀਤਿਆ ਹੋਇਆ ਕਾਲ ਬਣ ਜਾਂਦਾ, ਇਤਿਹਾਸ ਬਣ ਜਾਂਦਾ। ਇਤਿਹਾਸ ਦੇ ਵਿੱਚ ਕੁਝ ਨਾ ਕੁਝ ਕੁਝ ਐਸੀ ਘਟਨਾ ਜ਼ਰੂਰ ਹੋਈ ਹੁੰਦੀ ਹੈ ਜਿਹੜੀ ਕਿ ਅੱਜ ਦੇ ਵੇਲੇ ਸਾਨੂੰ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਉਸਦੇ ਬਾਰੇ। ਸੋ ਮੈਂ ਕਿਹਾ ਜੀ ਕਿਉਂ ਨਾ ਅੱਜ ਦੀ ਤਰੀਕ ਦਾ ਇਤਿਹਾਸ ਤੁਹਾਨੂੰ ਦੱਸਿਆ ਜਾਵੇ। ਅੱਜ ਹੈ ਜੀ 11 ਜੂਨ ਦੀ ਤਰੀਕ।

ਲੰਘਦੇ ਗਏ ਲੰਘਦੇ ਗਏ ਲੰਘਦੇ ਗਏ, ਕਦੋਂ ਅੱਧਾ ਸਾਲ ਬੀਤਣਾ ਤੇ ਆ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ। ਪਰ ਹੋਪਸ ਹੋ ਕਿ ਤੁਸੀਂ ਨਾ ਕੁਝ ਨਾ ਕੁਝ ਇਸ ਬੀਤਦੇ ਹੋਏ ਸਮੇਂ ਦੇ ਵਿੱਚ ਕੁਝ ਨਾ ਕੁਝ ਚੰਗਾ ਕੀਤਾ ਹੋਏਗਾ, ਚਲੋ ਕੁਝ ਨਹੀਂ ਵੀ ਕੀਤਾ ਤਾਂ ਚੱਲ ਜਾਏਗਾ। ਸੋ ਅੱਜ ਮੈਂ ਕਿਹਾ ਜੀ 11 June ਹੈ ਔਰ ਇਸ ਤਰੀਕ ਦਾ ਇਤਿਹਾਸ ਭਾਰਤ ਦੇ ਵਿਸ਼ਵ ਭਰ ਦੀ ਰਾਜਨੀਤੀ ਕਹਿ ਲਓ, ਸਮਾਜ ਕਹਿ ਲਓ, ਵਿਗਿਆਨ ਦੇ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਰੱਖਦਾ। ਅੱਜ ਦੀ ਤਰੀਕ ਜਿਹੜੀ ਹੈ ਨਾ ਮਹਾਨ ਕ੍ਰਾਂਤੀਕਾਰੀ ਰਾਮ ਪ੍ਰਸਾਦ ਬਿਸਮਿਲ ਜੀ ਦੀ ਸਾਨੂੰ ਯਾਦ ਦਿਵਾਉਂਦੀ ਹੈ। ਉਹਨਾਂ ਦਾ ਅੱਜ ਬਰਥ ਐਨਵਰਸਰੀ ਹੈ ਔਰ ਇਸ ਤੋਂ ਇਲਾਵਾ ਇਲਾਹਾਬਾਦ ਹਾਈ ਕੋਰਟ ਦਾ ਜਿਹੜਾ ਹੈ ਉਸਦੀ ਸਥਾਪਨਾ ਹੋਈ ਸੀਗੀ ਔਰ ਇਸ ਤੋਂ ਇਲਾਵਾ FM ਰੇਡੀਓ FM ਜਿਸ ਦੇ ਰਾਹੀਂ ਅਸੀਂ ਤੁਹਾਡੇ ਨਾਲ ਜੁੜੇ ਹਾਂ ਉਸ ਦੀ ਜਿਹੜੀ ਹੈ ਸ਼ੁਰੂਆਤ, ਉਸਦਾ ਪਹਿਲਾ ਪ੍ਰਸਾਰਣ ਜਿਹੜਾ ਪਹਿਲੀ ਵਾਰ FM ਰੇਡੀਓ ਦਾ ਪ੍ਰਸਾਰਣ ਜਿਹੜਾ ਐਡਮਿਨ ਆਰਮਸਟਰੋਂਗਸ ਦੇ ਵੱਲੋਂ ਕੀਤਾ ਗਿਆ ਸੀਗਾ। 11 June ਦੀ ਤਰੀਕ ਔਰ 1866 ਦੇ ਵਿੱਚ ਇਲਾਹਾਬਾਦ ਹਾਈ ਕੋਰਟ ਜਿਹੜੀ ਹੈ ਉਸਦੀ ਸਥਾਪਨਾ ਕੀਤੀ ਗਈ ਸੀ ਔਰ ਪਹਿਲਾ ਜਿਹੜਾ ਜਿਸ ਨੂੰ ਪਹਿਲਾਂ ਆਗਰਾ ਹਾਈ ਕੋਰਟ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ। 1935 ਦੇ ਵਿੱਚ 11 June ਦੀ ਤਰੀਕ ਸੀਗੀ ਵਿਗਿਆਨਿਕ ਐਡਵਿਨ ਆਰਮਸਟਰੋਂਗ ਦੇ ਵੱਲੋਂ ਪਹਿਲੀ ਵਾਰ ਦੁਨੀਆ ਦੇ ਸਾਹਮਣੇ FM ਰੇਡੀਓ ਜਿਹੜਾ ਹੈ ਇਸਦਾ ਪ੍ਰਸਾਰਣ ਸਫਲ ਪ੍ਰਸਾਰਣ ਕੀਤਾ ਗਿਆ ਸੀਗਾ। ਦੋ ਦੇ ਵਿੱਚ US ਸਪੇਸ ਏਜੰਸੀ ਨਾਸਾ ਨੇ ਮੰਗਲ ਗ੍ਰਹਿ ਦੇ ਉੱਤੇ ਪਾਣੀ ਦੇ ਸਬੂਤ ਖੋਜਣ ਦਾ ਦਾਅਵਾ ਕੀਤਾ ਸੀਗਾ ਔਰ ਅੱਜ ਜਿਹੜਾ ਬਰਥ ਐਨਵਰਸਰੀ ਹੈ 1897 ਨੂੰ ਭਾਰਤ ਦੇ ਮਹਾਨ ਸਵਤੰਤਰਤਾ ਸੈਨਾਨੀ ਔਰ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਇਸ ਗੀਤ ਨੂੰ ਰਚਣ ਵਾਲੇ ਪੰਡਿਤ ਰਾਮ ਪ੍ਰਸਾਦ ਬਿਸਮਿਲ ਜੀ ਦੇ ਜਨਮ ਦਿਵਸ ਜਿਹੜਾ ਬਰਥ ਐਨਵਰਸਰੀ ਵੀ ਅੱਜ ਮਨਾਈ ਜਾ ਰਹੀ ਹੈ।

और मैख्या जी 2010 ਦੇ ਵਿੱਚ ਅਫਰੀਕਾ ਨੇ 19ਵੇਂ ਫੁੱਟਬਾਲ ਵਿਸ਼ਵ ਕੱਪ ਟੂਰਨਾਮੈਂਟ ਦੀ ਜਿਹੜੀ ਮੇਜ਼ਬਾਨੀ ਕੀਤੀ ਸੀ ਪਹਿਲੀ ਵਾਰ ਉਹਨਾਂ ਨੂੰ ਮੌਕਾ ਮਿਲਿਆ ਸੀਗਾ ਜਦ ਅਫਰੀਕੀ ਮਹਾਂਦੀਪ ਦੇ ਇਸ ਜਿਹੜੀ ਪ੍ਰਤੀਯੋਗਿਤਾ ਹੈ ਉਸਦੀ ਸ਼ੁਰੂਆਤ ਕੀਤੀ ਗਈ ਸੀ ਔਰ ਅੱਜ ਖੇਡ ਦੇ ਨਾਲ ਜੁੜੇ ਹੋਏ ਖੇਡ ਪ੍ਰੇਮੀ ਜਿਹੜੇ ਨੇ ਨਾ ਉਹਨਾਂ ਦੇ ਲਈ ਵੀ ਅੱਜ ਦਾ ਤਰੀਕ ਵੈਸੇ ਹੀ ਬੜੀ ਖਾਸ ਹੈਗੀ ਆ ਉਸਦੇ ਬਾਰੇ ਵੀ ਤੁਹਾਨੂੰ ਮੈਂ ਕਿਹਾ ਦੱਸਾਂਗੀ ਜ਼ਰੂਰ ਦੱਸਾਂਗੀ ਪਰ ਮੈਂ ਕਿਹਾ ਜੀ ਫਿਲਹਾਲ ਮੈਂ ਕਿਹਾ ਇੱਕ ਗੀਤ ਦੇ ਵੱਲ ਕਿਉਂ ਨਾ ਵਧਿਆ ਜਾਵੇ ਇਸ ਗੀਤ ਦੇ ਉਸ ਪਾਰ ਅੱਜ ਦੇ ਬਹੁਤ ਸਾਰੇ ਖਾਸ ਜਿਹੜਾ ਹੈ ਕਿਉਂ ਇਹ ਦਿਨ ਖਾਸ ਨੇ ਕਿਉਂ ਇਹ ਤਰੀਕਾ ਖਾਸ ਨੇ ਉਸਦੇ ਬਾਰੇ ਦੱਸਾਂਗੀ ਅੱਜ ਦਾ ਇਹ ਦਿਨ ਖਾਸ ਕਿਉਂ ਹੈ ਉਸਦੇ ਬਾਰੇ ਦੱਸਾਂਗੀ ਫਿਲਹਾਲ ਮੈਂ ਕਿਹਾ ਜੀ ਆ ਗਿਆ ਜੀ ਤੁਹਾਡੇ ਲਈ ਇੱਕ ਗੀਤ ਔਰ ਇਸ ਗੀਤ ਦੇ ਉਸ ਪਾਰ ਗੱਲਾਂ ਪਤਾ ਬਹੁਤ ਸਾਰੀਆਂ ਤੁਹਾਡੀ ਆਪਣੀ ਆਰਸ਼ੀ ਅੰਜਲੀ ਦੇ ਨਾਲ

ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ FM band 102.7 MHz ਦੇ ਨਾਲ ਨਾਲ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਵੀ ਸਾਡੇ ਨਾਲ ਜੁੜੇ ਹੋਏ ਨੇ, ਪ੍ਰੋਗਰਾਮ ਇੰਜੋਏ ਕਰ ਰਹੇ ਨੇ। ਔਰ ਜਿੱਥੇ ਤੁਸੀਂ ਰੇਡੀਓ ਤੇ ਇਹ ਪ੍ਰੋਗਰਾਮ ਇੰਜੋਏ ਕਰ ਰਹੇ ਹੋ, ਨਿਊਜ਼ ਔਨ ਏਅਰ ਐਪ ਦੇ ਰਾਹੀਂ ਵੀ ਲਿਸਨਰ ਦੋਸਤ ਜਿਹੜੇ ਨੇ ਨਾ, ਉਹ ਮੇਰੀ ਆਵਾਜ਼ ਨੂੰ ਸੁਣ ਪਾ ਰਹੇ ਨੇ, ਇਸ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਨੇ। ਔਰ ਮੈਂ ਕਿਹਾ ਜੀ, ਸਵੇਰ ਦੀ ਸੋਹਣੀ ਜਿਹੀ ਖੂਬਸੂਰਤ ਜਿਹੀ ਸ਼ੁਰੂਆਤ ਹੋ ਗਈ ਹੋਣੀ ਹੈ, ਔਰ ਚਾਰੀਆਂ ਚੁਸਕੀਆਂ ਦੇ ਨਾਲ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਨੂੰ ਜਿੱਥੇ ਤੁਸੀਂ ਇੰਜੋਏ ਕਰ ਰਹੇ ਹੋ, ਅੱਜ ਅਸੀਂ ਇਤਿਹਾਸ ਦੇ ਪੰਨਿਆਂ ਦੇ ਉੱਤੇ ਝਾਤੀ ਮਾਰਦੇ ਹਾਂ, ਕਿਉਂਕਿ ਦਿਨ ਹਰ ਦਿਨ ਆਪਣੇ ਆਪ ਦੇ ਵਿੱਚ ਖਾਸ ਹੁੰਦਾ, ਔਰ ਅੱਜ ਦਾ ਦਿਨ ਇਤਿਹਾਸ ਦੇ ਨਾਲ ਜੁੜਿਆ ਬਹੁਤ ਜ਼ਿਆਦਾ ਖਾਸ ਹੈ। ਅੱਜ ਤਰੀਕ 11 ਜੂਨ ਹੈ, ਔਰ ਦੇਸ਼ ਦੇ ਉਹ ਮਹਾਨ ਸਪੂਤ, ਨਿਡਰ ਇਨਕਲਾਬੀ, ਬਾਕਮਾਲ ਸ਼ਾਇਰ ਪੰਡਿਤ ਰਾਮ ਪ੍ਰਸਾਦ ਬਿਸਮਿਲ ਜੀ ਨੂੰ ਅਸੀਂ ਯਾਦ ਕਰ ਰਹੇ ਹਾਂ ਉਹਨਾਂ ਦੀ ਜਨਮ ਜਯੰਤੀ ਦੇ ਮੌਕੇ ਦੇ ਉੱਤੇ। ਬਿਸਮਿਲ ਜੀ, ਜਿਨ੍ਹਾਂ ਦਾ ਨਾਮ ਸੁਣਦਿਆਂ ਹੀ ਰੂਹ ਦੇ ਵਿੱਚ ਦੇਸ਼ ਭਗਤੀ ਦਾ ਜੋਸ਼ ਜਾਗ ਪੈਂਦਾ, ਔਰ ਉਹਨਾਂ ਦੀਆਂ ਲਾਈਨਾਂ ਜਿਹੜੀਆਂ ਨੇ, ਉਹਨਾਂ ਦੇ ਦੁਆਰਾ ਲਿਖੀਆਂ ਗਈਆਂ ਲਾਈਨਾਂ, ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇ ਹੈ। ਅਸੀਂ ਸਭ ਨੇ ਇਹ ਲਾਈਨਾਂ ਜਦੋਂ ਵੀ ਸੁਣੀਆਂ ਹੋਣਗੀਆਂ, ਜਦੋਂ ਵੀ ਪੜ੍ਹੀਆਂ ਹੋਣਗੀਆਂ, ਜਾਂ ਇਹ ਕਹਿ ਦਈਏ ਕਿ ਜਦੋਂ ਵੀ ਇਹ ਗੀਤ ਅਸੀਂ ਕਿਤੇ ਨਾ ਕਿਤੇ ਸੁਣਿਆ ਹੋਏਗਾ, ਰੂਹ ਜਿਹੜੀ ਹੈ ਨਾ ਉਸਦੇ ਵਿੱਚ ਆਪਣੇ ਆਪ ਜਿਹੜਾ ਖੂਨ ਜਿਹੜਾ ਉਖੋਲਣਾ ਸ਼ੁਰੂ ਹੋ ਗਿਆ ਹੋਏਗਾ। ਇਤਿਹਾਸ ਦੇ ਵਿੱਚ ਕੀ ਹੋਇਆ ਉਹ ਸਭ ਨੂੰ ਆਪਣੇ ਆਪ ਸਾਡੀਆਂ ਨਜ਼ਰਾਂ ਦੇ ਸਾਹਮਣੇ ਉਹ ਦ੍ਰਿਸ਼ ਘੁੰਮਣ ਲੱਗ ਪਏ ਹੋਣਗੇ, ਹੈ ਨਾ, ਇਹ ਜ਼ਰੂਰ ਹੁੰਦਾ ਨਾ ਇਹ ਸੁਣ ਕੇ। ਸੋ ਬਿਸਮਿਲ ਜੀ, ਜਿਨ੍ਹਾਂ ਦਾ ਜਨਮ 11 ਜੂਨ 1897 ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੇ ਵਿੱਚ ਹੋਇਆ ਸੀਗਾ। ਮੂਲ ਮਤੀ ਦੇਵੀ ਉਹਨਾਂ ਦੀ ਮਾਤਾ ਜੀ, ਔਰ ਪਿਤਾ ਜੀ ਮੁਰਲੀਧਰ ਤੋਮਰ ਜੀ, ਔਰ ਬਚਪਨ ਤੋਂ ਹੀ ਹੌਸਲੇ ਵਾਲੇ, ਬਹੁਤ ਹੀ ਹੌਸਲੇ ਵਾਲੇ ਸੀਗੇ, ਹਿੰਦੀ ਉਰਦੂ ਅੰਗਰੇਜ਼ੀ ਭਾਸ਼ਾ ਦੇ ਵਿੱਚ ਚੰਗੀ ਪਕੜ ਬਣਾਈ ਰੱਖਦੇ ਸੀਗੇ, ਔਰ ਆਰੀਆ ਸਮਾਜ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀਗੇ। ਉੱਚ ਕੋਟੀ ਦੇ ਕਵੀ, ਉਰਦੂ ਭਾਸ਼ਾ ਦੇ ਵਿੱਚ ਜਿਹੜਾ ਹੈ ਆਪਣੇ ਵੱਖਰੇ ਵੱਖਰੇ ਨਾਵਾਂ ਹੇਠ ਲਿਖਦੇ ਸੀਗੇ, ਔਰ ਖਾਸ ਤੌਰ 'ਤੇ ਬਿਸਮਿਲ ਜਿਨ੍ਹਾਂ ਜਿਸਦਾ ਮਤਲਬ ਹੁੰਦਾ ਸੀਗਾ ਆਤਮਿਕ ਤੌਰ 'ਤੇ ਬੇਚੈਨ, ਦੇਸ਼ ਦੀ ਆਜ਼ਾਦੀ ਲਈ ਬੇਚੈਨ। ਔਰ ਬਿਸਮਿਲ ਜੀ ਅਹਿੰਸਾ ਹਿੰਸਕ ਨੀਤੀਆਂ ਦੀ ਬਜਾਏ ਹਥਿਆਰਬੰਦ ਕ੍ਰਾਂਤੀ ਦੇ ਹੱਕ ਦੇ ਵਿੱਚ ਸੰਗ, ਉਹਨਾਂ ਦਾ ਮੰਨਣਾ ਸੀਗਾ ਕਿ ਅੰਗਰੇਜ਼ੀ ਹਕੂਮਤ ਜਿਹੜੀ ਹੈ ਉਹ ਲੱਤਾਂ ਦੇ ਭੂਤ ਨੇ, ਬਾਤਾਂ ਦੇ ਨਾਲ ਨਹੀਂ ਮੰਨਣ। ਇਸੇ ਕਰਕੇ ਹੀ 1918 ਦੇ ਵਿੱਚ ਉਹਨਾਂ ਦੇ ਵੱਲੋਂ ਮੈਨਪੁਰੀ ਸਾਜਿਸ਼ ਰਾਹੀਂ ਨੌਜਵਾਨਾਂ ਨੂੰ ਜਿਹੜਾ ਹੈ ਲਾਮਤ ਕੀਤਾ ਗਿਆ। ਇਸ ਤੋਂ ਬਾਅਦ 1924 ਦੇ ਵਿੱਚ ਉਹਨਾਂ ਦੇ ਵੱਲੋਂ ਸੰਚਿਤ ਸਚਿੰਦਰ ਨਾਥ ਜਿਹੜੇ ਨੇ ਉਹਨਾਂ ਦੇ ਨਾਲ ਮਿਲ ਕੇ HRA ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਗਈ,

ਤੁਸੀਂ ਜਾਣਦੇ ਹੋ ਕਿ ਸਾਡੇ ਜਿਹੜੇ ਸ਼ਹੀਦ ਭਗਤ ਸਿੰਘ ਜੀ ਨੇ, ਚੰਦਰ ਸ਼ੇਖਰ ਆਜ਼ਾਦ ਜੀ ਨੇ, ਉਹ ਮਹਾਨ ਇਨਕਲਾਬੀ ਵੀ ਇਸੇ ਹੀ ਜਥੇਬੰਦੀ ਦਾ ਹਿੱਸਾ ਸੀਗੇ। ਬਿਸਮਿਲ ਜੀ ਆਪ ਉਸਦੇ ਆਗੂ ਮੰਨੇ ਜਾਂਦੇ ਸੀਗੇ। ਕ੍ਰਾਂਤੀ ਦੇ ਸਫ਼ਰ ਦੇ ਵਿੱਚ ਜੇਕਰ ਗੱਲ ਕੀਤੀ ਜਾਏ ਤਾਂ ਸਭ ਤੋਂ ਵੱਡਾ ਮੋੜ ਆਇਆ 9 ਅਗਸਤ 1925 ਨੂੰ, ਜਦੋਂ ਰਾਮ ਪ੍ਰਸਾਦ ਬਿਸਮਿਲ ਜੀ ਦੀ ਅਗਵਾਈ ਹੇਠ ਕ੍ਰਾਂਤੀਕਾਰੀਆਂ ਨੇ ਅੰਗਰੇਜ਼ੀ ਹਕੂਮਤ ਨੂੰ ਚੁਣੌਤੀ ਦਿੱਤੀ। ਲਖਨਊ ਦੇ ਕੋਲ ਕਾਕੋਰੀ ਟ੍ਰੇਨ ਐਕਸ਼ਨ ਜਿਹੜਾ ਉਸਨੂੰ ਅੰਜਾਮ ਦਿੱਤਾ, ਸਰਕਾਰੀ ਖਜ਼ਾਨਾ ਲੁੱਟਿਆ ਤਾਂ ਦੇਸ਼ ਦੀ ਆਜ਼ਾਦੀ ਦੇ ਵਿੱਚ ਹਥਿਆਰ ਖਰੀਦਣ ਦੇ ਵਿੱਚ ਜੋ ਕੰਮ ਆ ਸਕੇ, ਇਹ ਸੋਚ ਦੇ ਨਾਲ ਇਸ ਲੁੱਟ ਨੂੰ ਅੰਜਾਮ ਦਿੱਤਾ ਸੀਗਾ। ਔਰ ਇਸ ਇਤਿਹਾਸਿਕ ਐਕਸ਼ਨ ਦੇ ਵਿੱਚ ਬਹੁਤ ਸਾਰੇ ਜਿਹੜੇ ਇਨਕਲਾਬੀ ਨੇ ਉਹਨਾਂ ਦੇ ਨਾਲ ਜੁੜੇ ਸੀਗੇ, ਬਹੁਤ ਸਾਰੇ ਯੋਧੇ ਉਹਨਾਂ ਦੇ ਨਾਲ ਜੁੜੇ। ਔਰ ਦੱਸਦੀ ਕਿ ਕਾਕੋਰੀ ਕਾਂਡ ਤੋਂ ਬਾਅਦ ਅੰਗਰੇਜ਼ੀ ਸਰਕਾਰ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਲਗਭਗ 18 ਮਹੀਨੇ ਤੱਕ ਚੱਲੇ ਮੁਕੱਦਮੇ ਤੋਂ ਬਾਅਦ ਆਖਿਰਕਾਰ 19 ਦਸੰਬਰ 1927 ਨੂੰ ਮਹਿਜ਼ 30 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਗੋਰਖਪੁਰ ਜੇਲ੍ਹ ਦੇ ਵਿੱਚ ਫਾਂਸੀ ਦੇ ਦਿੱਤੀ ਗਈ। ਸੋਚੋ ਜ਼ਰਾ, ਮਹਿਜ਼ 30 ਸਾਲ ਦੀ ਉਮਰ, ਪਰ ਫਾਂਸੀ ਦੇ ਫੰਦੇ ਨੂੰ ਚੁੰਮਣ ਵੇਲੇ ਉਹਨਾਂ ਦੇ ਚਿਹਰੇ 'ਤੇ ਮੁਸਕਰਾਹਟ ਸੀਗੀ। ਜੇਲ੍ਹ ਦੇ ਵਿੱਚ ਰਹਿੰਦਿਆਂ ਉਹਨਾਂ ਨੇ ਆਪਣੇ ਆਖਰੀ ਜੋ ਲਾਈਨਾਂ ਲਿਖੀਆਂ, ਜਾਂਦੇ ਜਾਂਦੇ ਦੇਸ਼ਵਾਸੀਆਂ ਦੇ ਲਈ ਉਹ ਹਮੇਸ਼ਾ ਲਿਖ ਗਏ ਕਿ ਜੇਕਰ ਦੇਸ਼ ਦੇ ਹਿੱਤ ਦੇ ਲਈ ਮਰਨਾ ਪਵੇ ਤਾਂ 100 ਵਾਰ ਆਪਣੀ ਜ਼ਿੰਦਗੀ ਵਾਰ ਦੇਣਗੇ। ਔਰ ਉਹਨਾਂ ਨੇ ਕਿਹਾ ਕਿ ਇਹ ਸੁਭਾਗਿਆ ਉਹਨਾਂ ਨੂੰ ਮਿਲਿਆ ਤਾਂ ਜ਼ਰੂਰ ਜਿਹੜਾ ਹੈ ਇਸ ਫਾਂਸੀ ਦੇ ਫੰਦੇ ਨੂੰ ਚੁੰਮਣਗੇ ਔਰ ਦੇਸ਼ ਦੇ ਲਈ ਆਪਣੀ ਜਾਨ ਵਾਰ ਦੇਣਗੇ। ਸੋ ਐਸੇ ਇਨਕਲਾਬੀਆਂ ਨੂੰ ਸਾਡਾ ਸਲਾਮ। ਉਹਨਾਂ ਦੀਆਂ ਲਿਖਤਾਂ ਨੂੰ ਹਮੇਸ਼ਾ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਉਸਨੂੰ ਵੀ ਸਲਾਮ ਕਰਦੇ ਹਾਂ। ਸੋ ਅੱਜ ਜਨਮ ਜਯੰਤੀ ਦੇ ਮੌਕੇ ਦੇ ਉੱਤੇ ਅਸੀਂ ਯਾਦ ਕਰ ਰਹੇ ਹਾਂ ਉਹਨਾਂ ਨੂੰ ਔਰ ਸਲਾਮ ਕਰਦੇ ਹਾਂ।

FM 102.7 MHz Rainbow Channel te tusi enjoy kar rahe ho good morning Jalandhar program apni aaj Anjali de naal और मैं क्या जी एक बारी फिर तो गर्मी जड़ी है ना सानू तंग करन लग पई है बट 46 डिग्री टेंपरेचर जड़ा है इहदे नाल पंजाबी जूझ रहे ने असीं कहिंदे आ कि असीं बाहरले थावां दी गल करदे आ ना 30-32 हो जाता है उत्थे विच ही घाबरां जड़ियां ने पै जांदियां ने इत्थे पंजाबी देखो किड्डे हौसले वाले ने और इन्नी गर्मी तपदी गर्मी दे विच जड़ा है वह इस गर्मी नू सहार रहे ने और नाल दी नाल चाह पी रहे ने ਪੰਜਾਬੀਆਂ ਦਾ ਸਾਡਾ ਨੇਚਰ ਹੁੰਦਾ ਨਾ ਅਸੀਂ ਕਿੰਨੀ ਗਰਮੀ ਹਾਈ ਗਰਮੀ ਕਿੰਨੀ ਗਰਮੀ ਲੱਗ ਰਹੀ ਹੈ ਇੱਦਾਂ ਕਰੋ ਤੁਸੀਂ ਨਾ ਇੱਕ ਕੱਪ ਚਾਹ ਬਣਾ ਲਓ ਹੈ ਇਹ ਕਦੇ ਤੁਹਾਨੂੰ ਆਹ ਸਾਨੂੰ ਆਪਣੇ ਆਪ 'ਤੇ ਵੀ ਕਦੇ ਹਾਸਾ ਆ ਜਾਂਦਾ ਨਾ ਇੰਨੀ ਗਰਮੀ ਦੇ ਵਿੱਚ ਅਸੀਂ ਦੇਖੋ ਅਸੀਂ ਇਸ ਚੀਜ਼ ਦੇ ਵਿੱਚ ਬਿਲੀਵ ਕਰਦੇ ਹਾਂ ਕਿ ਜਿਵੇਂ ਮਾਈਨਸ ਮਾਈਨਸ ਪਲੱਸ ਹੋ ਜਾਂਦਾ ਨਾ ਗਰਮੀ ਗਰਮੀ ਜਿਹੜੀ ਹੈ ਉਹ ਮਿਲ ਕੇ ਸਾਨੂੰ ਠੰਡਕ ਪਹੁੰਚਾ ਦਿੰਦੀ ਹੈ ਸੋ ਇਸ ਗਰਮੀ ਦੇ ਕਰਕੇ ਜਿਹੜਾ ਹੈ ਪੰਜਾਬੀ ਜਿਹੜੇ ਨੇ ਨਾ ਇਸ ਮੌਸਮ ਦੇ ਬਦਲਦੇ ਹੋਏ ਮੌਸਮ ਦੇ ਰੰਗ ਦੇਖ ਰਹੇ ਨੇ ਔਰ ਕਈ ਸਾਰੀ ਗਰਮੀ ਕਈ ਥਾਵਾਂ ਦੇ ਉੱਤੇ ਲੂਹ ਦੀ ਮਾਰ ਝੇਲ ਰਿਹਾ ਹੈ ਜੀ ਪੰਜਾਬ ਚੰਡੀਗੜ੍ਹ ਹਰਿਆਣਾ ਔਰ ਜਿੱਥੇ ਇੱਕ ਪਾਸੇ ਰਾਤ ਦੀ ਗੱਲ ਇਹ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਕਿ ਦੁਪਹਿਰ ਤੋਂ ਬਾਅਦ ਜਿਹੜਾ ਮੌਸਮ ਹੈ ਥੋੜ੍ਹਾ ਜਿਹਾ ਠੰਡਾ ਹੋਣ ਵਾਲਾ ਥੋੜ੍ਹੀ ਜਿਹੀ ਗਰਮਾਹਟ ਜਿਹੜੀ ਹੈ ਉਹ ਠੰਡ ਥੋੜ੍ਹੀ ਜਿਹੀ ਗਰਮਾਹਟ ਜਿਹੜੀ ਹੈ ਉਹ ਠੰਡਕ ਦੇ ਵਿੱਚ ਬਦਲਣ ਵਾਲੀ ਹੈ ਔਰ ਪ੍ਰੀ ਮੌਨਸੂਨ ਜਿਹੜਾ ਹੈ ਇਸ ਦੀ ਦਸਤਕ ਆਉਣ ਵਾਲੀ ਹੈ ਬਾਰਿਸ਼ ਹੋ ਸਕਦੀ ਹੈ ਹਲਕੀ ਹਲਕੀ ਬਾਰਿਸ਼ ਜਿਹੜੀ ਹੈ ਉਹ ਹੋ ਸਕਦੀ ਹੈ ਔਰ ਇੱਥੇ ਜਿੱਥੇ ਟੈਂਪਰੇਚਰ ਦੀ ਗੱਲ ਕੀਤੀ ਜਾਏ ਨਾ ਪੰਜਾਬ ਦੇ ਵਿੱਚ ਬੀਤੇ ਕੱਲ੍ਹ ਟੈਂਪਰੇਚਰ ਜਿਹੜਾ ਹੈ ਬਹੁਤ ਜ਼ਿਆਦਾ ਉੱਪਰ ਸੀਗਾ 46.2 ਡਿਗਰੀ ਦੇ ਨਾਲ ਬਠਿੰਡਾ ਜਿਹੜਾ ਹੈ ਉਹ ਸਭ ਤੋਂ ਗਰਮ ਸੀਗਾ ਪੂਰੇ ਦੇਸ਼ ਭਰ ਦੇ ਵਿੱਚ ਓਹੋ ਔਰ ਜਿੱਥੇ ਕਈ ਸਾਰੇ ਥਾਵਾਂ ਜੁੜੀਆਂ ਨੇ ਇੱਥੇ ਇਸ ਗਰਮੀ ਦੀ ਮਾਰ ਇਸ ਤਰ੍ਹਾਂ ਝੇਲਣੀ ਪਈ ਹੈ ਕਿ ਇਸ ਗਰਮੀ ਦੇ ਕਰਕੇ ਕਈ ਜ਼ਿਆਦਾ ਦਰੱਖਤ ਪ੍ਰਭਾਵਿਤ ਹੋਏ ਨੇ ਬਿਜਲੀ ਖੰਭੇ ਪ੍ਰਭਾਵਿਤ ਹੋਏ ਨੇ ਟਰਾਂਸਫਾਰਮ ਪ੍ਰਭਾਵਿਤ ਹੋਏ ਨੇ ਕੁਝ ਇਲਾਕਿਆਂ ਦੇ ਵਿੱਚ ਬਿਜਲੀ ਸਪਲਾਈ ਜਿਹੜੀ ਹੈ 2-20 ਘੰਟਿਆਂ ਤੱਕ ਜਿਹੜੀ ਹੈ ਇਸ ਦੇ ਕਰਕੇ ਪ੍ਰਭਾਵਿਤ ਹੋਈ ਦੇਖੀ ਗਈ ਹੈ ਔਰ ਮੌਸਮ ਵਿਭਾਗ ਦਾ ਕਹਿਣਾ ਕਿ ਅੱਜ ਔਰ ਕੱਲ੍ਹ ਦੇ ਵਿੱਚ ਜਿਹੜਾ ਹੈ ਪੂਰੇ ਸੂਬੇ ਦੇ ਵਿੱਚ ਪ੍ਰੀ ਮੌਨਸੂਨ ਜਿਹੜੀ ਹੈ ਉਹ ਉਸਦੇ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਔਰ ਪ੍ਰੀ ਮੌਨਸੂਨ ਦੇ ਵਿੱਚ ਜਿਹੜਾ ਹੈ ਇੱਥੇ ਪੰਜਾਬ ਦੀ ਗੱਲ ਕੀਤੀ ਜਾਏ ਤਾਂ ਇੱਥੇ ਦੱਸ ਦਈਏ ਕਿ ਸ਼ਾਮ 4 ਵਜੇ ਤੋਂ ਬਾਅਦ ਜਾਂ ਦੁਪਹਿਰ 3-4 ਵਜੇ ਤੋਂ ਬਾਅਦ ਜਿਹੜਾ ਹੈ ਟੈਂਪਰੇਚਰ ਘੱਟ ਹੋਣ ਵਾਲਾ ਹੈ ਬੀਤੇ ਕੱਲ੍ਹ 43 ਡਿਗਰੀ ਟੈਂਪਰੇਚਰ ਜਿਹੜਾ ਹੈ ਇਸ ਦੇ ਨਾਲ ਜਲੰਧਰ ਤਪਦਾ ਹੋਇਆ ਨਜ਼ਰ ਆਇਆ ਸੀਗਾ ਔਰ ਇਸ ਗਰਮੀ ਦੇ ਵਿੱਚ ਜਿਹੜਾ ਹੈ ਅੱਜ ਔਰ ਕੱਲ੍ਹ ਦੇ ਲਈ ਔਰੰਜ ਅਲਰਟ ਜਾਰੀ ਕਰ ਦਿੱਤਾ ਗਿਆ 60-70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਮਿੱਟੀ ਭਰੀਆਂ ਹਵਾਵਾਂ ਜਿਹੜੀਆਂ ਨੇ ਨਾ ਉਹ ਚੱਲਣ ਵਾਲੀਆਂ ਨੇ ਅੱਗੇ ਸਾਨੂੰ ਲੂਹ ਪਰੇਸ਼ਾਨ ਕਰ ਰਹੀ ਹੈ ਉੱਥੋਂ ਇਹ ਹਵਾ ਜਿਹੜੀ ਹੈ ਇੱਥੇ ਮਿੱਟੀ ਦੇ ਨਾਲ ਅੱਖਾਂ ਦੇ ਵਿੱਚ ਪਏਗੀ ਅਸੀਂ ਅੱਖਾਂ ਮਲਦੇ ਜਿਹੜਾ ਹੈ ਬਸ ਨਿਕਲਣਾ ਇਸ ਕਰਕੇ ਜ਼ਰੂਰਤ ਨਹੀਂ ਹੈ ਤਾਂ ਘਰਾਂ ਤੋਂ ਬਾਹਰ ਨਾ ਨਿਕਲੋ ਬਈ ਔਰ 13 ਤਰੀਕ ਦੀ ਗੱਲ ਕੀਤੀ ਜਾਏ ਤਾਂ ਹਵਾ ਦੀ ਰਫ਼ਤਾਰ ਜਿਹੜੀ ਹੈ ਉਹ ਘੱਟ ਹੋਣ ਵਾਲੀ ਹੈ ਔਰ ਬਾਰਿਸ਼ ਜਿਹੜੀ ਹੈ ਉਹ ਤੁਹਾਨੂੰ ਥੋੜ੍ਹੀ ਦੇਖਣ ਨੂੰ ਮਿਲ ਜਾਏਗੀ ਪ੍ਰੀ ਮੌਨਸੂਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਔਰ ਇੱਥੇ ਜਿਹੜਾ ਹੈ ਨਮੀ ਦੇ ਨਾਲ ਜਿਹੜਾ ਹਵਾਵਾਂ ਚੱਲਣ ਵਾਲੀਆਂ ਨੇ ਹੀਟ ਵੇਵ ਜਿਹੜੀ ਹੈ ਘੱਟ ਹੋ ਜਾਏਗੀ ਥੋੜ੍ਹੀ ਜਿਹੀ ਪਿਛਲੇ ਦਿਨਾਂ ਦੇ ਵਿੱਚ ਜੋ ਇਸ ਗਰਮੀ ਦਾ ਤਪਤੀ ਗਰਮੀ ਦਾ ਅਸਰ ਦੇਖਣ ਨੂੰ ਮਿਲਿਆ ਸੀਗਾ ਉੱਥੇ ਜਿਹੜਾ ਹੈ ਇਹ ਥੋੜ੍ਹਾ ਘੱਟ ਜਾਏਗਾ ਔਰ ਬਸ ਥੋੜ੍ਹਾ ਜਿਹਾ ਇਸ ਬਦਲਦੇ ਮੌਸਮ ਦੇ ਵਿੱਚ ਮੈਂ ਕਿਹਾ ਸਿਹਤ ਦਾ ਵੀ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਅਕਸਰ ਦੇਖਿਆ ਨਾ ਕਿ ਜਦੋਂ ਵੀ ਅਸੀਂ ਥੋੜ੍ਹਾ ਜਿਹਾ ਗਰਮੀ ਦੇ ਵੱਲ ਆਪਣੇ ਸਰੀਰ ਨੂੰ ਢਾਲਣਾ ਸ਼ੁਰੂ ਕਰਦੇ ਹਾਂ ਉੱਥੇ ਹੀ ਠੰਡ ਦੇ ਵੱਲ ਵੀ ਅਸੀਂ ਬਦਲ ਜਾਂਦੇ ਹਾਂ ਉੱਥੇ ਹੀ ਜਦੋਂ ਠੰਡ ਆ ਜਾਂਦੀ ਹੈ ਸਾਡਾ ਬੋਡੀ ਉਹਨੂੰ ਥੋੜ੍ਹਾ ਜਿਹਾ ਅਬਜ਼ਰਵ ਕਰਨ ਦੇ ਵਿੱਚ ਟਾਈਮ ਲੈ ਲੈਂਦੀ ਹੈ ਸੋ ਬਈ ਦੇਖੋ ਬਦਲਦੇ ਮੌਸਮ ਦੇ ਨਾਲ

0: ਆਪਣਾ ਖਿਆਲ ਆਪ ਹੀ ਰੱਖੋ। ਇਸ ਏਸੀ ਵਾਲੇ ਜਿਹੜੇ ਦੌਰ ਦੇ ਵਿੱਚ ਅਸੀਂ ਰਹਿ ਰਹੇ ਹਾਂ, ਸਾਨੂੰ ਥੋੜ੍ਹੀ ਜਿਹੀ ਗਰਮੀ ਲੱਗਦੀ ਹੈ, ਅਸੀਂ ਏਸੀ ਵੱਲ ਭੱਜ ਜਾਂਦੇ ਹਾਂ, ਉਸ ਤੋਂ ਥੋੜ੍ਹਾ ਜਿਹਾ ਬਚਣ ਦੀ ਕੋਸ਼ਿਸ਼ ਕਰੋ। ਜ਼ਰੂਰਤ ਨਹੀਂ ਲੱਗਦੀ ਤਾਂ ਏਸੀ ਦੇ ਵੱਲ ਨਾ ਜਾਓ, ਬਾਕੀ ਥੋੜ੍ਹਾ ਜਿਹਾ ਏਸੀ ਦੇ ਕਰਕੇ ਕੀ ਪਰੇਸ਼ਾਨੀ ਹੋ ਸਕਦੀ ਹੈ ਉਸ ਦੇ ਬਾਰੇ ਵੀ ਤੁਹਾਨੂੰ ਮੈਂ ਦੱਸਾਂਗੀ। ਫਿਲਹਾਲ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ, ਇੱਕ ਕਮਰਸ਼ੀਅਲ ਬ੍ਰੇਕ ਗੀਤ ਦੇ ਵੱਲ ਵੱਧਦੇ ਹਾਂ।
1: .in ਤੇ ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਬਾਰੇ ਸੁਣਿਆ ਹੈ?
2: ਭਾਰਤ ਸਰਕਾਰ ਕਾ ਲਕਸ ਸੋਲਰ ਪਾਵਰ ਸੇ ਬਿਜਲੀ ਬਿੱਲ ਜ਼ੀਰੋ ਕਰਨੇ ਕਾ ਵੀ ਹੈ।
1: ਇਸ ਨਾਲ ਤੁਹਾਡਾ ਘਰ ਸੂਰਿਆ ਘਰ ਬਣ ਜਾਂਦਾ ਹੈ, ਯਾਨੀ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ। ਹੋਰ ਪੈਦਾ ਹੋਈ ਕੋਈ ਵੀ ਵਾਧੂ ਬਿਜਲੀ ਗ੍ਰਿਡ ਨੂੰ ਵੇਚ ਕੇ ਪੈਸੇ ਵੀ ਕਮਾ ਸਕਦੇ ਹੋ, ਤਾਂ ਤੁਸੀਂ ਬੈਠੇ ਕਿਉਂ ਹੋ? ਹੁਣੇ ਰਜਿਸਟਰ ਕਰੋ ਪੀਐਮ ਸੂਰਿਆ ਘਰ .gov.in ਤੇ।

ਸਾਨੂੰ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਨਾ ਜੀਣਾ ਸਿਖਾ ਦਿੰਦਾ। ਮੈਂ ਕਿਹਾ ਉਸ ਬੰਦੇ ਦਾ ਸ਼ੁਕਰੀਆ ਕਰਨਾ ਕਦੀ ਨਾ ਭੁੱਲੋ। ਕੋਈ ਨਾ ਕੋਈ ਇਨਸਾਨ ਸਾਡੀ ਜ਼ਿੰਦਗੀ ਦੇ ਵਿੱਚ ਐਸਾ ਆਉਂਦਾ ਨਾ ਜਿਹੜਾ ਕਿ ਕਈ ਵਾਰੀ ਅਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ, ਉਹ ਸਾਨੂੰ ਆਪਣੇ ਆਪ ਨੂੰ ਯਾਦ ਦਿਵਾਉਂਦਾ। ਉਹ ਸਾਡੀ ਫੈਮਿਲੀ ਵੀ ਹੋ ਸਕਦੀ ਹੈ, ਸਾਡੇ ਮੰਮੀ ਡੈਡੀ ਵੀ ਹੋ ਸਕਦੇ ਨੇ, ਸਾਡੇ ਫਰੈਂਡਸ ਵੀ ਹੋ ਸਕਦੇ ਨੇ, ਸਾਡੇ ਟੀਚਰਸ ਵੀ ਹੋ ਸਕਦੇ ਨੇ, ਗਲੀ ਮੁਹੱਲੇ ਵਾਲੇ ਕੁਝ ਬੱਚੇ ਵੀ ਹੋ ਸਕਦੇ ਨੇ, ਕੋਈ ਵੀ ਹੋ ਸਕਦਾ। ਮੈਂ ਕਿਹਾ ਜੀ ਜਿਹਦੇ ਕੋਲ ਵੀ ਸਿੱਖਣ ਦਾ ਮੌਕਾ ਮਿਲੇ ਨਾ, ਬਸ ਬਹਿ ਜਾਓ, ਬਸ ਉਹਦੇ ਕੋਲ 2 ਮਿੰਟ 2 ਪਲ ਦੀ ਜ਼ਿੰਦਗੀ ਜਿਹੜੀ ਹੈਗੀ ਨਾ, ਉਸਨੂੰ ਜੀਣ ਦਾ ਮੌਕਾ ਮਿਲਦਾ ਤਾਂ ਬਸ ਸਿੱਖ ਲਓ ਉਹਦੇ ਕੋਲੋਂ ਜੋ ਸਿੱਖਦੇ। ਬਾਕੀ ਬਈ ਦੇਖੋ, ਇਸ ਗਰਮੀ ਦੇ ਵਿੱਚ ਏਸੀ ਦੀ ਗੱਲ ਹੋਈ ਸੀਗੀ ਕਿ ਅਸੀਂ ਸਾਨੂੰ ਥੋੜ੍ਹੀ ਜਿਹੀ ਗਰਮੀ ਲੱਗਦੀ ਹੈ ਨਾ, ਥੋੜ੍ਹਾ ਜਿਹਾ ਸਾਨੂੰ ਘਾਬਰ ਪੈ ਜਾਂਦੀ ਹੈ, ਘਬਰਾਹਟ ਹੁੰਦੀ ਹੈ, ਤਾਂ ਅਸੀਂ ਫਟੇ ਵਾਲੇ ਏਸੀ ਵੱਲ ਭੱਜਦੇ ਜਾਂਦੇ ਹਾਂ, ਜੋ ਕਿ ਇੱਕ ਰਾਹਤ ਵਾਲੀ ਚੀਜ਼ ਹੈਗੀ ਆ ਸਾਡੇ ਲਈ ਏਸੀ, ਪਰ ਕਿਤੇ ਨਾ ਕਿਤੇ ਇਹ ਜਿਹੜਾ ਹੈ ਸਾਡੀ ਬੋਡੀ ਨੂੰ

ਖਰਾਬ ਕਰਨ ਦਾ ਵੀ ਇੱਕ ਸੰਕੇਤ ਦਿੰਦੀ ਸਾਨੂੰ ਨਜ਼ਰ ਆਉਂਦੀ ਹੈ। ਗਰਮੀ ਉਮਸ ਜਦੋਂ ਹੁੰਦੀ ਹੈ ਤਾਂ ਅਸੀਂ ਕਈ ਵਾਰੀ ਆਪਣੇ ਘਰਾਂ ਦੇ ਵਿੱਚ ਤਾਂ ਚਲੋ ਗੱਲ ਹੁੰਦੀ ਹੈ, ਅਸੀਂ ਕਈ ਵਾਰੀ ਇਹ ਦੇਖਿਆ ਹੁੰਦਾ ਕਿ ਆਫਿਸ ਦੇ ਵਿੱਚ ਜਾਂ ਆਪਣੇ ਕੰਮਾਂ ਕਾਰਾਂ 'ਤੇ ਹੁੰਦੇ ਹਾਂ ਤਾਂ ਅਸੀਂ ਫਟਾਫਟ ਆਪਣੇ ਆਫਿਸ ਦੇ ਵਿੱਚ ਜਾਂਦੇ ਹਾਂ, ਏਸੀ ਦੇ ਵਿੱਚ ਜਾ ਕੇ ਸਾਨੂੰ ਸਾਹ ਆਉਂਦਾ ਕਿ ਹਾਂ ਚਲੋ ਗਰਮੀ ਤੋਂ ਪਸੀਨੇ ਤੋਂ ਕਿਤੇ ਰਾਹਤ ਮਿਲੀ ਹੈ। ਪਰ ਐਕਚੁਅਲ ਦੇ ਵਿੱਚ ਇਹ ਠੰਡਾ ਮਾਹੌਲ ਜਿਹੜਾ ਨਾ ਡੀਹਾਈਡਰੇਸ਼ਨ ਦੀ ਵਜ੍ਹਾ ਬਣ ਸਕਦਾ, ਸਾਡੀ ਬੋਡੀ ਦੇ ਵਿੱਚ ਸਾਨੂੰ ਪਿਆਸ ਜਿਹੜੀ ਹੈ ਸਾਨੂੰ ਨਹੀਂ ਲੱਗਦੀ, ਪਰ ਫਿਰ ਵੀ ਸਾਡੇ ਬੋਡੀ ਦੇ ਵਿੱਚ ਕਿਤੇ ਨਾ ਕਿਤੇ ਥਕਾਨ ਮਹਿਸੂਸ ਹੁੰਦੀ ਹੈ, ਸਾਨੂੰ ਸੁਸਤੀ ਹੁੰਦੀ ਹੈ, ਸਿਰਦਰਦ ਹੁੰਦੀ ਹੈ, ਔਰ ਸ਼ਾਮ ਆਉਂਦੇ ਆਉਂਦੇ ਜਿਹੜਾ ਹੈ ਇਸ ਤਰ੍ਹਾਂ ਅਸੀਂ ਸੁਸਤ ਮਹਿਸੂਸ ਕਰਦੇ ਹਾਂ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਐਕਚੁਅਲ ਦੇ ਵਿੱਚ ਉਸ ਦੇ ਪਿੱਛੇ ਦਾ ਕਾਰਨ ਕੀ ਰਿਹਾ। ਇੱਕ ਕਾਰਨ ਜਿਹੜਾ ਹੈ, ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਅਸੀਂ ਏਸੀ ਦਾ ਇਸਤੇਮਾਲ ਕਰਦੇ ਹਾਂ, ਸਰੀਰ ਦੇ ਵਿੱਚ ਕਈ ਕਾਫੀ ਜ਼ਿਆਦਾ ਕਾਰਨਾਂ ਦੇ ਕਰਕੇ ਇਹ ਅਸਰ ਪਾਉਂਦਾ ਹੈ। ਅਸੀਂ ਇਹ ਦੇਖਦੇ ਹਾਂ ਕਿ ਜਦੋਂ ਅਸੀਂ ਏਸੀ ਦੇ ਵਿੱਚ ਬੈਠੇ ਹੁੰਦੇ ਹਾਂ ਨਾ, ਬਾਰ ਬਾਰ ਸਾਨੂੰ ਪਿਆਸ ਲੱਗਦੀ ਹੈ ਮਹਿਸੂਸ ਹੁੰਦਾ, ਉਹਦੇ ਨਾਲ ਕੀ ਹੁੰਦਾ ਅਸੀਂ ਪਾਣੀ ਤਾਂ ਪੀਂਦੇ ਹਾਂ ਪਰ ਨਾਲ ਦੀ ਨਾਲ ਚਾਹ ਕੌਫੀ ਜਿਹੜੀ ਹੈ ਉਸਨੂੰ ਵੀ ਅਸੀਂ ਇੱਕ ਐਕਸਟਰਾ ਪਾਣੀ ਦਾ ਸੋਰਸ ਵਜੋਂ ਪੀਣਾ ਸ਼ੁਰੂ ਕਰ ਦਿੰਦੇ ਹਾਂ, ਜਿਸ ਦੇ ਨਾਲ ਸ਼ਾਮ ਹੁੰਦੇ ਹੁੰਦੇ ਜਿਹੜਾ ਹੈ ਉਹ ਜਾਂ ਤਾਂ ਗੈਸ ਦੇ ਵਿੱਚ ਤਬਦੀਲ ਹੋ ਜਾਂਦਾ ਜਾਂ ਫਿਰ ਜਿਹੜਾ ਹੈ ਹੋਰ ਕਾਰਨਾਂ ਦੇ ਵਿੱਚ ਤਬਦੀਲ ਹੋ ਜਾਂਦਾ। ਜੇ ਇਹਦੇ ਵਿੱਚ ਤੁਸੀਂ ਏ ਸੀ ਦੇ ਵਿੱਚ ਜੇਕਰ ਰਹਿੰਦੇ ਹੋ ਤੁਹਾਨੂੰ ਪਸੀਨਾ ਨਹੀਂ ਵੀ ਆਉਂਦਾ ਤਾਂ ਸਰੀਰ ਦੇ ਵਿੱਚ ਫਿਰ ਵੀ ਜਿਹੜਾ ਹੈ ਨਮੀ ਦੀ ਕਮੀ ਹੋ ਸਕਦੀ ਹੈ, ਡੀਹਾਈਡਰੇਸ਼ਨ ਹੋ ਸਕਦੀ ਹੈ। ਇਸ ਚੀਜ਼ ਦੇ ਵੱਲ ਤੁਹਾਨੂੰ ਸੰਕੇਤ ਜਿਹੜੇ ਹੈ ਮਿਲਦੇ ਰਹਿੰਦੇ ਨੇ, ਉਸ ਦੇ ਵੱਲ ਤੁਸੀਂ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਘੱਟ ਪਾਣੀ ਪੀਣ ਤੋਂ ਬਾਅਦ ਵੀ ਜਿਹੜਾ ਹੈ ਯੂਰਿਨ ਬਣਦਾ ਰਹਿੰਦਾ ਹੈ। ਇਸ ਤੋਂ ਇਲਾਵਾ ਜਦੋਂ ਤੁਸੀਂ ਸਾਹ ਲੈਂਦੇ ਹੋ ਨਾ, ਇਹ ਤੁਹਾਨੂੰ ਹੁੰਦਾ ਕਿ ਨਮੀ ਕਾਫੀ ਜ਼ਿਆਦਾ ਜਿਹੜਾ ਹੈ ਇਸ ਦੇ ਵਿੱਚ ਪ੍ਰਭਾਵਿਤ ਹੋਈ ਹੁੰਦੀ ਹੈ। ਇਸ ਤੋਂ ਇਲਾਵਾ ਸਕਿਨ ਦੇ ਵਿੱਚ ਵੀ ਹਲਕਾ ਤੁਹਾਨੂੰ ਪਸੀਨਾ ਆਉਣਾ ਮਹਿਸੂਸ ਹੋ ਜਾਂਦਾ, ਪਰ ਫਿਰ ਵੀ ਜ਼ਿਆਦਾ ਤੁਸੀਂ ਅਸੀਂ ਇਹਦੇ ਵਿੱਚ ਟੈਨਸ਼ਨ ਨਹੀਂ ਲੈਂਦੇ, ਪਰ ਫਿਰ ਇਹ ਸਾਰੇ ਸੰਕੇਤ ਹੁੰਦੇ ਨੇ ਬੋਡੀ ਦੇ ਡੀਹਾਈਡਰੇਟ ਹੋਣ ਦੇ। ਸੋ ਏਸੀ ਦੇ ਵਿੱਚ ਰਹਿੰਦੇ ਹੋਏ ਡੀਹਾਈਡਰੇਸ਼ਨ ਜਦੋਂ ਹੁੰਦੀ ਹੈ ਤਾਂ ਸਾਨੂੰ ਲੋ ਐਨਰਜੀ ਮਹਿਸੂਸ ਹੁੰਦੀ ਹੈ, ਹੈਡੇਕ ਸਿਰਦਰਦ ਮਹਿਸੂਸ ਹੁੰਦੀ ਹੈ, ਥਕਾਨ ਸ਼ਾਮ ਹੁੰਦੇ ਹੁੰਦੇ ਮਹਿਸੂਸ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਹੱਥ ਜਿਹੜੇ ਨੇ ਉਹ ਸੁੱਕੇ ਹੋਏ ਡਰਾਈ ਸਕਿਨ ਸਾਨੂੰ ਨਜ਼ਰ ਆਉਂਦੀ ਹੈ, ਬੁੱਲ ਫਟਦੇ ਨੇ ਔਰ ਅੱਖਾਂ ਦੇ ਵਿੱਚ ਜਿਹੜਾ ਹੈ ਡਰਾਈਨੈਸ ਨਜ਼ਰ ਆਉਂਦੀ ਹੈ, ਗਲਾ ਸੁੱਕਦਾ ਹੋਇਆ ਨਜ਼ਰ ਆ ਜਾਂਦਾ। ਜ਼ਿਆਦਾ ਰਿਸਕੀ ਇਸ ਕਰਕੇ ਵੀ ਹੁੰਦਾ, ਸਰੀਰ ਦੇ ਵਿੱਚ ਪਾਣੀ ਦੀ ਕਮੀ ਹੁੰਦੀ ਹੈ, ਜਾਂ ਫਿਰ ਇਹ ਕਹਿ ਦਈਏ ਕਿ ਕਈ ਲੋਕ ਜਿਹੜੇ ਨੇ ਲੈਂਸਿਸ ਵਗੈਰਾ ਲਗਾਉਂਦੇ ਨੇ ਅਤੇ ਉਸ ਦੇ ਵਿੱਚ ਉਸ ਦੇ ਕਾਰਨ ਵੀ ਜਿਹੜਾ ਹੈ ਅੱਖਾਂ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ। ਐਲਰਜੀ ਹੋਣਾ ਕਿਸੇ ਨੂੰ, ਸਾਹ ਦਾ ਪ੍ਰੋਬਲਮ ਹੋਣਾ, ਅਸਥਮਾ ਹੋਣਾ ਜਾਂ ਫਿਰ ਪੇਨ ਵਗੈਰਾ ਹੁੰਦੀਆਂ ਨੇ, ਇਹ ਲੋਕ ਜ਼ਿਆਦਾ ਇਸ ਦੇ ਨਾਲ ਇਫੈਕਟਡ ਹੁੰਦੇ ਨੇ ਔਰ ਜਿਹੜਾ ਹੈ ਏਸੀ ਦੇ ਵਿੱਚ ਜ਼ਿਆਦਾ ਦੇਰ ਰਹਿਣ ਦੇ ਨਾਲ ਜਿਹੜਾ ਹੈ ਇਹ ਜ਼ਿਆਦਾ ਮਹਿਸੂਸ ਹੁੰਦੀਆਂ ਨੇ ਚੀਜ਼ਾਂ। ਸੋ ਜੇਕਰ ਤੁਸੀਂ ਵੀ ਏਸੀ ਵਾਲੇ ਮਾਹੌਲ ਦੇ ਵਿੱਚ ਰਹਿੰਦੇ ਹੋ ਨਾ, ਤਾਂ ਥੋੜ੍ਹੀਆਂ ਜਿਹੀਆਂ ਤਰੀਕੇ ਨੇ ਜਿਸ ਦੇ ਨਾਲ ਤੁਸੀਂ ਆਪਣੇ ਆਪ ਨੂੰ ਹਾਈਡਰੇਟ ਰੱਖ ਸਕਦੇ ਹੋ, ਡੀਹਾਈਡਰੇਸ਼ਨ ਦੀ ਪ੍ਰੋਬਲਮ ਜਿਹੜੀ ਹੈ, ਪਾਣੀ ਦੀ ਕਮੀ ਦੀ ਪ੍ਰੋਬਲਮ ਜਿਹੜੀ ਹੈ ਇਸ ਤੋਂ ਤੁਸੀਂ ਬਚ ਸਕਦੇ ਹੋ। ਜਿਹੜਾ ਹੈ ਤੁਸੀਂ ਕੀ ਕਰਨਾ, ਟੈਂਪਰੇਚਰ 24-26 ਦੇ ਵਿੱਚ ਤੁਸੀਂ ਨੋਰਮਲ ਟੈਂਪਰੇਚਰ ਦੇ ਵਿੱਚ ਰੱਖੋ, ਆਟੋ ਦੇ ਵਿੱਚ ਰੱਖੋ, ਜਿਵੇਂ ਕਿ ਰੂਮ ਦੇ ਟੈਂਪਰੇਚਰ ਦੇ ਮੁਤਾਬਿਕ ਜਿਹੜਾ ਹੈ ਇਹ ਆਪਣੇ ਆਪ ਟੈਂਪਰੇਚਰ ਚੇਂਜ ਹੋਵੇ, ਪਰ ਜ਼ਿਆਦਾ ਘੱਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਇਸ ਦੇ ਨਾਲ ਬਸ ਨੁਕਸਾਨ ਹੀ ਹੁੰਦਾ। ਆਪਣੇ ਆਪ ਨੂੰ ਹਾਈਡਰੇਟ ਰੱਖੋ, ਤੁਸੀਂ ਪਾਣੀ ਜਿੰਨਾ ਜ਼ਿਆਦਾ ਹੋ ਸਕਦਾ ਉਨਾ ਤੁਸੀਂ ਪੀਓ। ਇਸ ਤੋਂ ਇਲਾਵਾ ਸਕਿਨ ਨੂੰ ਵੀ ਜਿਹੜਾ ਹੈ ਮੋਇਸਚਰਾਈਜ਼ ਕਰਕੇ ਬਹੁਤ ਜ਼ਿਆਦਾ ਰੱਖਣਾ ਜ਼ਰੂਰੀ ਹੈ। ਏਸੀ ਦੇ ਵਿੱਚ ਜਿਹੜਾ ਹੈ ਕਿਸੇ ਵੀ ਤਰ੍ਹਾਂ ਦਾ ਏਸੀ ਜਿਹੜਾ ਤੁਹਾਡੇ ਕੋਈ ਗਿੱਲਾ ਸਮਾਨ ਹੈ ਉਸ ਤਰ੍ਹਾਂ ਦੇ ਮੌਸਮ ਦੇ ਵਿੱਚ ਨਾ ਰਿਹਾ ਜਾਵੇ। ਤੁਹਾਨੂੰ ਕਮਰੇ ਦੇ ਵਿੱਚ ਏਸੀ ਵਾਲੇ ਕਮਰੇ ਦੇ ਵਿੱਚ ਹੈਗੇ ਆ ਤਾਂ ਕੌਫੀ ਵਗੈਰਾ ਤੋਂ ਬਚਣਾ ਚਾਹੀਦਾ। ਔਖੀ ਲੱਗਦੀ ਹੈ ਨਾ ਗੱਲ ਪੰਜਾਬੀਆਂ ਦੇ ਲਈ, ਚਾਹ ਕੌਫੀ ਤੋਂ ਬਚਣਾ ਔਖੀ ਗੱਲ ਲੱਗਦੀ ਹੈ, ਪਰ ਫਿਰ ਵੀ ਦੇਖੋ ਬਚਣਾ ਜ਼ਰੂਰੀ ਚਾਹੀਦਾ। ਥੋੜ੍ਹੇ ਥੋੜ੍ਹੇ ਟਾਈਮ ਬਾਅਦ ਜੇਕਰ ਤੁਸੀਂ ਆਫਿਸ ਦੇ ਵਿੱਚ ਬੈਠੇ ਹੋਏ ਹੋ, ਏਸੀ ਵਾਲੇ ਰੂਮ ਦੇ ਵਿੱਚ ਬੈਠੇ ਹੋਏ ਹੋ, ਤਾਂ ਮੂਵਮੈਂਟ ਕਰੋ, ਅੱਧੇ ਘੰਟੇ ਬਾਅਦ ਆਪਣੀ ਚੇਅਰ ਤੋਂ ਉੱਠੋ, ਸਟ੍ਰੈਚ ਕਰੋ ਆਪਣੇ ਆਪ ਨੂੰ, ਸੀਟ ਤੋਂ ਹਿੱਲਣਾ ਜ਼ਰੂਰੀ ਹੈ, ਆਪਣੀ ਸੀਟ ਤੋਂ ਹਿੱਲੋ ਫਿਰ ਕੰਮ ਕਰੋ। ਇਸ ਤੋਂ ਇਲਾਵਾ ਨਾਰੀਅਲ ਪਾਣੀ ORS ਤਾਂ ਬੈਸਟ ਆਪਸ਼ਨਸ ਹੁੰਦੇ ਹੀ ਨੇ, ਤਾਂ ਬਸ। ਕਈ ਵਾਰੀ ਅਸੀਂ ਇਹ ਗੱਲ ਸੁਣੀ ਹੁੰਦੀ ਹੈ ਕਿ ਬਾਰ ਬਾਰ ਏਸੀ ਵਾਲੇ ਕਮਰੇ ਤੋਂ ਬਾਹਰ ਨਿਕਲਣਾ, ਅੰਦਰ ਆਉਣਾ, ਇਹਦੇ ਨਾਲ ਅਸੀਂ ਗਰਮ ਸਰਦ ਹੋ ਜਾਂਦੇ ਹਾਂ, ਪਰ ਜਦੋਂ ਅਸੀਂ ਨੋਰਮਲ ਟੈਂਪਰੇਚਰ ਦੇ ਵਿੱਚ ਏਸੀ ਰੂਮ ਰੱਖਿਆ ਹੁੰਦਾ ਨਾ, ਤਾਂ ਉਸ ਮੌਕੇ ਦੇ ਉੱਤੇ ਸਾਨੂੰ ਆਪ ਵੀ ਜਿਹੜਾ ਹੈ ਮੂਵਮੈਂਟ ਕਰਦੇ ਰਹਿਣਾ ਚਾਹੀਦਾ। ਵਿੱਚ ਵਿੱਚ ਤੁਸੀਂ ਕਮਰੇ ਤੋਂ ਥੋੜ੍ਹਾ ਜਿਹਾ ਬਾਹਰ ਜਾਓ, ਟੈਂਪਰੇਚਰ ਦੇ ਮੁਤਾਬਿਕ ਆਪਣੇ ਆਪ ਨੂੰ ਢਾਲੋ। ਇਸ ਦੇ ਨਾਲ ਕੀ ਹੋਏਗਾ, ਗਰਮੀ ਦੇ ਵਿੱਚ ਤੁਹਾਨੂੰ ਜਿੱਥੇ ਜ਼ਿਆਦਾ ਪਸੀਨਾ ਲੋਕਾਂ ਕਈਆਂ ਨੂੰ ਆਉਂਦਾ, ਸਰੀਰ ਦੇ ਵਿੱਚ ਜਿਹੜਾ ਹੈ ਜ਼ਰੂਰਤ ਪਾਣੀ ਦੀ ਜ਼ਿਆਦਾ ਵੱਧ ਜਾਂਦੀ ਹੈ। ਸੋ ਪਾਣੀ ਦੀ

ਮੈਨੂੰ ਪੂਰਾ ਕਰਨ ਦੇ ਲਈ ਨਾਰੀਅਲ ਪਾਣੀ ਓ ਆਰ ਐਸ ਜਿਹੜਾ ਹੈ ਇਸਨੂੰ ਜਿਹੜਾ ਹੈ ਵਧੀਆ ਤੁਸੀਂ ਤਰੀਕੇ ਦੇ ਨਾਲ ਆਪਣੀ ਬੋਡੀ ਨੂੰ ਹਾਈਡਰੇਟ ਰੱਖੋ। ਖਾਣਾ ਪੀਣਾ ਜ਼ਿਆਦਾ ਤਲੇ ਤੋਂ ਪਰਹੇਜ਼ ਇਸ ਟਾਈਮ ਦੇ ਉੱਤੇ ਜ਼ਿਆਦਾ ਹੁੰਦਾ। ਨੋਰਮਲ ਤੁਸੀਂ ਜਿੰਨਾ ਖਾਣਾ ਖਾਓ, ਬੋਡੀ ਨੂੰ ਜ਼ਰੂਰਤ ਹੈ ਓਨਾ ਤੁਸੀਂ ਜ਼ਰੂਰ ਖਾਓ। ਬਸ ਇਹ ਛੋਟੀ ਛੋਟੀ ਮੈਂ ਗੱਲਾਂ ਹੁੰਦੀਆਂ ਨੇ, ਅਸੀਂ ਇੰਨਾ ਜ਼ਿਆਦਾ ਸੋਚਣਾ ਨਹੀਂ ਚਾਹੀਦਾ। ਇਹ ਛੋਟੀਆਂ ਛੋਟੀਆਂ ਗੱਲਾਂ ਦਾ ਬਸ ਅਸੀਂ ਧਿਆਨ ਕਰਨਾ ਹੁੰਦਾ ਔਰ ਆਪਣੇ ਆਪ ਜਿਹੜਾ ਹੈ ਇਹ ਸਭ ਚੀਜ਼ਾਂ ਜਿਹੜੀਆਂ ਨੇ ਸਾਨੂੰ ਵਧੀਆ ਕਰ ਦਿੰਦੀਆਂ ਨੇ। ਸੋ ਮੈਂ ਕਿਹਾ ਜੀ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਬਹੁਤ ਸਾਰੀਆਂ ਗੱਲਾਂ ਹੋਰ ਵੀ ਨੇ। ਬਾਕੀ ਇੱਕ ਚੋਇਸ ਦੇਖੋ, ਮੈਂ ਕਿਹਾ ਖੇਡ ਪ੍ਰੇਮੀਆਂ ਦੇ ਲਈ ਨਾ ਅੱਜ ਦਾ ਦਿਨ ਜਿੱਥੇ ਕ੍ਰਿਕਟ ਨੂੰ ਲੈ ਕੇ ਅਸੀਂ ਸਾਡੇ ਇੰਡੀਅਨਸ ਜਿਹੜੇ ਨੇ ਨਾ ਉਹ ਮੈਂ ਕਿਹਾ ਜਸ਼ਨ ਮਨਾਉਂਦੇ ਨੇ, ਦੀਵਾਲੀ ਦੀ ਤਰ੍ਹਾਂ ਜਸ਼ਨ ਮਨਾਇਆ ਜਾਂਦਾ, ਉਸੇ ਤਰ੍ਹਾਂ ਹੀ ਫੁੱਟਬਾਲ ਪ੍ਰੇਮੀਆਂ ਦੇ ਲਈ ਵੀ ਅੱਜ ਦਾ ਜਿਹੜਾ ਹੈ ਦਿਨ ਕਾਫੀ ਖਾਸ ਹੈਗਾ। ਉਸ ਦੇ ਨਾਲ ਜੁੜੇ ਵੀ ਗੱਲਬਾਤ ਕਰਾਂਗੇ ਬਈ ਤੁਹਾਡੇ ਨਾਲ ਆਖਿਰਕਾਰ ਕਿਉਂ ਇਹ

ਸੋਚਣਾ ਨਹੀਂ ਚਾਹੀਦਾ ਇਹ ਛੋਟੀਆਂ ਛੋਟੀਆਂ ਗੱਲਾਂ ਦਾ ਬਸ ਅਸੀਂ ਧਿਆਨ ਕਰਨਾ ਹੁੰਦਾ ਔਰ ਆਪਣੇ ਆਪ ਜਿਹੜਾ ਹੈ ਇਹ ਸਭ ਚੀਜ਼ਾਂ ਜਿਹੜੀਆਂ ਨੇ ਸਾਨੂੰ ਵਧੀਆ ਕਰ ਦਿੰਦੀਆਂ ਨੇ। ਸੋ ਮੈਂ ਕਿਹਾ ਜੀ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਬਹੁਤ ਸਾਰੀਆਂ ਗੱਲਾਂ ਹੋਰ ਵੀ ਨੇ। ਬਾਕੀ ਇੱਕ ਚੋਇਸ ਦੇਖੋ, ਮੈਂ ਕਿਹਾ ਖੇਡ ਪ੍ਰੇਮੀਆਂ ਦੇ ਲਈ ਨਾ ਅੱਜ ਦਾ ਦਿਨ ਜਿੱਥੇ ਕ੍ਰਿਕਟ ਨੂੰ ਲੈ ਕੇ ਅਸੀਂ ਸਾਡੇ ਇੰਡੀਅਨਸ ਜਿਹੜੇ ਨੇ ਨਾ ਉਹ ਮੈਂ ਕਿਹਾ ਜਸ਼ਨ ਮਨਾਉਂਦੇ ਨੇ, ਦੀਵਾਲੀ ਦੀ ਤਰ੍ਹਾਂ ਜਸ਼ਨ ਮਨਾਇਆ ਜਾਂਦਾ, ਉਸੇ ਤਰ੍ਹਾਂ ਹੀ ਫੁੱਟਬਾਲ ਪ੍ਰੇਮੀਆਂ ਦੇ ਲਈ ਵੀ ਅੱਜ ਦਾ ਜਿਹੜਾ ਹੈ ਦਿਨ ਕਾਫੀ ਖਾਸ ਹੈਗਾ। ਉਸ ਦੇ ਨਾਲ ਜੁੜੀ ਵੀ ਗੱਲਬਾਤ ਕਰਾਂਗੇ ਬਈ, ਤੁਹਾਡੇ ਨਾਲ ਆਖਿਰਕਾਰ ਕਿਉਂ ਇਹ ਖਾਸ ਦਿਨ ਬਣਦਾ ਗਿਆ ਹੈ, ਅੱਜ ਦੇ ਸਾਡੇ ਲਿਸਨਰਸ ਜਿਹੜੇ ਨੇ ਫੁੱਟਬਾਲ ਪ੍ਰੇਮੀ ਨੇ ਉਹਨਾਂ ਦੇ ਲਈ ਕਿਉਂ ਇਹ ਖਾਸ ਹੈ ਦਿਨ, ਉਸ ਦੇ ਬਾਰੇ ਦੱਸਾਂਗੇ। ਫਿਲਹਾਲ ਮੈਂ ਕਿਹਾ ਜੀ ਇੱਕ ਗੀਤ ਆ ਗਿਆ ਜੀ ਤੁਹਾਡੇ ਲਈ, ਔਰ ਇਸ ਗੀਤ ਦੇ ਉਸ ਪਾਰ ਬਹੁਤ ਸਾਰੀਆਂ ਗੱਲਾਂ ਬਾਤਾਂ, ਤੁਹਾਡੀ ਆਪਣੀ ਆਰਜੀ ਅੰਸ਼ਲੀ ਬਣੀ ਹੋਈ ਹੈ ਤੁਹਾਡੀ ਨਾਲ। ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦੇ ਰਾਹੀਂ।

ਜਾਂਦਾ ਕਿ ਕ੍ਰਿਕਟ ਪ੍ਰੇਮੀ ਬਹੁਤ ਜ਼ਿਆਦਾ ਨੇ, ਪਰ ਅੱਜ ਮੈਂ ਕਿਹਾ ਜਿਹੜੇ ਫੁੱਟਬਾਲ ਪ੍ਰੇਮੀ ਨੇ ਨਾ, ਉਹਨਾਂ ਦੇ ਲਈ ਬੜਾ ਖਾਸ ਦਿਨ ਹੈਗਾ। ਫੁੱਟਬਾਲ ਨੂੰ ਲੈ ਕੇ ਜਿਹੜਾ ਹੈ ਮਹਾਕੁੰਭ ਦੀ ਸ਼ੁਰੂਆਤ ਅੱਜ ਹੋਣ ਜਾ ਰਹੀ ਹੈ, ਔਰ 39 ਦਿਨਾਂ ਤੱਕ ਗੋਲ ਤੇ ਗੋਲ, ਗੋਲ ਤੇ ਗੋਲ ਜਿਹੜੇ ਨੇ ਨਾ ਉਹ ਹੋਣ ਵਾਲੇ ਨੇ। ਅਸੀਂ ਕਿ ਦੁਨੀਆ ਦੇ ਸਭ ਤੋਂ ਜਿਹੜੇ ਫੇਵਰੇਟ ਟੂਰਨਾਮੈਂਟ ਫੀਫਾ ਵਰਲਡ ਕੱਪ ਦੀ ਸ਼ੁਰੂਆਤ ਜਿਹੜੀ ਹੈ ਅੱਜ ਹੋਣ ਜਾ ਰਹੀ ਹੈ। ਅੱਜ ਰਾਤ ਸਾਡੇ 10 ਵਜੇ ਦੇ ਕਰੀਬ ਜਿਹੜਾ ਹੈ ਸ਼ੁਰੂਆਤੀ ਓਪਨਿੰਗ ਸੈਰੇਮਨੀ ਹੋਏਗੀ, ਪਰ ਜਿਹੜਾ ਪਹਿਲਾ ਮੈਚ ਹੈ 12:30 ਵਜੇ ਦੇ ਕਰੀਬ ਭਾਰਤ ਦੇ ਸਮੇਂ ਦੇ ਮੁਤਾਬਿਕ 12:30 ਵਜੇ ਦੇ ਕਰੀਬ ਹੋਣ ਜਾ ਰਿਹਾ। ਔਰ ਇਹ ਫੁੱਟਬਾਲ ਦੇ ਵਿੱਚ ਇਸ ਮਹਾਕੁੰਭ ਦਾ ਫਾਈਨਲ ਜਿਹੜਾ ਜੁਲਾਈ ਮਹੀਨੇ ਦੀ 19 ਤਰੀਕ ਨੂੰ ਹੋਏਗਾ, ਔਰ 39 ਦਿਨਾਂ ਤੱਕ 104 ਦੇ ਕਰੀਬ ਮੈਚ ਜਿਹੜੇ ਨੇ ਨਾ ਉਹ ਖੇਡੇ ਜਾਣਗੇ, ਔਰ ਮੈਂ ਕਿਹਾ ਗੋਲ ਤੇ ਗੋਲ, ਗੋਲ ਤੇ ਗੋਲ ਹੋਣ ਜਾਣੇ ਨੇ। ਔਰ ਦੱਸ ਦੇਵਾਂ ਕਿ ਗਰੁੱਪ ਸੀਜ਼ ਦੇ ਵਿੱਚ 48 ਟੀਮਾਂ ਦੇ ਜਿਹੜੇ ਨੇ 12 ਗਰੁੱਪ ਦੇ ਵਿੱਚ ਉਹਨਾਂ ਨੂੰ ਵੰਡਿਆ ਗਿਆ। ਹਰ ਟੀਮ ਦੇ 3-3 ਮੈਚ ਖੇਡੇ ਜਾਣਗੇ। ਹਰ ਗਰੁੱਪ ਦੇ ਵਿੱਚ ਟੌਸ 2 ਟੀਮਾਂ ਦੇ ਵਿੱਚ ਤੀਸਰੇ ਥਾਂ ਦੇ ਉੱਤੇ ਰਹਿਣ ਵਾਲੇ 8 ਸਭ ਤੋਂ ਬਿਹਤਰੀਨ ਟੀਮਾਂ ਜਿਹੜੀਆਂ ਨੇ ਨੌਕਆਊਟ ਦੇ ਵਿੱਚ ਜਾਣਗੀਆਂ। ਔਰ ਨੌਕਆਊਟ ਸਟੇਜ ਦੇ ਵਿੱਚ ਜਿਹੜਾ ਹੈ 32 ਟੀਮਾਂ ਅੱਗੇ ਆਉਣਗੀਆਂ। 16 ਮੈਚਾਂ ਦੇ ਵਿੱਚ ਜਿੱਤਣ ਵਾਲੀਆਂ 16 ਟੀਮਾਂ ਜਿਹੜੀਆਂ ਨੇ ਅੱਗੇ ਵਧਣਗੀਆਂ, ਔਰ 16 ਟੀਮਾਂ ਦੇ ਵਿੱਚੋਂ 8 ਮੈਚ ਜਿਹੜੇ ਨੇ ਉਸ ਦੇ ਵਿੱਚ 8 ਟੀਮਾਂ ਵਿਜੇਤੂ ਹੋਣਗੀਆਂ। ਕੁਆਟਰ ਫਾਈਨਲ ਦੇ ਵਿੱਚ 8 ਟੀਮਾਂ ਜਿਹੜੀਆਂ ਖੇਡਣਗੀਆਂ, 4 ਮੈਚ 4 ਵਿਜੇਤਾ। ਸੈਮੀ ਫਾਈਨਲਸ ਦੇ ਵਿੱਚ 4 ਟੀਮਾਂ ਖੇਡਣਗੀਆਂ, 2 ਮੈਚ ਹੋਣਗੇ, 2 ਜਿਹੜੇ ਨੇ ਫਾਈਨਲਸ ਦੇ ਵਿੱਚ ਜਾਣਗੇ। ਔਰ 2 ਟੀਮਾਂ ਦੇ ਵਿੱਚ ਜਿਹੜਾ ਹੈ ਇਹ ਮਹਾਕੁੰਭ ਦਾ ਮੈਚ ਜਿਹੜਾ ਹੈ ਮਹਾ ਮੁਕਾਬਲਾ ਹੋਣ ਜਾਏਗਾ। ਔਰ ਇੱਕ ਗੱਲ ਹੋਰ ਬਈ, ਦੇਖੋ ਜਿੱਥੇ ਦੁਨੀਆ ਭਰ ਦੇ ਵਿੱਚ ਇਸ ਫੁੱਟਬਾਲ ਦਾ ਕਰੇਜ਼ ਆ ਨਾ, ਉੱਥੇ ਸਾਡੇ ਪੰਜਾਬੀ ਵੀ ਕਿੱਥੇ ਘੱਟ ਨੇ। ਫੁੱਟਬਾਲ ਦੀ ਜਿਹੜੀ ਵਿਰਾਸਤ ਹੈ ਨਾ, ਉਸਨੂੰ ਪੰਜਾਬ ਨੇ ਸਾਂਭਿਆ ਹੋਇਆ, ਪੰਜਾਬ ਦੇ ਇੱਕ ਪਿੰਡ ਨੇ ਸਾਂਭਿਆ ਹੋਇਆ, ਜਿੱਥੇ ਕਿ ਦੱਸੀਏ ਕਿ ਮਲਟੀ ਸਪੋਰਟਸ ਕੰਪਲੈਕਸ ਜਿਹੜੇ ਨੇ ਉਹ ਵੀ ਬਣੇ ਹੋਏ ਨੇ, ਔਰ ਇੱਥੇ ਹੀ ਸਾਡੇ ਹੀ ਇਸ ਪਿੰਡ ਦੇ ਵਿੱਚ ਜਿਹੜਾ ਹੈ ਰੋਨਾਲਡੋ ਔਰ ਮੈਸੀ ਵਰਗੇ ਖਿਡਾਰੀ ਤਿਆਰ ਹੋ ਰਹੇ ਨੇ। ਸਾਡੇ ਆਪਣੇ ਪਰਸਨਲ ਰੋਨਾਲਡੋ ਅਤੇ ਮੈਸੀ ਤਿਆਰ ਹੋ ਰਹੇ ਨੇ, ਔਰ ਇਹ ਥਾਂ ਜਿਹੜੀ ਹੈ ਨਾ ਸਾਡੇ ਪੰਜਾਬ ਦੀ ਹੈ, ਰੁੜਕਾ ਕਲਾਂ। ਜਲੰਧਰ ਦਾ ਪਿੰਡ ਰੁੜਕਾ ਕਲਾਂ, ਜਿੱਥੇ ਕਿ ਦੱਸੀਏ ਕਿ ਯੂਥ ਫੁੱਟਬਾਲ ਕਲੱਬ ਜਿਹੜੇ ਨੇ ਇੱਥੇ ਰੁੜਕਾ ਕਲਾਂ ਦੇ ਵਿੱਚ 2015 ਤੋਂ ਫੀਫਾ ਜਿਹੜੇ ਫੁੱਟਬਾਲ ਵਿਕਾਸ ਕਾਮਾਂ ਨੇ ਉਸਦੇ ਤਹਿਤ ਹਰ ਸਾਲ ਕਰੀਬ 30 ਲੱਖ ਰੁਪਏ ਤੱਕ ਦੀ ਆਰਥਿਕ ਸਹਾਇਤਾ ਉਹਨਾਂ ਨੂੰ ਮਿਲਦੀ ਹੈ। ਇੱਥੇ ਬੱਚੇ ਜਿਹੜੇ ਨੇ ਲਗਾਤਾਰ ਟ੍ਰੇਨਿੰਗ ਕਰਦੇ ਨੇ, ਅਲੱਗ ਅਲੱਗ ਜਿਹੜੇ ਸਪੋਰਟਸ ਕਹਿ ਲਓ ਕਿ ਡਿਵੈਲਪਮੈਂਟ ਸੈਂਟਰਸ ਨੇ ਉਸ ਨੂੰ ਵਿਕਸਿਤ ਕਰਨ ਦੇ ਵਿੱਚ ਮਦਦ ਕਰ ਰਹੇ ਨੇ। ਰੁੜਕਾ ਕਲਾਂ ਦੇ ਵਿੱਚ ਜਿਹੜਾ ਹੈ ਇੱਥੇ ਵੱਖਰੇ ਵੱਖਰੇ ਤਰ੍ਹਾਂ ਦੇ ਯੂਥ ਨੂੰ ਜਿਹੜਾ ਇਸ ਗੇਮ ਨੂੰ ਲੈ ਕੇ ਵੱਖਰੀ ਵੱਖਰੀ ਤਰ੍ਹਾਂ ਦੀ ਟ੍ਰੇਨਿੰਗਸ ਦਿੱਤੀਆਂ ਜਾਂਦੀਆਂ ਨੇ, ਅਲੱਗ ਅਲੱਗ ਤਰ੍ਹਾਂ ਦੇ ਦੇਖੋ ਫੈਡਰੇਸ਼ਨ ਕੰਮ ਕਰਦੀਆਂ ਨੇ, ਕਰੋੜਾਂ ਤੱਕ ਵੀ ਦਿੱਤੀ ਜਿਹੜੀ ਹੈ ਫਾਊਂਡੇਸ਼ਨ ਫੰਡ ਇੱਥੇ ਮੁਹੱਈਆ ਕਰਵਾਉਂਦਾ ਬੱਚਿਆਂ ਨੂੰ, ਤਾਂ ਕਿ ਬੱਚਿਆਂ ਨੂੰ ਇੱਥੇ ਸੁਵਿਧਾਵਾਂ ਮਿਲ ਸਕਣ। ਸੈਂਟਰ ਦੇ ਵੱਲੋਂ ਦੱਸੀਏ ਕਿ ਆਡੀਟੋਰੀਅਮ ਦਿੱਤਾ ਗਿਆ, ਕਾਨਫਰੰਸ ਐਂਡ ਟ੍ਰੇਨਿੰਗ ਸੁਵਿਧਾਵਾਂ ਦਿੱਤੀਆਂ ਗਈਆਂ ਨੇ, ਇਨਡੋਰ ਮਲਟੀ ਸਪੋਰਟਸ ਐਰੀਨਾ ਮਿਲਿਆ, ਆਰਟੀਫਿਸ਼ਲ ਟਰਫ ਜਾਂ ਫਿਰ ਹਾਈ ਪਰਫੋਰਮੈਂਸ ਜਿਮ ਕਹਿ ਲਓ, ਟ੍ਰੇਨਿੰਗ ਬਾਸਕਿਟਬਾਲ ਜਾਂ ਫਿਰ ਵਹੀਕਲ ਮਾਲ ਕੋਰਟ ਜਿਹੜੇ ਨੇ ਇੱਥੇ ਵਿਕਸਿਤ ਕੀਤੇ ਗਏ ਨੇ। ਰਾਸ਼ਟਰੀ ਅੰਤਰਰਾਸ਼ਟਰੀ ਸਾਡੇ ਖਿਡਾਰੀ ਇੱਥੋਂ ਨਿਕਲ ਚੁੱਕੇ ਨੇ, ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਦੇ ਵਿੱਚ ਇਸ ਤਰ੍ਹਾਂ ਦੀ ਟ੍ਰੇਨਿੰਗ ਜਿਹੜੀ ਹੈ ਦਿੱਤੀ ਜਾਂਦੀ ਹੈ ਬਈ। ਅੰਤਰਰਾਸ਼ਟਰੀ ਖਿਡਾਰੀ ਜਿਹੜੇ ਨੇ ਅਨਵਰ ਅਲੀ ਕਹਿ ਲਓ, ਲਵਪ੍ਰੀਤ ਸਿੰਘ ਕਹਿ ਲਓ, ਹਰਮਨ ਦੀਪ ਸਿੰਘ ਕਹਿ ਲਓ, ਪ੍ਰੇਮ ਕੁਮਾਰ, ਇੱਥੇ ਇਹਨਾਂ ਦੇ ਨਾਮ ਸ਼ਾਮਿਲ ਨੇ। ਰਾਸ਼ਟਰੀ ਪੱਧਰ 'ਤੇ ਇੱਥੇ ਲਵਪ੍ਰੀਤ ਕਈ, ਅੰਮ੍ਰਿਤਪਾਲ ਗੁਰਪ੍ਰੀਤ, ਅੰਮ੍ਰਿਤਪਾਲ ਸਿੰਘ, ਜਸਦੀਪ ਸਿੰਘ ਇਸ ਅਕੈਡਮੀ ਤੋਂ ਟ੍ਰੇਨਿੰਗ ਲੈ ਕੇ ਨਿਕਲੇ ਨੇ। ਔਰ ਬਸ ਮੈਂ ਕਿਹਾ ਸੀ ਬੱਚੇ ਬੱਚੇ ਨੇ ਨਾ, ਬੱਚਿਆਂ ਨੂੰ ਜਿਸ ਪਾਸੇ ਲਾ ਲਓ। ਅਸੀਂ ਅਕਸਰ ਅਸੀਂ ਆਪਣੇ ਆਪਣੇ ਪੇਰੈਂਟਸ ਕੋਲ ਵੀ ਇਹੀ ਸੁਣਿਆ ਹੋਏਗਾ, ਪੇਰੈਂਟਸ ਹਮੇਸ਼ਾ ਕਹਿੰਦੇ ਸੀਗੇ ਕਿ ਬੱਚਿਆਂ ਨੂੰ ਜਿਸ ਪਾਸੇ ਤੁਸੀਂ ਲਗਾ ਦਿੱਤਾ ਉਹ ਤਾਂ ਕੱਚੀ ਮਿੱਟੀ ਹੁੰਦੀ ਹੈ, ਆਪਣੇ ਆਪ ਉਸਨੇ ਸ਼ੇਪ ਢਾਲਣਾ ਸ਼ੁਰੂ ਕਰਨੀ ਹੁੰਦੀ ਹੈ, ਪਰ ਉਸ ਨੂੰ ਸ਼ੇਪ ਦੇਣ ਦਾ ਕੰਮ ਪੇਰੈਂਟਸ ਦਾ ਹੁੰਦਾ। ਔਰ ਪੇਰੈਂਟਸ ਜਿਹੜੇ ਨੇ ਨਾ ਬੱਚੇ ਨੂੰ ਜਿਸ ਹਿਸਾਬ ਨਾਲ ਬਚਪਨ ਦੇ ਵਿੱਚ ਹੀ ਢਾਲਣਾ ਸ਼ੁਰੂ ਕਰ ਦਿੰਦੇ ਨੇ, ਉਸੇ ਹਿਸਾਬ ਨਾਲ ਬੱਚੇ ਚੱਲਣਾ ਸ਼ੁਰੂ ਹੋ ਜਾਂਦੇ ਨੇ।

ਮੈਂ ਕਿਹਾ ਜੇ ਉਹਨਾਂ ਕਿਸੇ ਨੇ ਨਹੀਂ ਕਰਨਾ ਜਿੰਨੇ ਇੰਡੀਆ ਵਾਲੇ ਜਿਹੜੇ ਨੇ ਨਾ ਉਹ ਆਪਣੀ ਖੇਡਾਂ ਦੇ ਲਈ ਕਰ ਰਹੇ ਨੇ। ਵਾਕਈ ਅਸੀਂ ਦੇਖਿਆ ਕਿ ਜਿਹੜਾ ਇੰਡੀਆ ਦੇ ਵਿੱਚ ਵੈਸੇ ਤਾਂ ਕ੍ਰਿਕਟ ਨੂੰ ਬਹੁਤ ਜ਼ਿਆਦਾ ਕੀ

ਔਰ ਗੱਲ ਪਤਾ ਕੀ ਹੈ, ਅਸੀਂ ਬੱਚੇ ਦਾ ਬਚਪਨ ਨਹੀਂ ਖੋਣਾ ਹੁੰਦਾ। ਮੈਂ ਹਮੇਸ਼ਾ ਇਸ ਚੀਜ਼ 'ਤੇ ਯਕੀਨ ਕਰਦੀ ਹਾਂ, ਤੁਸੀਂ ਵੀ ਮੇਰੀ ਗੱਲ ਦੇ ਨਾਲ ਸਹਿਮਤ ਹੋਏਗੀ ਕਿ ਹੋਵੋਗੇ ਕਿ ਬੱਚੇ ਦਾ ਬਚਪਨ ਨਹੀਂ ਖੋਣਾ ਅਸੀਂ। ਬੱਚੇ ਸ਼ਤਾਨੀਆਂ ਨਹੀਂ ਕਰਨਗੇ ਤਾਂ ਕੌਣ ਕਰਨਗੇ, ਪਰ ਜਦੋਂ ਜਿਵੇਂ ਜਿਵੇਂ ਉਮਰ ਵੱਧਦੀ ਜਾਵੇ ਬੱਚੇ ਦੀ, ਜਿਸ ਉਮਰ ਦੇ ਮੁਤਾਬਿਕ ਬੱਚੇ ਨੂੰ ਜੋ ਸਿੱਖਣਾ ਚਾਹੀਦਾ, ਮੈਂ ਕਿਹਾ ਉਸ ਦੇ ਮੁਤਾਬਿਕ ਹੀ ਬੱਚੇ ਨੂੰ ਉਹ ਸਿਖਾਓ ਔਰ ਜ਼ਰੂਰ ਸਿਖਾਓ। ਔਰ ਬਸ ਇਸੇ ਹੀ ਬੱਚਿਆਂ ਨੂੰ ਮੈਂ ਕਿਹਾ ਸ਼ੇਰ ਬਣਾਓ ਤੁਸੀਂ, ਬੱਚਿਆਂ ਨੂੰ ਹੌਸਲਾ ਸਿਖਾਓ, ਬੱਚੇ ਜੋ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਰਨ ਦਿਓ, ਔਰ ਜਿੱਦਾਂ ਦਾ ਵੀ ਉਹ ਕਰਨਾ ਚਾਹੁੰਦੇ ਨੇ ਉਦਾਂ ਦਾ ਹੀ ਉਹਨਾਂ ਨੂੰ ਕਰਨ ਦਿਓ। ਬਾਕੀ ਬੱਚਿਆਂ ਦੇ ਨਾਲ ਜੁੜਿਆ ਹੋਇਆ ਮੈਂ ਕਿਹਾ ਇੱਕ ਖਾਸ ਦਿਨ ਅੱਜ ਦੀ ਤਰੀਕ ਨੂੰ ਵੀ ਹੈਗਾ, ਉਸ ਦੇ ਬਾਰੇ ਵੀ ਤੁਹਾਨੂੰ ਮੈਂ ਜ਼ਰੂਰ ਦੱਸਾਂਗੀ, ਕਿਉਂਕਿ ਖੇਡਣ ਨੱਚਣ ਟੱਪਣ ਦੀ ਇਹੀ ਉਮਰ ਹੈ, ਔਰ ਇਸ ਉਮਰ ਨੂੰ ਸਾਂਭਣਾ ਜਾਂ ਬੱਚਿਆਂ ਦੇ ਖੇਡਣ ਨੂੰ ਸਾਂਭ ਕੇ ਰੱਖਣਾ ਸਾਡੀ ਹੀ ਜ਼ਿੰਮੇਵਾਰੀ ਹੈ। ਔਰ ਅਸੀਂ ਮੈਂ ਕਿਹਾ ਜਦੋਂ ਇਸ ਜ਼ਿੰਮੇਵਾਰੀ ਨੂੰ ਤਹਿ ਦਿਲੋਂ ਅਸੀਂ ਸਵੀਕਾਰ ਕਰ ਲਿਆ ਨਾ, ਆਪਣੇ ਆਪ ਸਾਨੂੰ ਆਪਣਾ ਵੀ ਟਾਈਮ ਵਧੀਆ ਲੰਘਦਾ ਹੋਇਆ ਨਜ਼ਰ ਆਉਣਾ, ਔਰ ਸਾਡੇ ਜਿਹੜੇ ਆਲੇ ਦੁਆਲੇ ਛੋਟੇ ਛੋਟੇ ਬੱਚੇ ਰਹਿਣਾ, ਉਹ ਵੀ ਵਧੀਆ ਮੈਂ ਕਿਹਾ ਹੱਸਦੇ ਖੇਡਦੇ ਹੋਏ ਸਾਨੂੰ ਨਜ਼ਰ ਆਉਣਗੇ। ਔਰ ਬੇਫਿਕਰੀਆਂ ਦੇ ਵਿੱਚ ਮੈਂ ਕਿਹਾ ਦਿਲ ਨੂੰ ਵਧੀਆ ਜਿਉਣ ਦਾ ਤਰੀਕਾ ਤੁਸੀਂ ਸੁਣਾ ਦਿਓ, ਹੈ ਨਾ। ਤੁਸੀਂ ਇਹ ਸੋਚੋ ਕਿ ਅਸੀਂ ਕਿਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀ ਸਕਦੇ ਹਾਂ, ਇਸ ਬੁੱਧੂ ਸੇ ਮਨ ਨੂੰ ਵਧੀਆ ਜਿਹਾ ਤਰੀਕੇ ਨਾਲ ਸਵਾਰ ਸਕਦੇ ਹਾਂ, ਔਰ ਬਸ ਆਪਣੀ ਜ਼ਿੰਦਗੀ ਨੂੰ ਵੀ ਖੂਬਸੂਰਤ ਬਣਾ ਸਕਦੇ ਹਾਂ।

0: ਬਾਕੀ ਪਿੰਡ ਦੀ ਜਿਹੜੀ ਸਵੇਰ ਹੁੰਦੀ ਹੈ ਨਾ ਉਹ ਸਭ ਤੋਂ ਖੂਬਸੂਰਤ ਹੁੰਦੀ ਹੈ। ਪਿੰਡਾਂ ਦੇ ਵਿੱਚ ਜਿੱਥੇ ਸ਼ਾਂਤ ਮਾਹੌਲ, ਸ਼ਹਿਰਾਂ ਦੇ ਵਿੱਚ ਉੱਥੇ ਹੀ ਇਹਨਾਂ ਗੱਡੀਆਂ ਦਾ ਸ਼ੋਰ ਸ਼ਰਾਬਾ। ਔਰ ਬਸ ਅਸੀਂ ਸੋਚਦੇ ਰਹਿੰਦੇ ਹਾਂ ਕਦੋਂ ਸਾਨੂੰ ਇਹ ਸ਼ਾਂਤੀ ਮਿਲੇ। ਔਰ ਇੱਕ ਸ਼ਾਂਤੀ ਸਾਨੂੰ ਮਿਲਦੀ ਹੈ ਜੀ ਬੱਚਿਆਂ ਦੇ ਹਾਸੇ ਖੇਡੇ ਤੋਂ। ਅਸੀਂ ਅਕਸਰ ਦੇਖਿਆ ਹੋਏਗਾ ਬੱਚੇ ਜਦੋਂ ਖੇਡਦੇ ਨੇ, ਖੁਸ਼ ਹੁੰਦੇ ਨੇ, ਤਾਂ ਉਹ ਮੁਸਕਰਾਹਟ ਜਿਹੜੀ ਹੈ ਨਾ ਹੋਰ ਵੀ ਸਾਡੇ ਵੀ ਚਿਹਰਿਆਂ 'ਤੇ ਚਾਰ ਚਾਂਦ ਲਾ ਦਿੰਦੀ ਹੈ। ਸੋ ਅੱਜ ਜੇਕਰ ਗੱਲ ਕੀਤੀ ਜਾਏ ਤਾਂ ਇੰਟਰਨੈਸ਼ਨਲ ਡੇ ਆਫ ਪਲੇ ਹੈ, ਅੰਤਰਰਾਸ਼ਟਰੀ ਖੇਡ ਦਿਵਸ ਹੈ। ਔਰ ਇਹ ਦਿਵਸ ਜਿਹੜਾ ਹੈ ਬੱਚਿਆਂ ਦੇ ਖਾਸ ਤੌਰ 'ਤੇ ਉਹਨਾਂ ਦੇ ਬਚਪਨ ਨੂੰ ਜ਼ਿੰਦਾ ਰੱਖਣ ਦੇ ਲਈ, ਸੁਰੱਖਿਅਤ ਰੱਖਣ ਲਈ, ਖੁੱਲ੍ਹੇ ਮੈਦਾਨ, ਬੇਪਰਵਾਹ ਹਾਸੇ, ਕਿਤੇ ਜੋ ਗੁਆਚ ਕੇ ਨੇ ਉਹਨਾਂ ਨੂੰ ਦੁਬਾਰਾ ਤੋਂ ਜ਼ਿੰਦਾ ਰੱਖਣ ਦੇ ਲਈ ਅੱਜ ਦਾ ਇਹ ਦਿਨ ਸੈਲੀਬ੍ਰੇਟ ਹੁੰਦਾ। ਸੋ ਦਿਨ ਜੇਕਰ ਸੈਲੀਬ੍ਰੇਟ ਹੋ ਰਿਹਾ ਤਾਂ ਖਾਸ ਗੱਲਬਾਤ ਵੀ ਤੁਹਾਡੇ ਨਾਲ ਸਾਂਝੀ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਅੱਜ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਨੇ ਡਾਕਟਰ ਅਮਨਪ੍ਰੀਤ ਸਿੰਘ ਜੀ, ਅਮਰਪ੍ਰੀਤ ਸਿੰਘ ਜੀ ਜੋ ਕਿ ਹੈੱਡ ਡਿਪਾਰਟਮੈਂਟ ਆਫ ਫਿਜ਼ੀਕਲ ਐਜੂਕੇਸ਼ਨ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਸਰ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਜੀ, ਪਹਿਲੇ ਤਾਂ ਤੁਹਾਡਾ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਤੁਸੀਂ ਅੱਜ ਦੇ ਦਿਹਾੜੇ ਮੈਨੂੰ ਬੁਲਾਇਆ ਤੇ ਮੈਂ ਰੂਬਰੂ ਹੋਵਾਂਗਾ ਤੁਹਾਡੇ ਨਾਲ ਤੇ ਸਾਰਿਆਂ ਨਾਲ। ਬਹੁਤ ਹੀ ਚੰਗਾ ਲੱਗ ਰਿਹਾ ਜੀ।
0: ਸਭ ਤੋਂ ਪਹਿਲਾਂ ਤਾਂ ਸਰ ਇਸ ਦਿਨ ਦਾ ਮਹੱਤਵ ਤੁਹਾਡੇ ਕੋਲ ਜਾਣਨਾ ਚਾਹਾਂਗੀ, ਆਖਿਰਕਾਰ ਇਹ ਦਿਨ ਕਿਉਂ ਸੈਲੀਬ੍ਰੇਟ ਹੋਣਾ ਜ਼ਰੂਰੀ ਮੰਨਿਆ ਗਿਆ ਔਰ ਇਸ ਦਾ ਕੀ ਉਦੇਸ਼ ਸੀਗਾ?
1: ਮੈਮ 2024 ਵਿੱਚ ਯੂਨਾਈਟਿਡ ਨੇਸ਼ਨਸ ਨੇ ਆਫੀਸ਼ੀਅਲੀ ਕਿਹਾ ਸੀ
0: ਜੀ
1: ਕਿ 11 ਜੂਨ ਨੂੰ ਹਰ ਸਾਲ ਅਸੀਂ ਇੰਟਰਨੈਸ਼ਨਲ ਡੇ ਆਫ ਪਲੇ ਸੈਲੀਬ੍ਰੇਟ ਕਰਾਂਗੇ। ਤੇ ਇਹਦਾ ਕਾਰਨ ਇਹ ਸੀ ਕਿ ਵੀ ਇਕੱਲੇ ਇੰਡੀਆ ਵਿੱਚ ਨਹੀਂ, ਪੂਰੇ ਜਹਾਨ ਵਿੱਚ, ਪੂਰੇ ਦੂਜੇ ਮੁਲਕਾਂ 'ਚ ਵੀ ਜਦ ਅਸੀਂ ਦੇਖੀਏ ਤੇ ਬੱਚੇ ਬੜੇ ਹੀ ਰਿਜ਼ਰਵ ਹੋ ਗਏ ਨੇ, ਬੜੇ ਹੀ ਇੰਟਲੈਕਚੁਅਲ ਆਖਦੇ ਨੇ ਬੱਚੇ, ਕਿਉਂਕਿ ਉਹ ਇਕੱਲੇ ਸਕਰੀਨ 'ਤੇ ਇੰਟਲੈਕਚੁਅਲ ਰਹਿ ਗਏ।

ਚਾਹੀਦਾ ਹੈ ਔਰ ਜ਼ਰੂਰ ਇਸ ਮੌਕੇ ਦੇ ਵਿੱਚ ਤੁਸੀਂ ਉਹਨਾਂ ਦੇ ਸਾਥੀ ਜ਼ਰੂਰ ਬਣੋ। ਔਰ ਮੈਂ ਕਿਹਾ ਜੀ ਇੱਕ ਚੀਜ਼ ਅਸੀਂ ਹਮੇਸ਼ਾ ਯਾਦ ਰੱਖੀਏ, ਬੱਚੇ ਨੂੰ ਬਚਪਨ ਜਿਉਣ ਦਾ ਮੌਕਾ ਦਿਓ ਔਰ ਹਮੇਸ਼ਾ ਇਸ ਚੀਜ਼ ਦਾ ਖਿਆਲ ਰੱਖੋ ਕਿ ਜੋ ਅਸੀਂ ਮਿੱਟੀ ਨੂੰ ਅੱਜ ਜਿਸ ਤਰ੍ਹਾਂ ਜਿਸ ਸ਼ੇਪ ਦੇ ਵਿੱਚ ਬਣਾ ਦਿੱਤਾ ਉਸੇ ਹੀ ਤਰ੍ਹਾਂ ਜਿਹੜਾ ਹੈ ਉਸਨੇ ਅੱਗੇ ਜਾ ਕੇ ਬਣ ਜਾਣਾ ਔਰ ਉਸੇ ਹੀ ਤਰ੍ਹਾਂ ਆਪਣੀ ਜ਼ਿੰਦਗੀ ਜਿਹੜੀ ਹੈ ਜੀ ਲੈਣੀ ਹੈ। ਸੋ ਬਸ ਜੀ ਬਸ ਬਸ ਜੀ ਬਸ ਇਸ ਬੇਫਿਕਰੇ ਜੇ ਟਾਈਮ ਨੂੰ ਜੀਓ ਔਰ ਜ਼ਿੰਦਗੀ ਨੂੰ ਜਿੰਨਾ ਤੁਸੀਂ ਖੂਬਸੂਰਤ ਜਿਹਾ ਜੀ ਸਕਦੇ ਹੋ ਜੀ ਲਓ ਮੈਂ ਕਿਹਾ, ਔਰ ਬੱਚਿਆਂ ਨੂੰ ਵੀ ਜੀਣ ਦਾ ਇੱਕ ਮੌਕਾ ਜਿਹੜਾ ਨਾ ਉਹ ਅਸੀਂ ਦੇਣਾ ਹੈ। ਔਰ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ। ਔਰ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੇ ਗੀਤ ਜਿਹੜੇ ਨੇ ਉਹ ਤੁਸੀਂ ਇੰਜੋਏ ਕੀਤੇ ਨੇ ਔਰ ਗੱਲਾਂ ਕਰਦੇ ਕਰਦੇ ਕਰਦੇ ਕਰਦੇ ਮੈਂ ਕਿਹਾ ਕਦੋਂ ਸਮਾਂ ਜਿਹੜਾ ਨਾ ਸਾਡਾ ਨਿਕਲ ਜਾਂਦਾ ਸਾਨੂੰ ਪਤਾ ਹੀ ਨਹੀਂ ਲੱਗਦਾ। ਫਿਲਹਾਲ ਆ ਗਿਆ ਜੀ, ਆ ਗਿਆ ਜੀ ਇੱਕ ਗੀਤ ਤੁਹਾਡੇ ਲਈ ਔਰ ਇਸ ਗੀਤ ਉਸ ਪਾਰ ਹੋਰ ਵੀ ਥੋੜ੍ਹੀਆਂ ਜਿਹੀਆਂ ਗੱਲਾਂ ਹੋਰ ਸਾਂਝੀਆਂ ਕਰਾਂਗੀ ਤੁਹਾਡੇ ਨਾਲ।

ਦੇਖੋ ਦੇਖੋ ਤੁਸੀਂ ਵੀ ਦੇਖੋ ਕਿ ਕਿਸ ਤਰ੍ਹਾਂ ਜਿਹੜੀਆਂ ਇਹ ਸ਼ਰਾਰਤਾਂ ਨੇ ਨਾ ਝਾਂਕਦੀਆਂ ਨੇ ਕਿ ਮੌਕਾ ਮਿਲੇ ਅਸੀਂ ਸ਼ਰਾਰਤ ਕਰੀਏ ਔਰ ਬੱਚਿਆਂ ਕੋਲੋਂ ਸ਼ਰਾਰਤ ਕਰਵਾਈਏ। ਪਰ ਦੇਖੋ ਬਚਪਨ ਨੂੰ ਜਿਉਣ ਦਾ, ਖੁਸ਼ੀਆਂ ਦੇ ਨਾਲ, ਹਾਸੇ ਖੇੜਿਆਂ ਦੇ ਨਾਲ ਇਹ ਜ਼ਿੰਦਗੀ ਬਤੀਤ ਕਰਨ ਦਾ ਇੱਕੋ ਹੀ ਮੌਕਾ। ਜੀ ਲੋਕ ਹੱਸ ਖੇਡ ਕੇ ਜੀਰੋ, ਬੱਚੇ ਇਸ ਉਮਰ ਦੇ ਵਿੱਚ ਸ਼ਰਾਰਤ ਨਹੀਂ ਕਰਨਗੇ ਤਾਂ ਕਦੋਂ ਕਰਨਗੇ? ਔਰ ਸ਼ਰਾਰਤ ਜਦੋਂ ਕਹਿੰਦੇ ਨੇ ਨਾ ਬਦਤਮੀਜ਼ੀ ਦੇ ਵਿੱਚ ਬਦਲਣਾ ਸ਼ੁਰੂ ਹੋ ਜਾਏ ਉਦੋਂ ਬੱਚੇ ਨੂੰ ਟੋਕਣਾ ਸ਼ੁਰੂ ਕਰੋ। ਪਰ ਬਚਪਨ ਜੀ ਰਹੇ ਨਾ ਖੂਬਸੂਰਤ ਤਰੀਕੇ ਨਾਲ ਜੀ ਰਹੇ ਨੇ, ਉਦੋਂ ਤੱਕ ਜੀਣ ਦਿਓ। ਬਾਕੀ ਜੀਣਾ ਹੈ ਤਾਂ ਖਾਣਾ ਪੀਣਾ ਵੀ ਵਧੀਆ ਹੋਏਗਾ, ਔਰ ਵਧੀਆ ਜੇਕਰ ਖਾਣਾ ਪੀਣਾ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਇੱਕ ਇੱਕ ਸੋਰਸ ਤੁਹਾਡੇ ਕੋਲ ਇਹ ਵੀ ਹੈਗਾ, ਮੈਂ ਹੈਗੀ ਹਾਂ, ਮੈਂ ਤੁਹਾਨੂੰ ਬਣਾਉਣਾ ਸਿਖਾ ਦੂੰਗੀ, ਵਧੀਆ ਜਿਹਾ ਬਣਾਉਣਾ ਸਿਖਾ ਦੂੰਗੀ, ਔਰ ਤੁਸੀਂ ਮੈਂ ਕਿਹਾ ਤੋ 5 ਮਿੰਟ ਦੇ ਵਿੱਚ ਆਪਣਾ ਹੈਲਦੀ ਵਾਲਾ ਬ੍ਰੇਕਫਾਸਟ ਜਿਹੜਾ ਨਾ ਉਹ ਰੈਡੀ ਕਰ ਸਕਦੇ ਹੋ। ਇੱਕ ਸੈਂਡਵਿਚ ਜਿਹੜਾ ਹੈ ਘਰਾਂ ਦੇ ਵਿੱਚ ਅਕਸਰ ਦੇਖਿਆ ਹੋਏਗਾ, ਸਾਨੂੰ ਤਾਂ ਦੇਖੋ ਮਲਾਈ ਨਾਲ ਬਣਾ ਕੇ ਸੈਂਡਵਿਚ ਖਵਾਇਆ ਜਾਂਦਾ ਸੀਗਾ, ਬੱਚਿਆਂ ਦਾ ਟੇਸਟ ਬਦਲਦਾ। ਮਿਓਨੀਜ਼ ਜਿਹੜੀਆਂ ਨੇ ਨਾ ਅੱਜ ਕੱਲ੍ਹ ਉਸ ਸੈਂਡਵਿਚ ਦਾ ਹਿੱਸਾ ਬਣ ਚੁੱਕੀਆਂ ਨੇ। ਤੁਸੀਂ ਕੀ ਕਰਨਾ ਆਪਣੇ ਬੱਚਿਆਂ ਨੂੰ ਜੇਕਰ ਰੋਟੀ ਤੋਂ ਥੋੜ੍ਹਾ ਜਿਹਾ ਮੂੰਹ ਬਣਾਉਂਦੇ ਵੀ ਨੇ ਤਾਂ ਪਹਿਲੀਆਂ ਮੰਮੀਆਂ ਵਾਂਗੂ ਚਪੇੜ ਮਾਰ ਕੇ ਉਹਨਾਂ ਨੂੰ ਉਹੀ ਜ਼ਬਰਦਸਤੀ ਖਵਾਉਣ ਦੀ, ਠੀਕ ਹੈ ਇੱਕ ਤਰੀਕਾ ਵਧੀਆ ਹੈਗਾ, ਪਰ ਇੱਕ ਚਲੋ ਬੱਚੇ ਦੀ ਪਸੰਦ ਦੇ ਮੁਤਾਬਿਕ ਤੁਸੀਂ ਸੈਂਡਵਿਚ ਬਣਾ ਸਕਦੇ ਹੋ। ਮੈਕਸੀਮਮ 5 ਮਿੰਟਸ ਲੱਗਦੇ ਆ। ਸੀਜ਼ਨ ਵੈਜੀਟੇਬਲਸ ਜਿਹੜੀਆਂ ਨੇ ਨਾ ਗਾਜਰ ਹੈਗੀਆਂ, ਔਰ ਕਈ ਵਾਰੀ ਜਿਹੜੀਆਂ ਵਧੀਆ ਵਾਲੀਆਂ ਜੋ ਵੀ ਵੈਜੀਟੇਬਲਸ ਤੁਸੀਂ ਆਪਣੇ ਉਸ ਸੈਂਡਵਿਚ ਦੇ ਵਿੱਚ ਪਾਉਣਾ ਚਾਹੁੰਦੇ ਹੋ ਉਹ ਕੱਟ ਕੇ ਰੱਖ ਲਓ ਜਾਂ ਫਿਰ ਰਾਤ ਨੂੰ ਹੀ ਪ੍ਰਿਪੇਅਰ ਕਰਕੇ ਰੱਖ ਲਓ। ਮਟਰ ਜਿਹੜੇ ਨੇ ਨਾ ਉਹਨਾਂ ਨੂੰ ਤੁਸੀਂ ਰਾਤ ਨੂੰ ਹੀ ਜਾਂ ਫਿਰ ਬੋਇਲ ਕਰਨਾ ਚਾਹੁੰਦੇ ਹੋ ਤਾਂ ਵਧੀਆ ਗੱਲ ਹੈ, ਬੋਇਲ ਕਰਕੇ ਰੱਖ ਲਓ, ਜਾਂ ਫਿਰ ਤੁਸੀਂ ਅਗਰ ਫਰੀਜ਼ਰ ਵਿੱਚ ਰੱਖ ਦਿੰਦੇ ਹੋ ਨਾ ਪਹਿਲਾਂ ਤੋਂ ਹੀ ਸੋਫਟ ਹੋ ਜਾਂਦੇ ਨੇ ਤੁਹਾਨੂੰ ਹੈਲਪ ਹੋ ਜਾਂਦੀ ਹੈ, ਉਹ ਰੱਖ ਲਓ। ਮੁੱਠੀ ਭਰ ਜਿਹੜਾ ਹੈ ਤੁਸੀਂ ਮੁੱਠੀ ਭਰ ਨਹੀਂ, ਮੁੱਠੀ ਭਰ ਜ਼ਿਆਦਾ ਹੋ ਜਾਣਗੇ, ਤੁਸੀਂ ਮਿੱਠੀ ਜਿਹੜੇ ਸਵੀਟ ਕੋਰਨਸ ਹੁੰਦੇ ਨੇ ਨਾ ਉਹ ਰੱਖ ਲਓ, ਬਰੀਕ ਕੱਟੇ ਹੋਏ ਸ਼ਿਮਲਾ ਮਿਰਚ ਹੈ, ਪਿਆਜ਼ ਹੈ, ਅਦਰਕ ਹੈ, ਵੈਜੀਟੇਬਲ ਮਿਓਨੀਜ਼ ਹੈ ਜਾਂ ਉਹਦੀ ਥਾਂ 'ਤੇ ਤੁਸੀਂ ਮਲਾਈ ਹੈ ਉਸਨੂੰ ਵੀ ਰੱਖ ਸਕਦੇ ਹੋ, ਧਨੀਆ ਔਰ ਪਾਊਡਰ ਜਿਹੜੇ ਹਰਬਸ ਪਾਊਡਰਸ ਹੁੰਦੇ ਆ ਉਹ ਤੁਸੀਂ ਰੱਖੋ, ਔਰ ਇਸ ਤੋਂ ਇਲਾਵਾ ਜਿਹੜਾ ਹੈ ਓਰੀਗੈਨੋ ਕਹਿ ਲਓ ਤੁਸੀਂ ਇਹ, ਔਰ ਬ੍ਰੈਡ ਸਲਾਈਡਸ ਜਾਂ ਫਿਰ ਕੋਈ ਵੀ ਆਪਣੀ ਚੋਇਸ ਦੀ ਬ੍ਰੈਡ ਹੈਗੀ ਆ ਉਹ ਲੈ ਕੇ ਤੁਸੀਂ ਇਸ ਸਭ ਨੂੰ ਬਣਾਉਣਾ ਜੀ ਇੱਕ ਸੈਂਡਵਿਚ। ਕਿੱਦਾਂ ਬਣਾਉਣਾ? ਸਾਰੀਆਂ ਸਬਜ਼ੀਆਂ ਨੂੰ ਮਿਕਸ ਕਰੋ, ਪਿਆਜ਼, ਟਮਾਟਰ, ਅਦਰਕ, ਸਾਰੀਆਂ ਵੈਜੀਟੇਬਲ, ਸਵੀਟ ਕੋਰਨਸ ਨੂੰ ਇੱਕ ਬਾਊਲ ਦੇ ਵਿੱਚ ਪਾਓ, ਵਿੱਚ ਪਾਓ ਜੀ ਇੱਕ ਚਮਚ ਜਿਹੜਾ ਹੈ, ਇੱਕ ਚਮਚ ਭਰ ਕੇ ਜਾਂ ਜ਼ਿਆਦਾ ਚਮਚ, 2 ਚਮਚ ਵੀ ਪਾ ਸਕਦੇ ਹੋ ਮਲਾਈ ਜਾਂ ਫਿਰ ਤੁਸੀਂ ਮੇਅਨੀਜ਼ ਵਿੱਚ ਪਾਓ, ਸਾਰੇ ਹਰਬਸ ਵਿੱਚ ਮਿਕਸ ਕਰੋ, ਔਰ ਉਸ ਸਭ ਨੂੰ ਕਰਨਾ ਜੀ ਬ੍ਰੈਡ ਦੇ ਇੱਕ ਟੁਕੜੇ 'ਤੇ ਲਗਾਉਣਾ, ਮੱਖਣ ਅਤੇ ਦੂਜੇ ਪਾਸੇ ਲਗਾ ਦੇਣਾ, ਇਹ ਸਭ ਜਿਹੜਾ ਤੁਸੀਂ ਮਿਕਸਚਰ ਬਣਾਇਆ ਹੋਇਆ ਦੋਨਾਂ ਨੂੰ ਕਰੋ ਬੰਦ, ਇੱਕ ਪੂਰਾ ਤੋਂ ਪੂਰਾ ਸਲਾਈਸ ਬ੍ਰੈਡ ਦਾ ਸਲਾਈਸ ਬਣ ਜਾਣਾ, ਉਹਨੂੰ ਤੁਸੀਂ ਕਰਨਾ ਜੀ ਤਵੇ 'ਤੇ ਸੇਕਣਾ, ਹਲਦੀ ਹਲਕੀ ਹਲਕੀ ਆਂਚ ਦੇ ਉੱਤੇ ਬਟਰ ਪਾ ਕੇ ਉਹ ਹੋਏ ਜਦੋਂ ਤੱਕ ਤੋਂ ਹਲਕਾ ਹਲਕਾ ਬਰਾਊਨ ਹੁੰਦਾ ਉਦੋਂ ਤੱਕ ਉਹਨੂੰ ਕ੍ਰਿਸਪੀ ਜਿਹਾ ਕਰੋ ਔਰ ਆਪਣੇ ਬੱਚੇ ਨੂੰ ਸਰਵ ਕਰੋ। ਬੱਚੇ ਨਹੀਂ ਵੱਡੇ ਵੀ ਬੜੇ ਸ਼ੌਂਕ ਨਾਲ ਖਾਂਦੇ ਨੇ, ਮੈਨੂੰ ਹੀ ਤੁਸੀਂ ਆਣ ਲਓ, ਮੈਂ ਬੜੇ ਸ਼ੌਂਕ ਨਾਲ ਬੜੇ ਚਾਅ ਨਾਲ ਖਾਂਦੀ ਹਾਂ। ਤੁਸੀਂ ਇੱਕ ਹੈਲਦੀ ਬ੍ਰੇਕਫਾਸਟ ਆਈਡੀਆ ਹੋ ਸਕਦਾ ਤੁਹਾਡੇ ਲਈ, ਕਾਰਬੋਹਾਈਡਰੇਟਸ ਤੁਹਾਨੂੰ ਮਿਲਦੇ ਨੇ, ਕੈਲੋਰੀਜ਼ ਮਿਲਦੀਆਂ ਨੇ, ਚਰਬੀ ਤੁਹਾਨੂੰ ਇਸ ਦੇ ਵਿੱਚ ਮਿਲਦੀ ਹੈ ਔਰ ਹੋਰ ਵੀ ਬਹੁਤ ਸਾਰੀਆਂ ਵਧੀਆ ਵਧੀਆ ਚੀਜ਼ਾਂ ਜਿਹੜੀਆਂ ਤੁਹਾਨੂੰ ਇਸ ਦੇ ਵਿੱਚ ਮਿਲ ਸਕਦੀਆਂ। ਤੁਸੀਂ ਇਸ ਦੇ ਵਿੱਚ ਪਨੀਰ ਵੀ ਐਡ ਕਰ ਸਕਦੇ ਹੋ, ਪ੍ਰੋਟੀਨ ਦਾ ਇੱਕ ਵਧੀਆ ਸੋਰਸ ਹੋ ਸਕਦਾ ਆ। ਔਰ ਬਸ ਹੈਲਦੀ ਬ੍ਰੇਕਫਾਸਟ ਆਈਡੀਆ ਜਿਹੜਾ ਹੈ ਤੁਹਾਡੇ ਲਈ ਬਣ ਗਿਆ, ਔਰ ਬਸ ਇਸ ਦੇ ਨਾਲ ਹੀ ਮੈਂ ਕਿਹਾ ਵਧੀਆ ਵਧੀਆ ਜਿਹੜੀਆਂ ਡਿਸ਼ਿਜ਼ ਨੇ ਨਾ ਉਹ ਤੁਸੀਂ ਤਿਆਰ ਕਰਕੇ ਜਿਹੜਾ ਹੈ ਆਪਣੇ ਬੱਚਿਆਂ ਨੂੰ ਖਵਾ ਸਕਦੇ ਹੋ। ਔਰ ਹੈਲਦੀ ਬ੍ਰੇਕਫਾਸਟ ਆਈਡੀਆ ਹੈਗਾ ਤਾਂ ਹੈਲਦੀ ਹੈਲਦੀ ਰਹਿਣ ਦਾ ਇੱਕ ਤਰੀਕਾ ਇਹ ਵੀ ਹੈਗਾ ਕਿ ਤੁਸੀਂ ਜ਼ਿੰਦਗੀ ਨੂੰ ਜਿਉਣ ਦਾ ਵਧੀਆ ਤਰੀਕਾ ਤੁਸੀਂ ਲੱਭੋ, ਜਦੋਂ ਵੀ ਤੁਹਾਨੂੰ ਮੌਕਾ ਮਿਲੇ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਜੀਓ ਔਰ ਜੀਣ ਦਿਓ, ਕਿਉਂਕਿ ਪ੍ਰੋਗਰਾਮ ਜਿਹੜਾ ਹੈ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਇਸੇ ਤਰ੍ਹਾਂ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੀ ਹਾਂ। ਔਰ ਮੈਂ ਕਿਹਾ ਜੀ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਦੇ ਹਾਂ, ਹੋਪ ਸੋ ਕਿ ਅੱਜ ਦਾ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਏਗਾ, ਜ਼ਿੰਦਗੀ ਤੋਂ ਬਹੁਤ ਕੁਛ ਤੁਸੀਂ ਸਿੱਖਿਆ ਹੋਏਗਾ ਉਹ ਵੀ ਸਾਡੇ ਨਾਲ ਜ਼ਰੂਰ ਸਾਂਝਾ ਕਰਦੇ ਰਹੋ। ਔਰ ਪ੍ਰੋਗਰਾਮ ਜਿਹੜਾ ਹੈ ਆਕਾਸ਼ਵਾਣੀ ਦੇ ਵਿੱਚ ਪ੍ਰੋਗਰਾਮ

0: ਤੁਸੀਂ ਇਦਾਂ ਹੀ ਇੰਜੋਏ ਕਰਦੇ ਰਹੋ। ਇਸੇ ਗੀਤੇ ਨਾਲ ਹੀ ਅਲਵਿਦਾ ਕਹਿੰਦੇ ਹਾਂ, ਅੱਜ ਦੇ ਇਸ ਪ੍ਰੋਗਰਾਮ ਨੂੰ ਵਾਈਂਡ ਅਪ ਕਰਦੇ ਹਾਂ ਔਰ 102.7 ਮੈਗਾਹਰਟਸ ਦੇ ਉੱਤੇ 103.6 ਮੈਗਾਹਰਟਸ ਦੇ ਉੱਤੇ ਤੁਸੀਂ ਇੰਜੋਏ ਕਰ ਰਹੇ ਸੀ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਆਪਣੀ ਆਰਜੀ ਅੰਜਲੀ ਦੇ ਨਾਲ।
1: Na na na na nothing na. Intrigue the thing, the thing.

0: ਫਮੈਨ 102.7 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ FM ਰੇਨਬੋ ਚੈਨਲ। ਸਵੇਰ ਦੇ 8:30 ਹੋ ਰਹੇ ਨੇ। ਆਓ ਸੁਣਦੇ ਹਾਂ ਪੰਜਾਬੀ ਖਬਰਾਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ 'ਚ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ, ਪਿਛਲੇ 12 ਸਾਲਾਂ 'ਚ 25 ਕਰੋੜ ਤੋਂ ਵੱਧ ਲੋਕਾਂ ਦਾ ਗਰੀਬੀ ਤੋਂ ਬਾਹਰ ਨਿਕਲਣਾ ਸਰਕਾਰ ਦੀਆਂ ਸਹੀ ਨੀਤੀਆਂ ਦਾ ਪ੍ਰਮਾਣ ਹੈ। ਭਾਰਤ ਸਰਕਾਰ ਨੇ ਪੰਜਾਬ ਦੇ ਸਾਉਣੀ ਸੀਜ਼ਨ 2026 ਲਈ ਯੂਰੀਆ ਦੀ ਮਜ਼ਬੂਤ ਉਪਲਬਧਤਾ ਨੂੰ ਯਕੀਨੀ ਬਣਾਇਆ। ਸੂਬੇ ਵਿੱਚ ਯੂਰੀਆ ਦੀ ਕੋਈ ਕਮੀ ਨਹੀਂ। ਪੱਛਮੀ ਏਸ਼ੀਆ ਸੰਘਰਸ਼ 'ਚ ਤਣਾਅ ਦਰਮਿਆਨ ਅਮਰੀਕੀ ਫੌਜ ਨੇ ਈਰਾਨ 'ਚ ਕਈ ਟਿਕਾਣਿਆਂ 'ਤੇ ਹਮਲੇ ਕੀਤੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਅਥਲੀਟਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਓਲੰਪਿਕ ਲਈ ਉੱਚੇ ਟੀਚੇ ਨਿਰਧਾਰਤ ਕਰਨ ਦਾ ਸੱਦਾ ਦਿੱਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ ਵਿਖੇ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਪ੍ਰਧਾਨ ਮੰਤਰੀ ਦੇ ਟੀਮ ਇੰਡੀਆ ਦੇ ਦ੍ਰਿਸ਼ਟੀਕੋਣ ਮੁਤਾਬਕ ਇਸ ਸਾਲ ਦਾ ਵਿਸ਼ਾ 2047 ਤੱਕ ਵਿਕਸਿਤ ਭਾਰਤ ਲਈ ਸਮਾਵੇਸ਼ੀ ਮਨੁੱਖੀ ਵਿਕਾਸ ਰੱਖਿਆ ਗਿਆ। ਇਹ ਵਿਸ਼ਾ ਹਰੇਕ ਭਾਰਤੀ ਦੀ ਭਲਾਈ ਅਤੇ ਵਿਕਾਸ 'ਤੇ ਕੇਂਦਰਿਤ ਹੈ। ਗਵਰਨਿੰਗ ਕੌਂਸਲ ਦੀ ਮੀਟਿੰਗ ਇਸ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਅਤੇ ਦੇਸ਼ ਦੇ ਹਰੇਕ ਨਾਗਰਿਕ ਲਈ ਇਸ ਨੂੰ ਠੋਸ ਮਾਪਣਯੋਗ ਨਤੀਜਿਆਂ 'ਚ ਅਨੁਵਾਦ ਕਰਨ 'ਤੇ ਵਿਚਾਰ ਵਟਾਂਦਰਾ ਕਰੇਗੀ। ਮੀਟਿੰਗ ਵਿੱਚ ਮੁੱਖ ਮੰਤਰੀ ਅਤੇ ਉਪ ਰਾਜਪਾਲ ਸਮਾਵੇਸ਼ੀ ਮਨੁੱਖੀ ਵਿਕਾਸ ਲਈ ਢਾਂਚੇ 'ਤੇ ਚਰਚਾ ਵੀ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ 140 ਕਰੋੜ ਨਾਗਰਿਕਾਂ ਦੀਆਂ ਇੱਛਾਵਾਂ ਜ਼ਰੂਰ ਪੂਰੀਆਂ ਹੋਣਗੀਆਂ ਅਤੇ NDA ਨੇ ਹਮੇਸ਼ਾ ਦੇਸ਼ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ। ਨਵੀਂ ਦਿੱਲੀ ਦੇ ਭਾਰਤ ਮੰਡਪਾਂ ਵਿਖੇ ਆਯੋਜਿਤ NDA ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ 'ਚ 25 ਕਰੋੜ ਤੋਂ ਵੱਧ ਲੋਕਾਂ ਦਾ ਗਰੀਬੀ ਤੋਂ ਬਾਹਰ ਨਿਕਲਣਾ ਸਰਕਾਰ ਦੀਆਂ ਸਹੀ ਨੀਤੀਆਂ ਅਤੇ ਸਹੀ ਦਿਸ਼ਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਸਾਲ 2014 'ਚ ਉਮੀਦ ਦਾ ਚੜ੍ਹਦਾ ਸੂਰਜ ਅੱਜ ਨਵੇਂ ਵਿਸ਼ਵਾਸ ਦੀ ਕਿਰਨ ਵਿੱਚ ਬਦਲ ਗਿਆ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਦੇਸ਼ ਦੇ ਲੋਕਾਂ ਨੇ ਦੇਖਿਆ ਕਿ ਜਦੋਂ ਕੋਈ ਸਰਕਾਰ ਸਹੀ ਇਰਾਦੇ ਨਾਲ ਚਲਾਈ ਜਾਂਦੀ ਹੈ ਤਾਂ ਵਿਕਾਸ ਦੀ ਤੇਜ਼ ਰਫ਼ਤਾਰ ਨਾਲ ਹੁੰਦਾ ਹੈ।
2: NDA ਸਰਕਾਰ ਕੇ ਇਨ 12 ਵਰਸ਼ੋਂ ਮੇਂ 25 ਕਰੋੜ ਸੇ ਜ਼ਿਆਦਾ ਲੋਕੋਂ ਕਾ ਗਰੀਬੀ ਸੇ ਬਾਹਰ ਨਿਕਲਣਾ ਯੇ ਦਿਖਾਤਾ ਹੈ ਕਿ ਹਮਾਰੀ ਨੀਤੀਆਂ ਸਹੀ ਹੈ, ਹਮਾਰੀ ਦਿਸ਼ਾ ਸਹੀ ਹੈ। ਯੇ ਸਫਲਤਾ ਆ ਦੇਸ਼

ਦੀ ਮਾਤਰਾ ਵਿਚੋਂ ਸੂਬੇ 'ਚ ਯੂਰੀਆ ਦੀ ਅਸਲ ਵਿਕਰੀ 6,25,000 ਮੀਟ੍ਰਿਕ ਟਨ ਸੀ, ਜਿਸ ਨਾਲ ਜ਼ਮੀਨ 'ਤੇ ਤੁਰੰਤ 4,46,000 ਮੀਟ੍ਰਿਕ ਟਨ ਦਾ ਕਾਫ਼ੀ ਭੰਡਾਰ ਉਪਲਬਧ ਹੈ। ਇਸ ਤੋਂ ਇਲਾਵਾ 39,167 ਮੀਟ੍ਰਿਕ ਟਨ ਯੂਰੀਆ ਦੀ ਵਾਧੂ ਮਾਤਰਾ ਵੀ ਇਸ ਵੇਲੇ ਪੰਜਾਬ 'ਚ ਭੇਜੀ ਜਾ ਰਹੀ ਹੈ। ਰਾਜ ਸਰਕਾਰ ਦੇ ਰਿਕਾਰਡਾਂ ਤੋਂ ਜ਼ਮੀਨੀ ਪੱਧਰ 'ਤੇ ਤਸਦੀਕ ਦਰਸਾਉਂਦੀ ਹੈ ਕਿ ਸੂਬੇ 'ਚ ਝੋਨੇ ਦੀ ਬਿਜਾਈ ਅਜੇ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਈ, ਜਿਸ ਨਾਲ ਮੌਜੂਦਾ ਭੰਡਾਰ ਉਭਰ ਰਹੀਆਂ ਖੇਤ ਦੀਆਂ ਜ਼ਰੂਰਤਾਂ ਨੂੰ ਆਰਾਮ ਨਾਲ ਪੂਰਾ ਕਰਨ ਲਈ ਕਾਫੀ ਹੈ। ਕੇਂਦਰ ਸਰਕਾਰ ਸੂਬਾ ਪੱਧਰ 'ਤੇ ਢੁਕਵੀਂ ਥੋਕ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਦਿੱਤਾ ਹੈ। ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਸੁਚਾਰੂ ਬਰਾਬਰ ਪ੍ਰਚੂਨ ਵੰਡ ਦੀ ਜ਼ਿੰਮੇਵਾਰੀ ਰਾਜ ਸਰਕਾਰਾਂ ਦੀ ਹੈ। ਰਾਜਾਂ ਨੂੰ ਆਪਣੇ ਅੰਤਰ ਜ਼ਿਲ੍ਹਾ ਅਤੇ ਅੰਤਰ ਜ਼ਿਲ੍ਹਾ ਸਪਲਾਈ ਵਿਧੀਆਂ ਨੂੰ ਅਨੁਕੂਲ ਬਣਾਉਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਡਾਕਟਰ ਅਜੈ ਸ਼ੰਕਰ ਨੇ ਕੱਲ੍ਹ ਰਾਜਧਾਨੀ ਸੋਫੀਆ 'ਚ ਬੁਲਗਾਰੀਆ ਦੇ ਪ੍ਰਧਾਨ ਮੰਤਰੀ ਰੁਮੇਨ ਰਾਦੇਵ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਡਾਕਟਰ ਅਜੈ ਸ਼ੰਕਰ ਨੇ ਭਾਰਤ ਅਤੇ ਬੁਲਗਾਰੀਆ ਵਿਚਕਾਰ ਮਜ਼ਬੂਤ ਦੁਵੱਲੇ ਸਬੰਧਾਂ, ਬਦਲਦੇ ਵਿਸ਼ਵ ਵਾਤਾਵਰਨ ਅਤੇ ਆਪਸੀ ਸਹਿਯੋਗ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਪੱਛਮੀ ਏਸ਼ੀਆ ਵਿਚ ਤਣਾਅ ਲਗਾਤਾਰ ਵਧਦਾ ਜਾ ਰਿਹਾ। ਅਮਰੀਕਾ ਨੇ ਕੱਲ੍ਹ ਕਈ ਇਰਾਨੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਅਮਰੀਕਾ ਦੀ ਫੌਜ ਨੇ ਕਿਹਾ ਕਿ ਹਮਲੇ ਇਰਾਨ ਦੀਆਂ ਲਗਾਤਾਰ ਹਮਲਾਵਰ ਗਤੀਵਿਧੀਆਂ ਦੇ ਜਵਾਬ 'ਚ ਸਨ। ਇਹ ਅਮਰੀਕੀ ਹਮਲਿਆਂ ਦਾ ਦੂਜਾ ਦਿਨ ਹੈ। ਘੰਟੇ ਪਹਿਲਾਂ ਇਰਾਨ ਨੇ ਬਹਿਰੀਨ, ਕੁਵੈਤ ਅਤੇ ਜਾਰਡਨ 'ਚ ਅਮਰੀਕੀ ਫੌਜੀ ਟਿਕਾਣਿਆਂ 'ਤੇ ਹਮਲਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਅਥਲੀਟਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਓਲੰਪਿਕ ਲਈ ਉੱਚੇ ਟੀਚੇ ਨਿਰਧਾਰਤ ਕਰਨ ਦਾ ਸੱਦਾ ਦਿੱਤਾ। ਕੱਲ੍ਹ ਨਵੀਂ ਦਿੱਲੀ 'ਚ ਐਨਡੀਏ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨ ਅਥਲੀਟ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਨੇ ਅਤੇ ਭਾਰਤ ਤੇਜ਼ੀ ਨਾਲ ਖੇਡਾਂ ਲਈ ਇੱਕ ਪ੍ਰਮੁੱਖ ਆਲਮੀ ਕੇਂਦਰ ਬਣ ਗਿਆ। ਦੁਨੀਆਂ ਦਾ ਸਭ ਤੋਂ ਵੱਡਾ ਫੁੱਟਬਾਲ ਮੁਕਾਬਲਾ ਫੀਫਾ ਵਿਸ਼ਵ ਕੱਪ 2026 ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਹ ਟੂਰਨਾਮੈਂਟ 19 ਜੁਲਾਈ ਤੱਕ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਹੋਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ 'ਚ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਦੀ ਕਰਨਗੇ ਪ੍ਰਧਾਨਗੀ। ਪ੍ਰਧਾਨ ਮੰਤਰੀ ਨੇ ਕਿਹਾ ਪਿਛਲੇ 12 ਸਾਲਾਂ 'ਚ 25 ਕਰੋੜ ਤੋਂ ਵੱਧ ਲੋਕਾਂ ਦਾ ਗਰੀਬੀ ਤੋਂ ਬਾਹਰ ਆਉਣਾ ਸਰਕਾਰ ਦੀਆਂ ਸਹੀ ਨੀਤੀਆਂ ਦਾ ਪ੍ਰਮਾਣ ਹੈ। ਭਾਰਤ ਸਰਕਾਰ ਨੇ ਪੰਜਾਬ 'ਤੇ ਸਾਉਣੀ ਸੀਜ਼ਨ 2026 ਲਈ ਯੂਰੀਆ ਦੀ ਮਜ਼ਬੂਤ ਉਪਲਬਧਤਾ ਨੂੰ ਯਕੀਨੀ ਬਣਾਇਆ। ਸੂਬੇ 'ਚ ਯੂਰੀਆ ਦੀ ਕੋਈ ਕਮੀ ਨਹੀਂ। ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਅਥਲੀਟਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਓਲੰਪਿਕ ਲਈ ਉੱਚੇ ਟੀਚੇ ਨਿਰਧਾਰਤ ਕਰਨ ਦਾ ਦਿੱਤਾ ਸੱਦਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10। ਨਮਸਕਾਰ।

0: ਮੈਂ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਰੇਨਬੋ ਚੈਨਲ ਤੁਸੀਂ ਸੁਣ ਰਹੇ ਹੋ। ਮੈਂ ਹਾਂ ਜੀ ਤੁਹਾਡੀ ਆਪਣੀ ਆਰਸ਼ੀ ਅੰਸ਼ਲੀ ਔਰ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਵੀ ਸਾਡੇ ਨਾਲ ਜੁੜੇ ਹੋਏ ਨੇ। ਸਵੇਰ ਦੇ ਵੱਜ ਕੇ ਨੇ 8:40 ਔਰ ਮਿੰਟ ਹੋ ਗਏ ਨੇ ਔਰ 50-51-52 ਸਕਿੰਟ ਹੋ ਰਹੇ ਨੇ ਔਰ ਹੁਣ ਵੇਲਾ ਹੋ ਗਿਆ ਜੀ ਥੋੜੀਆਂ ਜਿਹੀਆਂ ਪੰਜਾਬੀ ਬੀਟ ਤੇ ਧਮਾਲਾ ਪਾਉਣ ਦਾ, ਕਿਉਂਕਿ ਪੰਜਾਬੀ ਬੀਟ ਸੌਂਗਸ ਦੇ ਨਾਲ ਭਰਿਆ ਪ੍ਰੋਗਰਾਮ ਅੱਡੀ ਟੱਪਾ ਆ ਗਿਆ ਜੀ ਤੁਹਾਡੇ ਲਈ। ਆ ਜਾਓ ਇੰਜੋਏ ਕਰਦੇ ਹਾਂ ਇਹ ਪ੍ਰੋਗਰਾਮ ਔਰ ਪੂਰੇ 9 ਵਜੇ ਤੱਕ ਇਸ ਸਫ਼ਰ 'ਤੇ ਬਣੇ ਰਹਾਂਗੇ। 9 ਵਜੇ ਤੁਹਾਡਾ ਆਪਣਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਫਿਲਹਾਲ ਆ ਜਾਓ ਜੀ ਸ਼ੁਰੂਆਤ ਕਰਦੇ ਹਾਂ ਅੱਡੀ ਟੱਪਾ ਪ੍ਰੋਗਰਾਮ ਦੀ।
1: ਹਾਂਜੀ
2: ਬੀਬਾ ਜੀ, ਇਹ ਗਾਣਾ ਤੁਸੀਂ ਗਾ ਰਹੇ ਸੀ?
1: ਨਹੀਂ ਜੀ, ਰੂਪ ਤੇ ਬਸੰਤ ਗਾ ਰਹੀਆਂ ਸੀ।

0: ਬਈ ਹਾਂ ਗੱਲਾਂ ਪਿੰਡਾਂ ਚ ਕਰਨ ਵਾਲੀਆਂ ਹੈ ਨਹੀਂ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਐਫਐਮਆਰ 102.7 ਮੈਗਾਹਰਟਸ 103.6 ਮੈਗਾਹਰਟਸ ਤੇ ਤੁਸੀਂ ਇੰਜੋਏ ਕਰ ਰਹੇ ਸੀ ਅੱਡੀ ਟੱਪਾ ਪ੍ਰੋਗਰਾਮ ਆਪਣੀ ਆਰਜੀ ਅੰਜਲੀ ਦੀ ਨਾਲ। ਔਰ ਅੱਜ ਦੇ ਇਸ ਅੱਡੀ ਟੱਪਾ ਪ੍ਰੋਗਰਾਮ ਨੂੰ ਇੱਥੇ ਕਰਦੇ ਹਾਂ ਖਤਮ।

ਮੈਂ ਕਿਹਾ ਜੇ ਪਿੰਡ ਦੀਆਂ ਗਲੀਆਂ ਦੀ ਯਾਦ ਉਹਨਾਂ ਨੂੰ ਬਹੁਤ ਆਉਂਦੀ ਹੈ ਜੋ ਇਸ ਵੇਲੇ ਮੈਂ ਕਿਹਾ ਸ਼ਹਿਰਾਂ ਦੇ ਵਿੱਚ ਆ ਗਏ ਨੇ, ਪਿੰਡ ਦੇ ਸਵੇਰ ਪਿੰਡ ਦੀ ਜ਼ਿੰਦਗੀ ਜਿਹਨੇ ਜੀਣੀ ਆ ਨਾ, ਮੈਂ ਕਿਹਾ ਜੀ ਉਸ ਨਾਲੋਂ ਖੂਬਸੂਰਤ ਜਿਹਾ ਅਹਿਸਾਸ ਕੋਈ ਹੋ ਹੀ ਨਹੀਂ ਸਕਦਾ। ਔਰ ਪਿੰਡਾਂ ਦੇ ਵਿੱਚ ਖੁੱਲ੍ਹਾ ਮਾਹੌਲ, ਪਿੰਡਾਂ ਦੇ ਵਿੱਚ ਖੇਡੇ ਜਾਣ ਵਾਲੀਆਂ ਖੇਡਾਂ ਔਰ ਸਾਫ਼ ਸੁਥਰੀ ਹਵਾ, ਇਹ ਸਭ ਕੁਝ ਸਾਨੂੰ ਯਾਦ ਦਵਾਉਂਦਾ ਬਈ ਕਿੰਨਾ ਸੋਹਣਾ ਸਾਡਾ ਪੰਜਾਬ ਹੈਗਾ। ਪਿੰਡਾਂ ਸ਼ਹਿਰਾਂ ਨੂੰ ਦੋਨਾਂ ਨੂੰ ਮਿਲਾ ਕੇ ਅਸੀਂ ਪੰਜਾਬੀ ਜਿਹੜੇ ਨੇ ਨਾ ਉਹੀ ਪੰਜਾਬ ਬਣਾਉਂਦੇ ਪਏ ਹਾਂ। ਔਰ ਵਾਹ ਵਾਹ ਵਾਹ ਵਾਹ, ਕਿੰਨੀ ਖੂਬਸੂਰਤ ਚੀਜ਼ ਹੈ। ਪਰ ਇਹ ਪਿੰਡਾਂ ਦੇ ਵਿੱਚ ਇਹਨਾਂ ਸਾਡੇ ਸ਼ਹਿਰਾਂ ਦੇ ਵਿੱਚ ਸਾਡੇ ਬਚਪਨ ਦੇ ਵਿੱਚ ਖੇਡੀਆਂ ਖੇਡਾਂ ਜਿਹੜੀਆਂ ਨੇ ਨਾ, ਉਹ ਤੁਹਾਨੂੰ ਕਿੱਦਾਂ ਤੁਹਾਡੇ ਬਚਪਨ ਦੀ ਯਾਦ ਆਉਂਦੀਆਂ ਨੇ, ਤੁਸੀਂ ਵੀ ਇਹਨਾਂ ਕਰਨੀਆਂ ਜੀ ਉਹ ਗੱਲਾਂ ਨੂੰ ਸਾਂਝਾ। ਟੈਕਸਟ ਮੈਸੇਜ ਕਰ ਸਕਦੇ ਹੋ, ਆਡੀਓ ਮੈਸੇਜ

0: सकते हो, ਵੀਡੀਓ ਵੀ ਰਿਕਾਰਡ ਕਰਕੇ ਭੇਜ ਸਕਦੇ ਹੋ, ਪਰ ਵੀਡੀਓ ਦੇ ਵਿੱਚ ਬੱਚਿਆਂ ਨੂੰ ਖੇਡਦੇ ਹੱਲੇ ਕਿੱਦਾਂ ਦਿਖਾ ਦੋਗੇ, ਕਿਉਂਕਿ ਹੱਲੇ ਹੱਲੇ ਤਾਂ ਬੱਚੇ ਸੁੱਤੇ ਪਏ ਹੋਣੇ ਨਾ, ਇੱਦਾਂ ਕਿੱਦਾਂ ਹੋ ਸਕਦਾ। ਪਰ ਕੋਈ ਗੱਲ ਨਹੀਂ, ਸੋਹਣੀ ਜੀ ਸਵੇਰ ਜਿੱਦਾਂ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਜੁੜੋ ਬਈ, ਮੈਸੇਜ ਕਰੋ। ਇਨਸਾਨ ਦੇ ਸ਼ਬਦਾਂ ਉੱਤੇ ਨਹੀਂ, ਉਸੇ ਇਰਾਦੇ ਉੱਤੇ ਗੌਰ ਕਰੋ। ਕੋਈ ਗੁੱਸਾ ਹੋ ਕੇ ਤੁਹਾਡਾ ਭਲਾ ਕਰਨਾ ਚਾਹੁੰਦਾ, ਅਤੇ ਕੋਈ ਹੱਸ ਕੇ ਤੁਹਾਡੀਆਂ ਜੜ੍ਹਾਂ ਵੱਢਣੀਆਂ ਚਾਹੁੰਦਾ, ਔਰ ਇਹ ਸਾਨੂੰ ਮੈਸੇਜ ਹੈ ਜੀ ਅਮਰਜੀਤ ਜੱਸਲ ਜੀ ਹੁਣਾਂ ਦਾ, ਪ੍ਰੇਮ ਮਾਰਕੀਟ ਬਠਿੰਡਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਜੀ। ਪ੍ਰੋਗਰਾਮ ਦੇ ਵਿੱਚ ਪਹਿਲਾ ਮੈਸੇਜ ਸ਼ਾਮਿਲ ਹੋ ਗਿਆ, ਔਰ ਮੈਸੇਜ ਤੁਸੀਂ ਵੀ ਕਰ ਸਕਦੇ ਹੋ 9855-1010-27 ਨੰਬਰ 'ਤੇ। ਔਰ ਅੱਜ ਮੈਂ ਇੱਕ ਗੱਲ ਹੋਈ ਹੈ ਪੰਜਾਬੀਆਂ ਦੀਆਂ ਖੇਡਾਂ ਦੀ, ਆਖਿਰਕਾਰ ਕਿੰਨੀਆਂ ਸਾਰੀਆਂ ਸਾਡੀਆਂ ਖੇਡਾਂ ਨੇ ਪੰਜਾਬ ਦੇ ਵਿੱਚ। ਅਸੀਂ ਇੱਕ ਪਾਸੇ ਜਿੱਥੇ ਪਹਿਲਾਂ ਕਹਿੰਦੇ ਸੀ ਨਾ ਇੱਟ ਪੁੱਟੋ ਸਿੰਗਰ ਨਿਕਲਦਾ ਆ, ਪਰ ਇੱਟ ਪੁੱਟੋ ਤਾਂ ਸਾਡੇ ਇੱਥੇ ਪਲੇਅਰ ਵੀ ਨਿਕਲਦਾ ਆ। ਕੋਈ ਨਾ ਕੋਈ ਬੱਚਾ ਕਿਸੇ ਨਾ ਕਿਸੇ ਖੇਡ ਦੇ ਵਿੱਚ ਮਹਾਰਤ ਹਾਸਿਲ ਕਰ ਰਿਹਾ, ਕਰ ਚੁੱਕਿਆ, ਜਾਂ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਕਰੇਗਾ। ਪਹਿਲਾਂ ਜਿੱਥੇ ਸਾਡੀਆਂ ਖੇਡਾਂ ਹੁੰਦੀਆਂ ਸੀਗੀਆਂ ਨਾ, ਕਿ ਅਸੀਂ ਜਿਹੜੀਆਂ, ਮੈਂ ਆਪਣੀਆਂ ਖੇਡਾਂ ਦੇ ਬਾਰੇ ਜ਼ਰੂਰ ਦੱਸਾਂਗੀਆਂ ਨਾ, ਜੋ ਬਚਪਨ ਦੇ ਵਿੱਚ ਅਸੀਂ ਖੇਡੀਆਂ ਸੀਗੀਆਂ। ਕਬੱਡੀ ਤਾਂ ਚਲੋ ਸਕੂਲ ਦੇ ਵਿੱਚ ਖੇਡੀ ਹੋਏਗੀ ਕਿ ਹਾਂ ਖੇਡੀ ਥੋੜ੍ਹਾ ਬਹੁਤਾ, ਔਰ ਇਸ ਤੋਂ ਇਲਾਵਾ ਤੁਸੀਂ ਸਕੂਲ ਦੇ ਵਿੱਚ ਹੋਰ ਕਿਹੜੀ ਖੇਡ ਖੇਡੀ ਹੋਈ? ਕਬੱਡੀ, ਹੋਕੀ, ਔਰ ਇਸ ਤੋਂ ਇਲਾਵਾ ਕ੍ਰਿਕਟ ਤਾਂ ਕੋਈ ਕੋਈ ਗਰਲਸ ਪਹਿਲੇ ਟਾਈਮ ਦੇ ਵਿੱਚ ਬਹੁਤ ਘੱਟ ਇੰਟਰਸਟ ਲੈਂਦੀਆਂ ਸੀਗੀਆਂ, ਪਰ ਲੈਂਦੀਆਂ ਜ਼ਰੂਰ ਸੀਗੀਆਂ। ਚੱਲ 2 ਮਿੰਟ ਵਾਰੀ ਦੇ ਦਿਉ, ਦੋ ਕੁ ਬੋਲ ਹੀ ਖਿਲਾ ਦਿਉ, ਇੰਨਾ ਜ਼ਰੂਰ ਆਪਾਂ ਕਰਦੇ ਸੀਗੇ। ਅੱਜ ਕੱਲ੍ਹ ਤਾਂ ਮੈਂ ਕਿਹਾ ਸਲਿਊਟ ਹੈ ਇਹਨਾਂ ਕੁੜੀਆਂ ਨੂੰ। ਔਰ ਪੰਜਾਬ ਦੇ ਵਿੱਚ ਜਿੱਥੇ ਪੰਜਾਬੀ ਜਿਹੜੇ ਨੇ ਨਾ ਗੱਤਕਾ ਖੇਡਦੇ ਨੇ, ਬਹੁਤ ਹੀ ਖਾਸ ਪਰੰਪਰਾਗਤ ਸਾਡੀ ਮਾਰਸ਼ਲ ਆਰਟ ਫੋਰਮ ਹੈ ਇਹ ਖੇਡ, ਇਸ ਦੇ ਬਾਰੇ ਵੀ ਤੁਹਾਨੂੰ ਦੱਸਾਂਗੀ ਛੋਟੇ ਮੈਂ ਕਿਹਾ ਇੱਕ ਪੋਰਸ਼ਨ ਦੇ ਵਿੱਚ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦੇਵਾਂਗੀ। ਔਰ ਮੈਂ ਕਿਹਾ ਨਾਲ ਦੀ ਨਾਲ ਮੈਸੇਜਿਸ ਦਾ ਸਿਲਸਿਲਾ ਵੀ ਸਾਡਾ ਸ਼ੁਰੂ ਹੋ ਚੁੱਕਿਆ ਜੀ, ਤੁਸੀਂ ਵੀ ਮੈਸੇਜ ਕਰ ਸਕਦੇ ਹੋ 9855-1010-27 ਨੰਬਰ 'ਤੇ। ਪਹਿਲਾ ਮੈਸੇਜ ਮੇਰੇ ਪ੍ਰੋਗਰਾਮ ਦੇ ਵਿੱਚ ਕਿਹੜਾ ਆਇਆ, ਅੱਜ ਸੁਣਦੇ ਹਾਂ।
1: ਨਮਸਕਾਰ ਜੀ ਮੈਡਮ ਜੀ, ਮੈਂ ਸੁਨੀਲ ਕੁਮਾਰ, ਪਿੰਡ ਗਿੱਲ ਵਾਲਾ, ਤਹਿਸੀਲ ਟਿੱਬੀ, ਰਾਜਸਥਾਨ ਤੋਂ ਵੋਇਸ ਮੈਸੇਜ ਭੇਜ ਰਿਹਾ ਜੀ। ਖੇਤ 'ਚ ਕੰਮ ਲੱਗੇ ਹਾਂ ਅਤੇ ਵਾਹ ਚੱਲੀ ਜਾਂਦੀ ਹੈ, ਤੜਕੇ 5 ਵਜੇ ਦੇ ਖੇਤ 'ਚ ਲੱਗੇ ਹਾਂ, ਬੜਾ ਹੀ ਨੇਚਰ ਨਾਲ ਜੁੜੇ ਹਾਂ, ਸੁਹਾਵਣਾ ਮੌਸਮ ਹੈ। ਅਤੇ ਪ੍ਰੋਗਰਾਮ ਦੇ ਸ਼ੁਰੂ 'ਚ ਤੁਸੀਂ ਗੱਲ ਕੀਤੀ ਕਿ ਕੋਈ ਵੀ ਆਪਣੇ ਜਿੱਥੇ ਰਹਿੰਦੇ ਹੋ ਉਸ ਥਾਂ ਦੀ ਜਾਂ ਕਿਤੇ ਦੀ ਕੋਈ ਯਾਦ ਹੈ ਜਾਂ ਕੋਈ ਖਾਸ ਗੱਲ ਹੈ, ਅਤੇ ਮੈਂ ਹਨੂਮਾਨਗੜ੍ਹ ਜ਼ਿਲ੍ਹੇ ਤੋਂ ਮੈਂ ਬੋਲਦਾ, ਤੇ ਹਨੂਮਾਨਗੜ੍ਹ ਜ਼ਿਲ੍ਹਾ ਪੰਜਾਬ ਤੇ ਹਰਿਆਣੇ ਦੀ ਜਮਾਂ ਬੋਰਡਰ ਟੱਚ ਤੇ ਹੈ, ਤੇ ਇਸ ਏਰੀਏ ਤੇ ਸਾਨੂੰ ਬੜਾ ਮਾਣ ਹੈ ਕਿਉਂਕਿ ਤਿੰਨਾਂ ਭਾਸ਼ਾ ਦਾ, ਰਾਜਸਥਾਨੀ, ਹਰਿਆਣਵੀ ਤੇ ਪੰਜਾਬੀ ਦੇ ਤਿੰਨਾਂ ਕਲਚਰਾਂ ਨੂੰ ਅਸੀਂ ਇਕੱਠਾ ਇੰਜੋਏ ਕਰਦੇ ਹਾਂ ਇੱਕ ਸਾਥ। ਤੇ ਜਿਵੇਂ ਗੱਲ ਕਰੀਏ ਭਾਸ਼ਾ ਦੀ ਲੈ ਲਈ ਆਪਾਂ, ਤੇ ਕਈ ਵਾਰ ਹਰਿਆਣੇ 'ਚ ਜਾਣਾ ਹੁੰਦਾ ਹੈ ਤਾਂ ਉਦੋਂ ਹਰਿਆਣੀ ਬੋਲਦੇ ਆ ਉਹ, ਤੇ ਉਹਦੇ ਨਾਲ ਅਸੀਂ ਥੋੜ੍ਹੀ ਬਹੁਤੀ ਹਰਿਆਣੀ ਬੋਲਣ ਲੱਗ ਜਾਂਦੇ ਹਾਂ। ਜਿਵੇਂ ਹਰਿਆਣੇ 'ਚ ਤੋਂ ਕਹਿ ਅਸੀਂ ਦੋਵਾਂ ਠਾ ਰੱਖਿਆ ਹੈ ਜੀ, ਇਹ ਸਾਨੂੰ ਆਉਂਦੀ ਹੈ, ਪੰਜਾਬੀ ਤੁਹਾਨੂੰ ਪਤਾ ਹੈ ਮਾੜੀ ਮੋਟੀ ਬੋਲ ਲਈ ਦੀ ਹੈ, ਤੇ ਰਾਜਸਥਾਨੀ ਬਸ ਹਮਾਰੀ ਆਪ ਕੀ ਭਾਸ਼ਾ ਹੈ, ਵੀ ਪਰ ਤੋਂ ਪ੍ਰਾਊਡ ਹੈ ਜੀ, ਆਪਾਂ ਆਪ ਕੀ ਭਾਸ਼ਾ ਨੂੰ ਹੋਈ ਹੈ। ਚਲੋ ਧੰਨਵਾਦ ਜੀ।
0: ਧੰਨਵਾਦ ਜੀ, ਥੈਂਕ ਯੂ ਸੋ ਮਚ ਜੀ, ਧੰਨਵਾਦ ਜੀ ਤੁਹਾਡਾ। ਮੈਂ ਕਿਹਾ ਇੰਨੀ ਸੋਹਣੀ ਭਾਸ਼ਾ, ਸਾਰੀਆਂ ਹੀ ਭਾਸ਼ਾਵਾਂ ਨੇ ਤੁਸੀਂ ਚੱਕ ਲਿਆ, ਇੰਨਾ ਸੋਹਣਾ ਤੁਸੀਂ ਬੋਲ ਜਾਂਦੇ ਹੋ। ਇਹੀ ਸਾਡੀ ਸ਼ਾਇਦ ਨਾ ਸਾਡਾ ਕੁਦਰਤੀ ਸਾਡੇ ਵਿੱਚ ਇਹ ਟੈਲੈਂਟ ਹੈਗਾ ਕਿ ਅਸੀਂ ਜਿੱਥੇ ਜਾਂਦੇ ਹਾਂ ਨਾ ਉੱਥੋਂ ਦੇ ਰੱਚ ਵਿੱਚ ਕੇ ਹੋ ਜਾਂਦੇ ਹਾਂ। ਔਰ ਹਨੂਮਾਨਗੜ੍ਹ ਮੈਂ ਸਹੀ ਬੋਲਿਆ, ਇਸ ਥਾਂ ਦੀ ਗੱਲ ਕੀਤੀ ਹੈ, ਤਾਂ ਮੈਂ ਕਿਹਾ ਜੀ ਅਗਲੀ ਵਾਰੀ ਤੁਸੀਂ ਕੱਲ੍ਹ ਮੈਸੇਜ ਕਰੋਗੇ ਨਾ, ਅਗਲੀ ਵਾਰੀ ਜਦੋਂ ਵੀ ਮੈਸੇਜ ਤੁਹਾਨੂੰ ਕਰਨ ਦਾ ਟਾਈਮ ਮਿਲਦਾ, ਇਸ ਥਾਂ ਦੀ ਖੂਬਸੂਰਤੀ ਦੇ ਬਾਰੇ ਹੋਰ ਦੱਸਿਓ, ਆਪਣੀ ਭਾਸ਼ਾ ਦੇ ਵਿੱਚ ਦੱਸਿਓ ਜਿਹੜੀ ਤੁਹਾਨੂੰ ਕੰਫਰਟੇਬਲ ਲੱਗੇ। ਤੁਸੀਂ ਮੈਸੇਜਿਸ ਭੇਜਣੇ ਕਦੋਂ ਭੇਜਣੇ? 9:17 ਹੋ ਗਏ, ਜਿਨ੍ਹਾਂ ਦੇ ਮੈਸੇਜ ਆਏ ਨੇ ਉਹ ਤੁਹਾਨੂੰ ਸੁਣਾਉਂਦੀ ਹਾਂ ਮੈਂ।
2: ਮੈਡਮ ਅੰਜਲੀ ਜੀ, ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਮੈਂ ਹਾਜ਼ਰਾਂ ਦੇ ਲੱਪਣਾ ਪੰਜਾਬੀ ਯਾਨੀ ਕਿ ਰੇਡੀਓ ਸ਼ਾਨ ਪੰਜਾਬੀਆਂ ਦੇ ਵਿੱਚ ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਾਲੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਮੈਡਮ ਜੀ ਕੁਝ ਲਾਈਨਾਂ ਲੈ ਕੇ ਹਾਜ਼ਰਾਂ, ਕਬੂਲ ਕਰਿਓ। ਸਿੰਪਲ ਜਿਹਾ ਮੁੰਡਾ, ਬਹੁਤਾ ਫੈਸ਼ਨ ਪਸੰਦ ਨਹੀਂ ਮੈਨੂੰ, ਸਾਦਗੀ ਦੇ ਵਿੱਚ ਰਹਿੰਦਾ ਹਾਂ, ਦਿਖਾਵੇ ਦੀ ਇਸ ਦੁਨੀਆ ਕੋਲੋਂ ਮੈਂ ਅਕਸਰ ਦੂਰ ਹੀ ਬਹਿੰਦਾ ਆ, ਰੌਲਾ ਨਹੀਂ ਪਸੰਦ ਜਾਂ ਨਾ ਪਸੰਦ।

0: ਜੇ ਹੈਗਾ ਬਦਲ ਕੇ ਪਾ ਲੈਂਦਾ ਆ, ਬ੍ਰੈਂਡਾਂ ਦੀ ਮੈਨੂੰ ਭੁੱਖ ਨਹੀਂ ਕੋਈ, ਜੋ ਮਿਲੇ ਖੁਸ਼ੀ ਨਾਲ ਹੰਢਾ ਲੈਂਦਾ ਆ, ਨਿੱਕੇ ਮੋਟੇ ਚਾਅ ਨੇ ਮੇਰੇ, ਕੀ ਤੂੰ ਮੇਰੇ ਹਾਸਿਆਂ ਵਿੱਚ ਹੱਸ ਸਕਦੀ ਹੈ, ਮੇਰੇ ਦਿਲ ਦੇ ਛੋਟੇ ਜਿਹੇ ਵਿਹੜੇ ਨੂੰ ਕੀ ਤੂੰ ਚਾਵਾਂ ਨਾਲ ਸਜਾ ਸਕਦੀ ਹੈ, ਸਿੰਪਲ ਜਿਹੇ ਮੁੰਡੇ ਨੂੰ ਦਸ ਤੂੰ ਆਪਣਾ ਬਣਾ ਕੇ ਰੱਖ ਸਕਦੀ ਹੈ, ਮੇਰੀ ਸ਼ਾਦੀ ਮੇਰੀ ਸਾਦੀ ਜਿਹੀ ਜ਼ਿੰਦਗੀ ਦੇ ਵਿੱਚ ਉਮਰ ਭਰ ਮੇਰੇ ਨਾਲ ਰਹਿ ਸਕਦੀ ਹੈ, ਉਮਰ ਭਰ ਮੇਰੇ ਨਾਲ ਰਹਿ ਸਕਦੀ ਹੈ। ਧੰਨਵਾਦ ਜੀ, ਲਪਨਾ ਪੰਜਾਬੀ।
1: ਧੰਨਵਾਦ ਜੀ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਦੇ ਲਈ। ਔਰ ਮੈਂ ਕਿਹਾ ਆਪਣੇ ਜਜ਼ਬਾਤਾਂ ਨੂੰ ਤੁਸੀਂ ਇਹਨਾਂ ਲਾਈਨਾਂ ਦੇ ਵਿੱਚ ਸੰਜੋ ਕੇ ਰੱਖ ਦਿੱਤਾ। ਕਿੰਨਾ ਲਈ ਮੈਸੇਜ ਕਰ ਰਹੇ ਹੋ ਇਹ ਤਾਂ ਤੁਸੀਂ ਦੱਸਿਆ ਹੀ ਨਹੀਂ, ਕਿੰਨਾ ਨੂੰ ਕਹਿ ਰਹੇ ਹੋ ਬਾਈ। ਬਿਨਾਂ ਮਤਲਬ ਤੋਂ ਇੱਥੇ ਤੁਹਾਡਾ ਕਿਸੇ ਨੇ ਸਾਥ ਨਹੀਂ ਦੇਣਾ। ਲੋਕ ਤਾਂ ਰੱਬ ਨੂੰ ਵੀ ਉਨ੍ਹਾਂ ਚਿਰ ਲੱਡੂਆਂ ਦਾ ਡੱਬਾ ਨਹੀਂ ਚੜਾਉਂਦੇ ਜਿੰਨਾ ਚਿਰ ਕਿ ਉਹਨਾਂ ਦੀ ਸੁੱਖਣਾ ਪੂਰੀ ਨਹੀਂ ਹੁੰਦੀ। ਔਰ ਕਰਮਗੜ ਦੀਨਾ ਕਰਮਗੜ 17 ਨੇ ਜੀ, ਔਰ ਇਹ ਸਾਨੂੰ ਲਿਖ ਕੇ ਭੇਜੀਆਂ ਨੇ, ਸਾਨੂੰ ਫੋਟੋ ਖਿੱਚ ਕੇ ਭੇਜੀ ਹੈ। ਸੋ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਬਾਈ, ਹੋ ਸਕਦੇ ਹੋ। ਜਿਵੇਂ ਕਿ ਦੇਖੋ ਇਹ ਲਿਸਨਰ ਦੋਸਤ ਸਾਡੇ ਤੱਕ ਆਏ ਨੇ, ਬਾਕੀ ਦੇਖੋ ਮੈਂ ਪ੍ਰੋਗਰਾਮ ਚੱਲਦੇ ਰਹਿਣਾ। ਪ੍ਰੋਗਰਾਮ ਦੇ ਵਿੱਚ ਮੈਂ ਕਿਹਾ ਤੁਹਾਡੀ ਹਾਜ਼ਰੀ ਮੈਂ ਇਸੇ ਤਰ੍ਹਾਂ ਹੀ ਲਗਵਾਉਂਦੀ ਰਹਿੰਦੀ ਹਾਂ। ਇੱਕ ਮੈਂ ਕਿਹਾ ਛੋਟਾ ਜਿਹਾ ਟਾਸਕ ਵੀ ਤੁਹਾਨੂੰ ਦੇ ਹੀ ਦਿੰਦੀ ਹਾਂ ਕਿ ਟਾਸਕ ਦੇ ਵਿੱਚ ਤੁਸੀਂ, ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਤੁਸੀਂ ਸ਼ਿਰਕਤ ਕਰਦੇ ਹੋ ਔਰ ਕਿਸ ਤਰ੍ਹਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਬਣ ਸਕਦੇ ਹੋ। ਔਰ ਖੇਡਾਂ ਦੀ ਗੱਲ ਹੋ ਰਹੀ ਹੈ, ਕੁਸ਼ਤੀ ਕਬੱਡੀ ਜ਼ਰੂਰ ਬਚਪਨ ਦੇ ਵਿੱਚ ਕਿਤੇ ਨਾ ਕਿਤੇ ਖੇਡੀ ਹੋਵੇਗੀ ਜਾਂ ਫਿਰ ਖੇਡਦੇ ਕਿਸੇ ਨੂੰ ਦੇਖਿਆ ਹੋਵੇਗਾ, ਉਹਦਾ ਐਕਸਪੀਰੀਅੰਸ ਜਿਹੜਾ ਮੇਰੇ ਨਾਲ ਸਾਂਝਾ ਕਰਿਓ। ਗੁੱਲੀ ਡੰਡਾ ਕਿੰਨੇ ਕਿੰਨੇ ਖੇਲਿਆ ਖੇਲਿਆ ਖੇਲਿਆ ਕਦੀ, ਹਾਂ ਉਹਦਾ ਐਕਸਪੀਰੀਅੰਸ ਜ਼ਰੂਰ ਮੇਰੇ ਨਾਲ ਸ਼ੇਅਰ ਕਰਿਓ। ਪਿੰਡ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਨਾ ਦੇਖਿਆ, ਅੱਜ ਕੱਲ੍ਹ ਘੱਟ ਦੇਖਣ ਨੂੰ ਮਿਲਦਾ ਪਰ ਕਦੀ ਕਦੀ ਜ਼ਰੂਰ ਅਸੀਂ ਦੇਖ ਲੈਂਦੇ ਹਾਂ। ਬੱਚੇ ਗੁੱਲੀ ਡੰਡਾ ਵਾਲੇ ਅਸੀਂ ਖੇਡ ਸੀਗੇ ਨਾ, ਇੰਨੀ ਸ਼ਿੱਦਤ ਦੇ ਨਾਲ ਮੁੰਡੇ ਲੱਗੇ ਹੁੰਦੇ ਸੀਗੇ, ਓਏ ਹੋਏ ਹੋਏ, ਮੈਂ ਕਿਹਾ ਡੰਡੇ ਕਿਤੋਂ ਨਾ ਕਿਤੋਂ ਉਹਨੂੰ ਸ਼ਾਰਪ ਕਰ ਕਰਕੇ ਗੁੱਲੀ ਬਣਾਉਂਦੇ ਸੀਗੇ, ਹੈਂ ਮਿੱਟੀ ਵਾਲੀ ਥਾਂ ਲੱਭਣੀ ਉੱਥੇ ਜਾ ਕੇ ਖੇਡਣ ਦਾ, ਮੈਂ ਕਿਹਾ ਵੱਖਰਾ ਹੀ ਚਾਅ ਹੁੰਦਾ ਸੀਗਾ। ਅਸੀਂ ਉਹਨੂੰ ਦੇਖ ਦੇਖ ਕੇ ਵਿਚਾਰਿਆਂ ਨੂੰ ਖੁਸ਼ ਹੋ ਜਾਣਾ ਹੈ ਨਾ, ਉਹਦੇ ਵਿੱਚ ਹੀ ਖੁਸ਼ੀ ਲੱਭ ਲੈਣੀ, ਅਸੀਂ ਆਪਣੇ ਭਰਾਵਾਂ ਨੂੰ ਦੇਖ ਦੇਖ ਕੇ ਖੁਸ਼ ਹੋ ਜਾਣਾ। ਔਰ ਕੋਕਲਾ ਛਪਾਕੀ ਚ ਮੇਰਾ ਤਾਈਏ, ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਾਮਤ ਆਈਏ। ਇਹ ਤਾਂ ਸਾਰੀਆਂ ਕੁੜੀਆਂ ਨੇ ਮੈਂ ਕਿਹਾ ਖੇਡਿਆ ਹੋਏਗਾ, ਬੱਚ ਕੁੜੀਆਂ ਨੇ ਜ਼ਰੂਰ ਖੇਡਿਆ ਹੋਏਗਾ। ਮੁੰਡੇ ਵੀ ਕਦੀ ਕਦੀ ਸਾਡੇ ਭਰਾ ਫਰੂ ਨਾਲ ਹੀ ਬਹਿ ਜਾਂਦੇ ਹੁੰਦੇ ਸੀਗੇ, ਹਾਂ ਸਾਡੇ ਨਾਲ, ਚਲੋ ਕੋਈ ਨਹੀਂ ਆਪਾਂ ਵੀ ਖੇਡ ਹੀ ਲੈਂਦੇ ਹਾਂ, ਨਹੀਂ ਕੋਈ ਲੱਭ ਰਿਹਾ ਤਾਂ ਉਸ ਟਾਈਮ ਦੇ ਉੱਤੇ ਟਾਈਮ ਪਾਸ ਕਰਨ ਦਾ ਇੱਕ ਤਰੀਕਾ ਉਹਨਾਂ ਦਾ ਇਹ ਵੀ ਸੀਗਾ, ਗੋਲ ਚੱਕਰ ਦੇ ਵਿੱਚ ਬੈਠ ਜਾਣਾ ਬੱਚਿਆਂ ਨੇ ਬਾਈ। ਔਰ ਇਸ ਤਰ੍ਹਾਂ ਚੇਤਾਵਨੀ ਦਿੰਦੇ ਹੋਏ ਪਿੱਛੇ ਪਿੱਛੇ ਨਹੀਂ ਕਿਸੇ ਨੇ ਮੁੜ ਕੇ ਦੇਖਣਾ, ਬਸ ਇੱਕ ਕੱਪੜਾ ਜਿਹਾ ਬੰਨਿਆ ਹੋਣਾ, ਉਹਨੂੰ ਇੱਕ ਰੱਸੀ ਟਾਈਪ ਮਰੋੜ ਮਰੋੜ ਕੇ ਪਿੱਠੂ ਜਿਹਾ ਬਣਾਇਆ ਹੋਣਾ, ਔਰ ਕੱਪੜੇ ਨੂੰ ਜਿਹੜਾ ਹੈ ਬੱਚੇ ਦੀ ਪਿੱਠ ਉੱਤੇ ਜਿਹੜਾ ਹੈ ਸੁੱਟ ਦੇਣਾ, ਔਰ ਜੇਕਰ ਉਹਨੂੰ ਪਤਾ ਲੱਗ ਜਾਣਾ ਤਾਂ ਉਸ ਬੱਚੇ ਨੇ ਦੌੜ ਕੇ ਜਿਹੜਾ ਹੈ ਚੱਕਰ ਪੂਰਾ ਕਰਕੇ ਉਸ ਕੱਪੜਾ ਜਿੱਥੇ ਪਿਆ ਹੋਣਾ ਉਸਨੂੰ ਆਪਣੀ ਥਾਂ ਮਿਲਣ ਦੀ ਦੁਬਾਰਾ ਤੋਂ ਕੋਸ਼ਿਸ਼ ਕਰਨੀ। ਔਰ ਇਹ ਕੋਟਲਾ ਛਪਾਕੀ ਦੀ ਸੀਗੀ ਗੇਮ। ਔਰ ਹੋਰ ਕਿਹੜੀਆਂ ਖੇਡਾਂ ਨੇ ਜਿਹੜੀਆਂ ਬਚਪਨ ਦੇ ਵਿੱਚ ਤੁਸੀਂ ਦੇਖੀਆਂ ਖੇਡੀਆਂ ਔਰ ਦੂਸਰਿਆਂ ਨੂੰ ਖੇਡਦਿਆਂ ਦੇਖਿਆ, ਉਸ ਦੇ ਬਾਰੇ ਆਪਣਾ ਐਕਸਪੀਰੀਅੰਸ ਸ਼ੇਅਰ ਜ਼ਰੂਰ ਕਰਿਓ ਜੀ।

0: ਮੈਕੇ ਜੀ, ਤੁਸੀਂ ਕਿਉਂ ਦੂਰ ਖਲੋਤੇ ਜਿਹੜਾ ਪ੍ਰੋਗਰਾਮ ਸੁਣੀ ਜਾ ਰਹੇ ਹੋ? ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨੀ ਹੈ ਤਾਂ 9855-10-10 ਨੰਬਰ ਤੇ ਕਰ ਸਕਦੇ ਹੋ ਜੀ ਮੈਸੇਜ। ਔਰ 102.7 ਮੈਗਾਹਰਟਸ, 103.6 ਮੈਗਾਹਰਟਸ ਸਾਡੇ ਲਿਸਨਰ ਜੁੜੇ ਹੋਏ ਨੇ ਸਾਡੇ ਨਾਲ। ਜਿਹੜੇ ਲਿਸਨਰ ਦਿਲ ਤੋਂ ਜੁੜੇ ਹੋਏ ਨੇ ਉਹ ਸਾਨੂੰ ਮੈਸੇਜ ਭੇਜਦੇ ਨੇ। ਮੈਂ ਤਾਂ ਹੁਣ ਬਾਈ ਕੋਰੀ ਗੱਲ ਕਰ ਰਹੇ ਨੇ, ਜਿਹੜੇ ਲਿਸਨਰ ਦੋਸਤ ਸਾਡਾ ਸਿਰਫ ਪ੍ਰੋਗਰਾਮ ਚੁੱਪ ਚੁੱਪ ਬਸ ਸੁਣਦੇ ਨੇ ਨਾ, ਉਹ ਨਾ ਤਾਂ ਪਿਆਰ ਜਿਹੜਾ ਨਾ ਉਹ ਸੱਚਾ ਨਹੀਂ ਹੈਗਾ। ਨਹੀਂ ਜੀ, ਸਾਡੇ ਲਿਸਨਰ ਦੋਸਤਾਂ ਦਾ ਪਿਆਰ, ਸਾਰੇ ਲਿਸਨਰ ਦੋਸਤਾਂ ਦਾ ਪਿਆਰ ਬਹੁਤ ਸੱਚਾ ਆ। ਸ਼ਿੱਦਤ ਨੇ ਨਾ ਸਾਡਾ ਪ੍ਰੋਗਰਾਮ ਸੁਣਦੇ ਨੇ, ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ। ਚਲੋ ਜੀ, ਸਾਡਾ ਮੈਸੇਜ ਜਿਹੜਾ ਆ ਗਿਆ ਜੀ ਸਾਡੇ ਕੋਲ, ਉਹ ਸੁਣਦੇ ਹਾਂ ਕੀ ਕਹਿੰਦੇ ਨੇ ਸਾਡੇ ਲਿਸਨਰ ਦੋਸਤ।
1: ਸਾਡਾ ਜ਼ਿਲ੍ਹਾ ਤਹਿਸੀਲ ਸ੍ਰੀ ਗੰਗਾਨਗਰ ਰਾਜਸਥਾਨ ਤੋਂ ਬੋਲਦੇ ਹਾਂ
0: ਜੀ।
1: ਅਸੀਂ ਵੀ ਦੁੱਧ ਦਾ ਕੰਮ ਕਰਦੇ ਹਾਂ ਜੀ, ਨਾਲੇ ਦੁੱਧ ਵੰਡੀਦਾ, ਨਾਲੇ ਮੋਬਾਈਲ ਤੇ ਰੇਡੀਓ ਸੁਣੀਦਾ, ਔਰ ਬਹੁਤ ਹੀ ਚੰਗਾ ਲੱਗਦਾ ਹੈ ਜੀ। ਬਚਪਨ ਦੀਆਂ ਯਾਦਾਂ ਦਾ ਬਹੁਤ ਯਾਦ ਆਉਂਦੀ ਹੈ, ਜਦੋਂ ਅਸੀਂ ਖੇਡਦੇ ਹੁੰਦੇ ਸੀ ਕ੍ਰਿਕਟ ਜਾਂ ਮਾਰਦੜੀ ਅਸੀਂ ਖੇਡਦੇ ਹੁੰਦੇ ਸੀ, ਤੇ ਅੱਜ ਕੱਲ ਦੇ ਜਵਾਕ ਤਾਂ ਅਸੀਂ ਕੋਈ ਗਲੀ 'ਚ ਕੋਈ ਖੇਡਦਾ ਨਹੀਂ ਦੇਖਿਆ, ਸਾਰੇ ਦੇ ਸਾਰੇ ਜੀ ਮੋਬਾਈਲਾਂ 'ਚ ਲੱਗੇ ਹੈ, ਗੇਮ ਖੇਡਦੇ ਹੈ। ਉਹ ਆਉਣ ਵਾਲੇ ਟਾਈਮ ਵਾਸਤੇ ਚੰਗੀ ਗੱਲ ਨਹੀਂ ਗੀ ਜੀ। ਅੱਜ ਆਪਾਂ ਆਪਣੇ ਜਵਾਕਾਂ ਕਨੀ ਧਿਆਨ ਨਾ ਦੇਵਾਂਗੇ ਤਾਂ ਜੀ ਭਵਿੱਖ ਖਰਾਬ ਹੀ ਲੱਗ ਰਿਹਾ ਜੀ ਸਾਨੂੰ ਵੀ।
0: ਤੁਸੀਂ ਆਪਣਾ ਨਾਮ ਤਾਂ ਜਿਹੜਾ ਬੋਲ ਕੇ ਨਹੀਂ ਦੱਸਿਆ, ਪਰ ਤੁਹਾਡਾ ਮੈਸੇਜ ਜਿਹੜਾ ਸਾਡੇ ਤੱਕ ਪਹੁੰਚ ਗਿਆ, ਇਸ ਚੀਜ਼ ਦੀ ਖੁਸ਼ੀ ਹੈ ਜੀ। ਔਰ ਬਾਕੀ ਹੀ ਬਚਪਨ ਅਸੀਂ ਜੀਇਆ, ਅਸੀਂ ਜੀ ਲਿਆ ਹੋਇਆ, ਔਰ ਕੋਸ਼ਿਸ਼ ਸ਼ਾਇਦ ਸਾਨੂੰ ਵੀ ਇੱਕ ਕਰਨੀ ਚਾਹੀਦੀ ਕਿ ਆਪ ਬੱਚਿਆਂ ਨੂੰ ਧਕੇਲ ਕੇ ਥੋੜ੍ਹਾ ਭੇਜੋ ਬਾਹਰ, ਭੇਜੋ ਖੇਡਣ ਨੂੰ ਭੇਜੋ, ਔਰ ਨਹੀਂ ਜੇਕਰ ਅੱਜ ਕੱਲ੍ਹ ਦਾ ਟਾਈਮ ਵੀ ਉੱਦਾਂ ਦਾ ਨਹੀਂ, ਅਸੀਂ ਭਰੋਸਾ ਨਹੀਂ ਕਰ ਪਾਉਂਦੇ, ਤਾਂ ਖੁਦ ਜਿਹੜਾ ਹੈ ਬੱਚੇ ਨੂੰ ਪਾਰਕ ਲਿਜਾਣ ਦਾ ਟਾਈਮ ਕੱਢੋ ਬਾਈ, ਆਪ ਹੀ ਕੱਢਣਾ ਪੈਣਾ, ਕਿਸੇ ਨੇ ਨਹੀਂ ਕੱਢਣਾ। ਸੋ ਅਗਲਾ ਮੈਸੇਜ ਅੱਜ ਸੁਣਦੇ ਹਾਂ।
1: ਹਾਂਜੀ, ਪ੍ਰੋਗਰਾਮ ਪੇਸ਼ ਕਰ ਰਹੇ ਮੈਡਮ।

0: ਨਮਸਕਾਰ ਮੈਡਮ
1: ਜੀ।
0: ਤੁਸੀਂ ਗੱਲ ਕਰ ਰਹੇ ਸੀਗੇ ਕਿ ਖੇਡਾਂ ਪਹਿਲੇ ਦੇ ਟਾਈਮ ਵਿੱਚ ਖੇਡਾਂ ਤੁਹਾਨੂੰ ਪਤਾ ਹੀ ਹੈ ਜੀ, ਗੁੱਲੀ ਡੰਡਾ ਬਲੌਰ ਤੇ ਹੋਰ ਲੁਕਾ ਛੁਪੀ ਇਹ ਸਭ ਚੱਲਦੇ ਸੀਗੇ। ਤੇ ਸਾਡੇ ਏਰੀਏ ਦੇ ਵਿੱਚ ਲੋਕਲ ਗਗਨ ਜੀ ਦਾ ਟੀਲਾ ਹੈ, ਘਰ ਤੋਂ 8-10 ਕਿਲੋਮੀਟਰ ਹੈ। ਉਸ ਟਾਈਮ ਵਿੱਚ ਅਸੀਂ ਸਾਈਕਲਾਂ ਤੇ ਹਰ ਸੰਡੇ ਪਲੈਨ ਹੁੰਦਾ ਸੀਗਾ ਸਾਡੇ ਫਰੈਂਡਸ ਦਾ, ਤੇ ਗਗਨ ਜੀ ਦੇ ਟੀਲਾ ਤੇ ਵੀ ਉੱਥੇ ਜਾ ਕੇ ਆਈਦਾ ਸੀਗਾ। ਔਰ ਨਾਲ ਸਾਹਮਣੇ ਉਹਦੇ ਨਹਿਰ ਹੈ, ਨਹਿਰ ਚ ਨਹਾਈਦਾ ਸੀਗਾ, ਮੱਥਾ ਟੇਕੀਦਾ ਸੀਗਾ ਤੇ ਘਰ ਵਾਪਸ ਆ ਜਾਈਦਾ ਸੀਗਾ। ਤੇ ਅੱਜ ਕੱਲ੍ਹ ਦੇ ਟਾਈਮ ਵਿੱਚ ਬੱਚੇ ਸਾਡੀਆਂ ਚੀਜ਼ਾਂ ਖਾਣੇ ਦੇ ਵਿੱਚ ਬਹੁਤ ਪਰਹੇਜ਼ ਕਰਦੇ ਆ, ਬਸ ਮੋਬਾਈਲ ਦੇ ਦੋ, ਘਰ ਬੈਠੇ ਬਸ ਬੈਠੇ ਰਹਿਣ, ਬਸ ਹੋਰ ਕੁਛ ਨਹੀਂ ਹੈ ਜੀ। ਸ਼ੁਕਰੀਆ ਜੀ, ਥੈਂਕ ਯੂ, ਧੰਨਵਾਦ,
1: ਥੈਂਕ ਯੂ ਸੋ ਮਚ ਜੀ। ਸਾਡੇ ਲਿਸਨਰ ਦੋਸਤ ਮੈਸੇਜ ਭੇਜ ਰਹੇ ਨੇ ਔਰ ਨਾਮ ਨਹੀਂ ਭੁੱਲ ਕੇ ਭੇਜ ਰਹੇ, ਕਿਉਂ ਬਈ ਕਿਉਂ? ਪਰ ਦੇਖੋ ਐਕਸਪੀਰੀਅੰਸ ਆਪਣਾ ਬਿਲਕੁਲ ਸਹੀ ਕਿਹਾ, ਉਹਨਾਂ ਨੇ ਆਪਣੇ ਨੇੜਲੀ ਥਾਂ ਦੇ ਬਾਰੇ ਦੱਸਿਆ, ਠੀਲੇ ਦੀ ਥਾਂ ਦੱਸੀ ਹੈ, ਸਾਈਕਲਾਂ ਦੇ ਉੱਤੇ ਜਾਣਾ ਵੀਕਐਂਡ। ਅੱਜ ਕੱਲ੍ਹ ਜਿੱਥੇ ਵੀਕਐਂਡ ਹੁੰਦਾ ਨਾ ਕਿ ਸਾਡੇ ਵੀਕਐਂਡ ਪਲਾਨਸ ਹੁੰਦੇ ਨੇ, ਉਹਨਾਂ ਪਹਿਲੇ ਟਾਈਮ ਦੇ ਉੱਤੇ ਇਹੀ ਪਲਾਨ ਹੁੰਦੇ ਸੀ, ਅਸੀਂ ਨਹਿਰ ਨਹਾਉਣ ਜਾਣਾ। ਔਰ ਹਾਂ, ਨਹਿਰ ਵਾਲਾ ਕਿੱਸਾ ਮੈਂ ਵੀ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੀ। ਅੱਛਾ ਹੁਣੇ ਹੀ ਕਰ ਦਿੰਦੀ ਹਾਂ। ਸਾਡੇ ਪਿੰਡ ਵਿੱਚ ਨਾ ਇੱਕ ਛੋਟੀ ਜਿਹੀ ਨਹਿਰ ਹੁੰਦੀ ਸੀਗੀ, ਅਤੇ ਇਹ ਬਚਪਨ ਦੀ ਗੱਲ ਹੈ, ਮੈਂ ਅਤੇ ਮੇਰੇ ਬ੍ਰਦਰ ਨੇ ਉਹ ਅਸੀਂ ਖੇਡ ਰਹੇ ਹੋਵਾਂਗੇ, ਮੈਨੂੰ ਤਾਂ ਚਲੋ ਇੰਨੀ ਜ਼ਿਆਦਾ ਨਹੀਂ ਯਾਦ ਹੈਗੀ, ਮੈਂ ਬਹੁਤ ਜ਼ਿਆਦਾ ਛੋਟੀ ਸੀਗੀ। ਪਰ ਮੰਮੀ ਜੋ ਦੱਸਦੇ ਨੇ, ਕਹਿੰਦੇ ਖੇਡਦੇ ਖੇਡਦੇ ਮੈਂ ਨਹਿਰ 'ਚ ਡਿੱਗ ਗਈ, ਛੋਟੀ ਸੀਗੀ, ਇੰਨੀ ਜ਼ਿਆਦਾ ਨਹੀਂ ਸੀ। ਤਾਂ ਪਹਿਲੀ ਪੌੜੀ ਪਹਿਲੇ ਜਿਹੜੇ ਹੁਣ ਮੈਨੂੰ ਦੱਸਣਾ ਨਹੀਂ ਆ ਰਿਹਾ ਉਹਨੂੰ ਕੀ ਕਹਿੰਦੇ ਆ, ਸਟੈਪ ਜਿਹੜੇ ਬਣੇ ਹੁੰਦੇ ਸੀਗੇ, ਇੱਕ ਛੋਟਾ ਸਟੈਪ ਹੁੰਦਾ ਸੀਗਾ, ਇੱਕ ਵੱਡਾ ਸਟੈਪ ਹੁੰਦਾ ਸੀਗਾ, ਮੈਂ ਛੋਟੇ ਸਟੈਪ ਤੋਂ ਹੇਠਾਂ ਡਿੱਗ ਗਈ। ਮੇਰਾ ਭਰਾ ਵਿਚਾਰਾ ਉਹ ਸਾਈਕਲ 'ਚ ਆ ਰਿਹਾ ਸੀਗਾ, ਉਹਨੂੰ ਵੱਖਰੀ ਟੈਨਸ਼ਨ ਪੈ ਗਈ ਕਿ ਨਾਮ ਸਾਰਾ ਜਿਹੜਾ ਨਾ ਉਹ ਮੇਰੇ 'ਤੇ ਆ ਜਾਣਾ ਕਿ ਮੈਂ ਸੁੱਟਿਆ ਇਹਨੂੰ। ਉਹ ਵਿਚਾਰਾ ਆਪਣੀ ਸਾਈਕਲ ਛੱਡ ਕੇ ਭੱਜਦਾ ਭੱਜਦਾ ਭੱਜਦਾ ਗਿਆ, ਦੋ ਤਿੰਨ ਤਿੰਨ ਚਾਰ ਚਾਰ ਪੰਜ ਇੱਦਾਂ ਪੌੜੀਆਂ ਛੱਡਦੇ ਛੱਡਦੇ ਕਿਤੇ ਜਾ ਕੇ ਉਹਨੇ ਅੱਗੇ ਉਹ ਮੈਨੂੰ ਫੜਿਆ। ਹੈ ਨਹੀਂ, ਜੇਕਰ ਮੇਰਾ ਭਰਾ ਵਿਚਾਰਾ ਨਾ ਮੈਨੂੰ ਫੜਦਾ, ਅੱਜ ਮੈਂ ਇੱਥੇ ਬੋਲ ਪਾਉਣਾ ਸੀਗਾ। ਇਹ ਵੀ ਬਚਪਨ ਹੀ ਹੁੰਦਾ, ਬਚਪਨ ਦੀਆਂ ਯਾਦਾਂ ਹੀ ਹੁੰਦੀਆਂ, ਖੂਬਸੂਰਤ ਜਿਹੀਆਂ ਯਾਦਾਂ ਹੁੰਦੀਆਂ ਨੇ। ਔਰ ਮੈਸੇਜ ਜਿਹੜੇ ਸਾਡੇ ਲਿਸਨਰ ਦੋਸਤ ਸਾਡੇ ਤੱਕ ਪਹੁੰਚਾ ਰਹੇ ਨੇ, ਲੋਕ ਤੁਹਾਨੂੰ ਹੇਠਾਂ ਸੁੱਟ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਸਬਰ ਰੱਖਿਓ, ਇੱਜ਼ਤ ਅਤੇ ਤਰੱਕੀ ਜਿਹੜੀ ਹੈ ਰੱਬ ਦੇ ਹੱਥ ਵਿੱਚ ਹੁੰਦੀ ਹੈ। ਕੀ ਧਿਮਾਨ ਸੰਗਰੂਰ ਤੋਂ ਸਾਨੂੰ ਇਹ ਮੈਸੇਜ ਕਰ ਰਹੇ ਨੇ। ਅਗਲਾ ਮੈਸੇਜ ਆ ਜਾਓ, ਸੁਣਦੇ ਹਾਂ।
2: ਬੱਲੇ ਬੱਲੇ ਬੱਲੇ, ਇਹ ਆ ਗਿਆ ਤੁਹਾਡਾ ਗੁਰਦੀਪ ਸਿੰਘ ਜਲੰਧਰ ਤੋਂ। ਸਭ ਤੋਂ ਪਹਿਲਾਂ ਤੇ ਸਾਡੇ ਰੇਮਬੋ ਦੇ ਜਿੰਨੇ ਵੀ ਸੁਣਨ ਵਾਲੇ ਸਰੋਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਰਾਮ ਰਾਮ, ਨਮਸਤੇ ਆਦਾਬ ਜੀ। ਜਲੰਧਰ ਦੀ ਗੱਲ ਕਰਦੇ ਜੀ, ਜਲੰਧਰ ਦੇ ਵਿੱਚ ਸਾਡਾ ਇੱਕ ਦੇਵੀ ਤਲਾ ਮੰਦਿਰ ਹੈ ਜੀ, ਬਹੁਤ ਉਹਦੀ ਮਹਾਨਤਾ ਹੈ ਜੀ, ਤੇ ਬਹੁਤ ਵਧੀਆ ਜੀ, ਜਾ ਕੇ ਦਰਸ਼ਨ ਕਰਨੇ ਚਾਹੀਦੇ ਜੀ, ਆਪਾਂ ਬੜੀ ਵਾਰੀ ਕੀਤੇ ਜੀ। ਉਸ ਤੋਂ ਬਾਅਦ ਜੀ ਸਾਡਾ ਜਲੰਧਰ ਸ਼ਹਿਰ ਦੇ ਵਿੱਚ ਸਪੋਰਟਸ ਇੰਡਸਟਰੀ ਦੇ ਵਿੱਚ ਮੰਨਿਆ ਹੋਇਆ ਜੀ, ਤੇ ਇੱਥੇ ਇੰਡਸਟਰੀ ਬਹੁਤ ਹੈ ਜੀ, ਸਾਡਾ ਜਲੰਧਰ ਬਹੁਤ ਖੂਬਸੂਰਤ ਹੈ ਜੀ, ਸਭ ਤੋਂ ਵੱਧ ਪੀਸਫੁਲ ਏਰੀਆ ਜੀ, ਤੇ ਇੰਨੀਆਂ ਉਹ ਗੱਲਾਂ ਕਹਿ ਕੇ ਜੀ
1: ਜਲੰਧਰ ਦੀ ਖੂਬਸੂਰਤੀ ਦੇ ਬਾਰੇ ਵੀ ਸਾਨੂੰ ਦੱਸਿਆ। ਅਗਲਾ ਮੈਸੇਜ ਆ ਜਾਓ ਜੀ, ਸੁਣਦੇ ਹਾਂ।
3: ਪਿੰਡ ਮਹਿਰੂਮਪੁਰ SBS ਨਗਰ ਪਰਲੋਚਨ ਟਿੱਲਰ, ਅੰਜਲੀ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ,
3: ਅੰਜਲੀ ਠੀਕ ਠਾਕ ਆ?
1: ਦੋ
3: ਦਿਨ ਤੁਹਾਡੇ ਵਾਸਤੇ ਨਾਲੇ ਵਿਚਾਰ ਮੈਸੇਜ ਦਾਰੇ ਵਿੱਚ ਰਹਿ ਕੇ ਕਰੂੰਗਾ। ਕਿਤੇ ਹਨੇਰੀ ਕਿਤੇ ਹਨੇਰੀ ਕਿਤੇ ਧੁੱਪ ਕਿਤੇ ਬੱਦਲੀ ਛਾਈ ਹੋਈ ਏ, ਅੱਜ ਤਾਂ FM ਰੇਨਬੋ ਤੇ ਮੈਡਮ ਅੰਜਲੀ ਆਈ ਹੋਈ ਏ, ਮੈਡਮ ਅੰਜਲੀ ਆਈ ਹੋਈ ਏ। ਸੋ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰ ਰਹੇ ਹੋ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਥੋੜਾ ਜਿਹਾ ਵਿਚਾਰ ਲਿਖਿਆ
1: ਜੀ,
3: ਪਿਆਰ ਜਿੰਨਾ ਵੀ ਵਧਾਓ, ਪਿਆਰ ਜਿੰਨਾ ਵੀ ਵਧਾਓ ਇਹ ਵੱਧ ਜਾਂਦਾ। ਨਾਲੇ ਆਖੀ ਗੱਲ ਸਿਆਣਿਆਂ ਨੇ, ਜੋ ਕਰਦੇ ਘਰ ਵਿੱਚ ਮਾਂ ਬਾਪ, ਕੰਮ ਉਹੀ ਕਰਨਾ ਨਿਆਣਿਆਂ ਨੇ, ਕੰਮ ਉਹੀ ਕਰਨਾ ਨਿਆਣਿਆਂ ਨੇ। ਤੰਦ ਗੱਠ ਹੋ ਜਾਂਦਾ, ਤੰਦ ਗੱਠ ਹੋ ਜਾਂਦਾ ਤਾਣੀ ਨਹੀਂ ਗੱਠਦੀ, ਇਹ ਵੀ ਆਖੀ ਗੱਲ ਸਿਆਣੇ ਨੇ। ਮਿੱਤਰਾ ਮਿੱਤਰਾ ਪੈਸੇ ਦੇ ਲੈਣ ਦੇਣ ਵਿੱਚ ਵਿਹਾਰ ਚੰਗਾ ਰੱਖੀ, ਇਹ ਵੀ ਆਖੀ ਗੱਲ ਸਿਆਣਿਆਂ ਨੇ। ਉੱਚਾ ਬੋਲ ਕੇ ਕਿਤੇ ਉੱਚਾ ਬੋਲ ਕੇ ਕਿਤੇ ਨਿਮਰਤਾ ਨੂੰ ਹੱਥੋਂ ਨਾ ਗਵਾ ਲੇ, ਇਹ ਵੀ ਆਖੀ ਗੱਲ ਸਿਆਣੇ ਨੇ, ਇਹ ਵੀ ਆਖੀ ਗੱਲ ਸਿਆਣੇ ਨੇ। ਪਹਿਲਾਂ ਸੋਚੋ ਤੇ ਫਿਰ ਬੋਲੋ, ਜਿੱਦਾਂ ਕਹਿੰਦੇ ਹੁੰਦੇ ਆ ਵਾਰਡਿੰਗ ਤੁਹਾਡੀ ਸਹੀ ਹੋਣੀ ਚਾਹੀਦੀ ਆ। ਲਾਈਫ ਦੇ ਵਿੱਚ ਬੜਾ ਕੁਛ ਆਉਂਦਾ ਆ, ਘਟਨਾਵਾਂ ਕਈ ਤਰ੍ਹਾਂ ਦੀਆਂ ਵਾਪਰਦੀਆਂ, ਪਰ ਫਿਰ ਵੀ ਥੋੜਾ ਜਿਹਾ ਸਹਿਣਸ਼ੀਲਤਾ ਆਪਣੇ ਵਿੱਚ ਰੱਖੋ, ਪੇਸ਼ੈਂਸ ਰੱਖ ਕੇ ਚੱਲਦੇ ਤਾਂ ਠੀਕ ਆ, ਬਾਕੀ ਦੁਨੀਆਦਾਰੀ ਦੇ ਵਿੱਚ ਕਈ ਤਰ੍ਹਾਂ ਦੇ ਤੁਹਾਨੂੰ ਜਿਹੜੇ ਆ ਲੋਕ ਮਿਲਣਗੇ। ਸੋ ਮੈਂ ਤੈਨੂੰ ਕਹਿਣਾ ਚਾਹੁੰਦਾ, ਜਿੰਨੇ ਵੀ ਸਰੋਤੇ ਕਰਦੇ ਨੇ ਮੈਂ

0: ਆਪਣੇ ਇਦਾਰੇ ਵਿੱਚ ਕਰਦੇ ਨੇ ਬਹੁਤ ਵਧੀਆ। ਥੈਂਕ ਯੂ ਵੈਰੀ ਮਚ।
1: ਥੈਂਕ ਯੂ ਸੋ ਮਚ ਜੀ, ਤੁਸੀਂ ਵੀ ਮੈਸੇਜ ਕੀਤਾ ਔਰ ਬਹੁਤ ਹੀ ਪਿਆਰ ਦੇ ਨਾਲ ਮੈਸੇਜ ਕੀਤਾ, ਥੈਂਕ ਯੂ ਸੋ ਮਚ ਜੀ। ਬਾਕੀ ਸਿਆਣੇ ਜਿਹੜੀਆਂ ਗੱਲਾਂ ਕਹਿ ਕੇ ਨੇ ਨਾ, ਉਹ ਕਿਸੇ ਕਿਸੇ ਦੀ ਸਮਝ ਵਿੱਚ ਆਉਂਦੀਆਂ ਨੇ, ਜੈਸੀ ਕੋਕੋ ਵੈਸੇ ਕੋਕੋ ਦੇ ਬੱਚੇ। ਵਾਕਈ ਜੋ ਪੇਰੈਂਟਸ ਕਰਦੇ ਨੇ ਨਾ, ਬੱਚੇ ਵੀ ਹੂ ਬਹੂ ਉਸਦੀ ਕਾਪੀ ਕਰਦੇ ਨੇ। ਅੱਜ ਤੁਸੀਂ ਬੱਚੇ ਦੇ ਸਾਹਮਣੇ ਤੂੰ ਕਰਕੇ ਗੱਲ ਕਰੋ ਨਾ, ਬੱਚਾ ਆਟੋਮੈਟਿਕਲੀ ਉਸਨੂੰ ਕੈਚ ਕਰ ਲੇਗਾ। ਬੱਚੇ ਦੇ ਸਾਹਮਣੇ ਜੇਕਰ ਹਾਂਜੀ ਕਰਕੇ ਗੱਲ ਕਰੋਗੇ, ਬੱਚਾ ਉਸਨੂੰ ਐਸਾ ਕੈਚ ਕਰੇਗਾ ਕਿ ਉਮਰ ਭਰ ਜਿਹੜਾ ਹੈ ਉਹ ਸਿਰਫ ਉਸਦੇ ਜ਼ੁਬਾਨ ਦੇ ਵਿੱਚੋਂ ਹਾਂਜੀ ਹੀ ਨਿਕਲੇਗਾ। ਇਸੇ ਕਰਕੇ ਹੀ ਤਾਂ ਬੱਚਿਆਂ ਨੂੰ ਬਚਪਨ ਤੋਂ ਹੀ ਸੋਹਣੀ ਜਿਹੀ ਭਾਸ਼ਾ ਬੋਲਣੀ ਸਿਖਾਈ ਜਾਂਦੀ ਹੈ। ਅਗਲਾ ਮੈਸੇਜ ਕਿਹੜਾ ਆਇਆ ਜੀ ਸਾਡੇ ਕੋਲ, ਆ ਜਾਓ ਸੁਣਦੇ ਹਾਂ।
2: ਰਹਿਮਨ ਐਸੀ ਪ੍ਰੀਤ ਕਰ ਜੈਸੀ ਵਿਰਖਸ਼ ਕਰੇ, ਧੁੱਪ ਸਹੇ ਸਰ ਆਪਣੇ ਔਰਾਂ ਛਾਂ ਕਰੇ, ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ, ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ, ਸਾਰਿਆਂ ਨੂੰ ਨਮਸਕਾਰ ਆਖਦਾ ਹੈ, ਸਵੀਕਾਰ ਕਰਿਆ ਜੇ। ਅੱਜ ਰੇਡੀਓ ਰੇਨਬੋ FM ਦੇ ਮੋਰਚੇ ਤੇ ਅੰਜਲੀ ਧੀ ਰਾਣੀ ਡਟੇ ਹੋਏ ਨੇ, ਜਿਨ੍ਹਾਂ ਨੇ ਵਧੀਆ ਵਧੀਆ ਭਜਨ ਸ਼ਬਦ ਤੇ ਭੇਟਾਂ ਸੁਣਾਉਣ ਦੇ ਨਾਲ ਨਾਲ ਰੱਬ ਨਾਲ ਜੁੜਨ ਵਾਸਤੇ ਤੇ ਸਮਾਜ ਵਿੱਚ ਇਨਸਾਨ ਬਣ ਕੇ ਰਹਿਣ ਵਾਲੇ ਪ੍ਰਵਚਨ ਵੀ ਦਿੱਤੇ। ਗੁੱਡ ਮਾਰਨਿੰਗ ਲੰਗਰ ਵਿੱਚ ਆਉਂਦੇ ਚੌਕੇ ਛੱਕੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਵਰਤਮਾਨ ਨੂੰ ਜੀਣ ਦੀ ਅਪੀਲ ਵੀ ਕੀਤੀ। ਗਰਮੀ ਦੇ ਮੌਸਮ ਵਿੱਚ ਗਰਮੀ ਤੇ ਪੈ ਹੀ ਰਹੀ ਹੈ ਔਰ ਸਾਲਾਂ ਤੋਂ ਪੈਣ ਰਹੀ ਹੈ, ਬਸ ਜਿਸ ਤਰ੍ਹਾਂ ਮੀਂਹ ਵਿੱਚ ਛਤਰੀ ਬਚਾਉਂਦੀ ਹੈ ਉਸੇ ਤਰ੍ਹਾਂ ਧੁੱਪ ਵਿੱਚ ਛਤਰੀ ਵੀ ਬਚਾਉਂਦੀ ਹੈ, ਪਰ ਸਾਡਾ ਖਾਣ ਪੀਣ ਵੀ ਇਸ ਗਰਮੀ ਤੋਂ ਬੜੀ ਰਾਹਤ ਦਿੰਦਾ ਹੈ ਤੇ ਸਾਡੇ ਸਰੋਤੇ ਵੀ ਬੜੇ ਵਧੀਆ ਵਧੀਆ ਤੇ ਕੰਮ ਆਉਣ ਵਾਲੇ ਸੁਝਾਅ ਦਿੰਦੇ ਰਹਿੰਦੇ ਨੇ। ਮੈਂ ਜਿਹੜਾ ਰਹੀਮ ਜੀ ਦਾ ਦੋਹਾ ਪਹਿਲਾਂ ਬੋਲਿਆ ਉਸ ਤੋਂ ਭਾਵ ਹੈ ਕਿ ਸਾਨੂੰ ਵਿਰਖਸ਼ ਵਰਗੀ ਆਦਤ ਬਣਾਉਣੀ ਚਾਹੀਦੀ ਹੈ ਜੋ ਆਪ ਧੁੱਪ ਸਹਿ ਕੇ ਸਾਰਿਆਂ ਨੂੰ ਛਾਂ ਹੀ ਦਿੰਦਾ ਹੈ। ਇੱਥੇ ਵੀ ਦੋ ਗੱਲਾਂ ਨੇ, ਇੱਕ ਤੇ ਰੁੱਖ ਲਗਾਈਏ ਤੇ ਵਾਤਾਵਰਨ ਨੂੰ ਸਾਫ਼ ਸੁਥਰਾ ਤੇ ਠੰਡਾ ਬਣਾਈਏ, ਦੂਸਰਾ ਆਪ ਵੀ ਵਿਰਖਸ਼ ਵਰਗੇ ਬਣੀਏ ਤੇ ਦੁਆਵਾਂ ਤੇ ਆਸ਼ੀਰਵਾਦ ਪਾਈਏ। ਮੈਂ ਕੱਲ ਦੀ ਗੱਲ ਆਪ ਜੀ ਨਾਲ ਸਾਂਝੀ ਕਰਨ ਲੱਗਾ ਹਾਂ। ਕੱਲ ਭਰੀ ਦੁਪਹਿਰ ਵਿੱਚ ਇੱਕ ਬਜ਼ੁਰਗ ਔਰਤ ਹੱਥ ਵਿੱਚ ਸੋਟੀ ਫੜ ਕੇ ਪੈਦਲ ਜਾ ਰਹੇ ਸੀ। ਮੈਂ ਉਹਨਾਂ ਦੇ ਕੋਲ ਜਾ ਕੇ ਕਾਰ ਰੋਕੀ, ਸ਼ੀਸ਼ਾ ਨੀਵਾਂ ਕੀਤਾ, ਪਹਿਲਾਂ ਤੇ ਉਹਨਾਂ ਨੂੰ ਪੈਰੀ ਪੈਣਾ ਬੁਲਾਇਆ ਤੇ ਫਿਰ ਪੁੱਛਿਆ ਕਿ ਮਾਤਾ ਜੀ ਮੈਨੂੰ ਨਹੀਂ ਪਤਾ ਆਪ ਜੀ ਨੇ ਕਿੱਥੇ ਜਾਣਾ ਹੈ, ਪਰ ਮੈਂ ਆਪ ਜੀ ਨੂੰ ਜਿੱਥੇ ਆਖੋਗੇ ਉੱਥੇ ਉਤਾਰ ਦਿਆਂਗਾ। ਉਹ ਕਾਰ ਦਾ ਦਰਵਾਜ਼ਾ ਖੋਲ ਕੇ ਨਾਲ ਦੀ ਸੀਟ ਤੇ ਬਹਿ ਗਏ। ਉਹਨਾਂ ਬੈਠਦੇ ਹੀ ਪੁੱਛਿਆ ਕਿ ਪੁੱਤਰਾ ਕਿੱਧਰ ਜਾ ਰਹੇ ਹੈ? ਮੈਂ ਕਿਹਾ ਮਾਤਾ ਜੀ ਮੈਂ ਫਲਾਣੀ ਤਰਫ ਜਾ ਰਿਹਾ ਹਾਂ, ਆਪ ਦੱਸੋ ਆਪ ਜੀ ਨੇ ਕਿੱਧਰ ਜਾਣਾ ਹੈ? ਮਾਤਾ ਜੀ ਬੋਲੇ ਮੈਂ ਵੀ ਉਸੇ ਪਾਸੇ ਹੀ ਜਾਣਾ ਹੈ। 5 ਮਿੰਟਾਂ ਚ ਉਹਨਾਂ ਦਾ ਘਰ ਆ ਗਿਆ ਤੇ ਉਹਨਾਂ ਨੇ ਕਾਰ ਰੋਕਣ ਵਾਸਤੇ ਆਖਿਆ। ਮੈਂ ਕਾਰ ਰੋਕ ਦਿੱਤੀ ਤੇ ਉਹਨਾਂ ਨੇ ਮੇਰੇ ਸਿਰ ਤੇ ਆਸ਼ੀਰਵਾਦ ਨਾਲ ਭਰਿਆ ਹੱਥ ਰੱਖ ਦਿੱਤਾ ਤੇ ਬਹੁਤ ਬਹੁਤ ਅਸੀਸਾਂ ਦਿੱਤੀਆਂ। ਇੱਕ ਤੇ ਮੈਂ ਭਾਵੁਕ ਹੋ ਗਿਆ, ਦੂਜਾ ਮੈਨੂੰ ਜਨਮ ਦੇਣ ਵਾਲੀ ਮਾਤਾ ਜੀ 37 ਸਾਲ ਪਹਿਲਾਂ ਹੀ ਰੱਬ ਕੋਲ ਚਲੇ ਗਏ ਹੋਏ ਨੇ, ਮੈਨੂੰ ਲੱਗਾ ਕਿ ਮੈਨੂੰ ਜਨਮ ਦੇਣ ਵਾਲੀ ਮਾਤਾ ਅਸੀਸਾਂ ਦੇ ਰਹੇ ਨੇ। ਜੋ ਮੈਨੂੰ ਆਤਮਕ ਖੁਸ਼ੀ ਦਾ ਅਹਿਸਾਸ ਹੋਇਆ ਉਹ ਬਿਆਨ ਨਹੀਂ ਕਰ ਸਕਦਾ। ਮੈਨੂੰ ਮਾਂ ਤੇ ਲਿਖੀਆਂ ਲਾਈਨਾਂ ਯਾਦ ਆ ਗਈਆਂ, ਮੇਰੀ ਵੀ ਇੱਕ ਐਸੀ ਮਾਂ ਸੀ ਜੋ ਸੀ ਮੇਰੇ ਸਾਹੀ ਜੀਂਦੀ, ਜਿੰਨਾ ਚਿਰ ਨਾ ਵੇਖ ਸੀ ਲੈਂਦੀ, ਨਾ ਸੀ ਖਾਂਦੀ ਨਾ ਸੀ ਪੀਂਦੀ, ਜੇ ਤੁਰ ਜਾਵਾਂ ਕਿਤੇ ਦੂਰ ਦੁਰੇਡੇ, ਨਿੱਤ ਅੜਾਉਂਦੀ ਰਹਿੰਦੀ ਸੀ ਕਾਂ, ਮਾਂ ਹੈ ਰੱਬ ਦਾ ਦੂਜਾ ਨਾਂ, ਦੂਜਾ ਰੱਬ ਦਾ ਨਾਂ ਹੈ ਮਾਂ। ਕਿਸੇ ਦੀ ਮਦਦ ਕਰਨਾ ਵੀ ਰੱਬ ਦੀ ਪੂਜਾ ਕਰਨਾ ਹੈ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
1: ਥੈਂਕ ਯੂ ਸੋ ਮਚ ਜੀ ਉਦੇ ਚੰਦਰ ਜੀ, ਆਪਣਾ ਮੈਸੇਜ ਭੇਜਣ ਦੇ ਲਈ, ਆਪਣੇ ਵਿਚਾਰ ਸਾਂਝਾ ਕਰਨ ਦੇ ਲਈ ਔਰ ਨਾਲ ਦੀ ਨਾਲ ਜਿਹੜਾ ਹੈ ਆਪਣਾ ਐਕਸਪੀਰੀਅੰਸ ਵੀ ਸਾਂਝਾ ਕਰਨ ਦੇ ਲਈ। ਸੋ ਹੋਪ ਸੋ ਕਿ ਸਾਡੇ ਲਿਸਨਰ ਦੋਸਤ ਜਿਹੜੇ ਨੇ ਆ ਉਹ ਪ੍ਰੋਗਰਾਮ ਇੰਜੋਏ ਕਰ ਰਹੇ ਹੋਣਗੇ ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਣਾ। ਬਾਈ ਪ੍ਰੋਗਰਾਮ ਦੇ ਵਿੱਚ ਕਿੱਦਾਂ ਸ਼ਾਮਿਲ ਹੋਣਾ? 9855 10 10 7 ਨੰਬਰ 'ਤੇ ਤੁਸੀਂ ਕਰਨਾ ਜੀ ਮੈਸੇਜ ਔਰ ਮੈਸੇਜ ਜਦੋਂ ਮੇਰੇ ਤੱਕ ਪਹੁੰਚ ਗਿਆ ਤਾਂ ਫਟਾਫਟ ਜਿਹੜਾ ਹੈ ਬਾਕੀ ਲਿਸਨਰ ਦੋਸਤਾਂ ਤੱਕ ਵੀ ਸਾਡਾ ਇਹ ਮੈਸੇਜ ਪਹੁੰਚ ਜਾਣਾ। ਕਰੋ ਜੀ ਫਟਾਫਟ ਮੈਸੇਜ, ਕਿੰਨੂ ਉਡੀਕ ਕਰ ਰਹੇ ਹੋ ਤੁਸੀਂ? ਆ ਜਦੋਂ ਮੈਸੇਜ ਭੇਜਣਾ ਤਾਂ ਆਪਣਾ ਐਕਸਪੀਰੀਅੰਸ ਮੈਂ ਕਿਹਾ ਜ਼ਿੰਦਗੀ ਦਾ ਕੁਛ ਸ਼ੇਅਰ ਕਰਦਾ। ਔਰ ਔਰ 9:37 ਹੋ ਗਏ ਨੇ ਜੀ, ਹੋ ਗਏ ਨੇ ਔਰ 38 ਮਿੰਟ ਵੀ ਹੋ ਗਏ ਨੇ। ਮੇਰੇ ਬੋਲਦੇ ਬੋਲਦੇ 1 ਮਿੰਟ ਕਿੱਦਾਂ ਅੱਗੇ ਚਲਾ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ। ਪ੍ਰੋਗਰਾਮ ਚੱਲ ਰਿਹਾ ਜੀ ਦਿਲ ਆਪਣਾ ਪੰਜਾਬੀ, ਤੁਹਾਡੀ ਆਪਣੀ ਆਸ਼ੀ ਅੰਜਲੀ ਦੇ ਨਾਲ।
3: ਹਰ ਪਰਿਵਾਰ ਕੋ ਘਰ ਮੈਂ ਬਿਜਲੀ ਬਣਾ ਕਰ ਵਹੀ ਬਿਜਲੀ ਵੇਚ ਕਰ ਕਮਾਈ ਕਾ ਏਕ ਔਰ ਸਾਧਨ ਦੇਣਾ ਚਾਹਤਾ।
4: ਭਾਰਤ ਦੇ ਪ੍ਰਧਾਨ ਮੰਤਰੀ ਨੇ ਭਾਰਤ

0: हाय हाय हाय निपच मोड़ तो
1: ਹੋਈ ਨਹੀਂ ਬਚ ਮੋੜ ਤੋਂ ਕਿਤੇ ਗਲਤ ਮੋੜੇ ਨਾ ਪੈ ਜੀ ਗਲਤ ਰਾਹ ਨਾ ਪੈ ਜੀ ਔਰ ਅਸੀਂ ਇੰਨੇ ਸਮਝਦਾਰ ਚਲੋ ਹੋ ਗਏ ਹਾਂ ਕਿ ਅਸੀਂ ਪਛਾਣਦੇ ਹਾਂ ਉਹਨਾਂ ਰਾਹਾਂ ਨੂੰ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਮੈਸੇਜਸ ਆ ਗਏ ਨੇ ਸਾਨੂੰ ਬਹੁਤ ਹੀ ਇੱਕ ਸੋਹਣੀ ਜਿਹੀ ਵੀਡੀਓ ਭੇਜੀ ਹੈ ਜੀ ਸਾਨੂੰ ਪੇਰੈਂਟਸ ਮੈਨੂੰ ਲੱਗਦਾ ਹੈ ਅਸੀਂ ਹੀ ਇੱਦਾਂ ਦੇ ਕੰਮ ਕਰ ਸਕਦੇ ਹਾਂ ਜਦੋਂ ਸਾਡਾ ਬੱਚਾ ਖੇਡਦਾ ਹੋਵੇ ਫਟਾਫਟ ਆਪਾਂ ਵੀਡੀਓ ਰਿਕਾਰਡ ਕਰ ਲੈਂਦੇ ਹਾਂ ਔਰ ਚਲੋ ਸਾਨੂੰ ਬਹੁਤ ਹੀ ਸੋਹਣੀ ਜਿਹੀ ਵੀਡੀਓ ਆਈ ਹੈ ਜੀ ਜਿਸ ਦੇ ਵਿੱਚ ਬੱਚੇ ਖੇਡਦੇ ਹੋਏ ਰੱਸੀ ਨਾਲ ਲਟਕਦੇ ਹੋਏ ਨਜ਼ਰ ਆ ਰਹੇ ਨੇ ਪਰ ਕਿਹਨਾਂ ਨੇ ਵੀਡੀਓ ਭੇਜੀ ਇਹ ਤਾਂ ਸਾਨੂੰ ਦੱਸਿਆ ਹੀ ਨਹੀਂ ਜੀ ਚਲੋ ਜੀ ਸਾਨੂੰ ਆ ਗਿਆ ਜੀ ਪਰੌਂਠਾ ਆਇਆ ਕਿ ਸਾਨੂੰ ਚਿੱਲਾ ਆਇਆ ਹੈ ਜੀ ਸਾਨੂੰ ਕਿਹੜੀ ਵੀਡੀਓ ਆਈ ਹੈ ਜੀ ਸਾਡਾ ਪ੍ਰੋਗਰਾਮ ਨਾਲ ਦੀ ਨਾਲ ਚੱਲ ਰਿਹਾ ਔਰ ਪਲੇਟ ਦੇ ਵਿੱਚ ਸਾਨੂੰ ਕੈਚਅਪ ਦੇ ਨਾਲ ਆ ਗਈ ਹੈ ਜੀ ਪਰੌਂਠੀ ਆਈ ਹੈ ਚਿੱਲਾ ਆਇਆ ਇਹ ਸੁਣਦੇ ਹਾਂ ਮੈਨੂੰ ਪਤਾ ਤਾਂ ਲੱਗ ਗਿਆ ਜੀ ਬਾਕੀ ਕਿਹਨਾਂ ਨੇ ਭੇਜਿਆ ਪਰ ਚਲੋ ਆ ਜਾਓ ਸੁਣ ਲੈਂਦੇ ਹਾਂ ਮੈਸੇਜ
2: ਹੈਲੋ ਦਿਲ ਆਪਣਾ ਪੰਜਾਬੀ ਦਿਲ ਸੇ ਦਿਲ ਤੱਕ ਰਿਸਪੈਕਟਿਡ ਅੰਜਲੀ ਮੈਡਮ ਜੀ ਵੈਰੀ ਗੁੱਡ ਮਾਰਨਿੰਗ ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ ਸਤਿ ਸ੍ਰੀ ਅਕਾਲ ਮੈਡਮ ਜੀ ਅੱਜ ਹੈ ਇੰਟਰਨੈਸ਼ਨਲ ਡੇ ਆਫ ਦਾ ਪਲੇ ਬੱਚਿਆਂ ਨੂੰ ਖੇਡਣ ਦਾ ਦਿਨ ਜਿਸ ਤਰ੍ਹਾਂ ਕਿ ਅਸੀਂ ਬਚਪਨ ਦੇ ਵਿੱਚ ਖੇਡਦੇ ਹੁੰਦੇ ਸੀ ਛੋਟੀਆਂ ਛੋਟੀਆਂ ਗੇਮਾਂ ਸਟਾਕੂ ਖੇਲਦੇ ਹੁੰਦੇ ਸੀ ਰੱਸੀ ਟੱਪਦੇ ਹੁੰਦੇ ਸੀ ਗਿੱਲੀ ਡੰਡਾ ਖੇਲਦੇ ਹੁੰਦੇ ਸੀ ਬੰਟੇ ਖੇਲਦੇ ਹੁੰਦੇ ਸੀ ਗੇਂਦ ਗੀਟਾ ਖੇਲਦੇ ਹੁੰਦੇ ਸੀ ਅੱਜ ਕੱਲ ਜ਼ਮਾਨਾ ਆ ਗਿਆ ਡਿਜੀਟਲ ਤੇ ਬੱਚਿਆਂ ਨੂੰ ਖੇਡਣ ਵਾਸਤੇ ਵੀ ਮਾਂ ਪਿਓ ਨੂੰ ਡਿਜੀਟਲ ਬਣਨਾ ਪੈਂਦਾ ਵਾ ਘਰ ਦੇ ਵਿੱਚ ਤਾਂ ਜਿਹੜਾ ਉਹ ਖੇਲਦੇ ਹੀ ਖੇਲਦੇ ਨੇ ਟੀਚਰ ਕੋਈ ਫਲਾਵਰਸ ਨੂੰ ਪਾਣੀ ਦੇਣਾ ਕੋਈ ਸਾਈਕਲਿੰਗ ਕਰਨੀ ਇਹ ਤਾਂ ਖੇਲਦੇ ਖੇਲਦੇ ਨੇ ਕਈ ਵਾਰੀ ਵੀਕ ਦੇ ਵਿੱਚ ਬੱਚਿਆਂ ਨੂੰ ਬਾਹਰ ਵੀ ਲੈ ਕੇ ਜਾਂਦੇ ਨੇ ਮਾਂ ਪਿਓ ਜਿਹੜੀ ਮੈਂ ਤੁਹਾਨੂੰ ਵੀਡੀਓ ਭੇਜੀ ਹੈ ਉੱਥੇ ਵੀ ਐਕਟੀਵਿਟੀਜ਼ ਕਰਕੇ ਆਉਂਦੇ ਨੇ ਬੱਚੇ ਚਲੋ ਕਿਸੇ ਤਰੀਕੇ ਬੱਚੇ ਖੇਲਦੇ ਤਾਂ ਹੈ ਨੇ ਨਾ ਮੈਡਮ ਜੀ

0: ਸਾਡਾ ਜ਼ਮਾਨਾ ਤੇ ਧੀਰੇ ਧੀਰੇ ਹੀ ਆਏਗਾ ਵਾਪਿਸ। ਤੇ ਇਹ ਮੈਂ ਤੁਹਾਨੂੰ ਇੱਕ ਛੋਟੀ ਜੀ ਵੀਡੀਓ ਭੇਜੀ ਹੈ ਬੱਚਿਆਂ ਦੇ ਪ੍ਰਤੀ, ਇਹ ਤੁਸੀਂ ਦੇਖੋ। ਤੇ ਨਾਲ ਤੁਸੀਂ ਗੱਲ ਕਰਵਾਈ ਸੀ ਅੱਜ ਸਾਡੇ ਡਾਕਟਰ ਅਮਨਪ੍ਰੀਤ ਜੀ ਦੇ ਨਾਲ ਇਸ ਇੰਟਰਨੈਸ਼ਨਲ ਡੇ ਦੇ ਉੱਪਰ, ਪਲੇ ਡੇ ਦੇ ਉੱਪਰ ਮੈਡਮ ਜੀ। ਤੇ ਮੈਂ ਅੱਜ ਬਣਾਇਆ ਹੈਗਾ ਵਾ ਮੂੰਗੀ ਦੀ ਦਾਲ ਦਾ ਚਿੱਲਾ। ਮੈਡਮ ਜੀ ਗਰਮੀਆਂ ਹੈਗੀਆਂ, ਹੁਣ ਟੋਰਾਂਟੋ ਦਾ ਮੌਸਮ ਗਿਆ, ਤੇ ਮੂੰਗੀ ਦੀ ਦਾਲ ਦਾ ਚਿੱਲਾ ਬਣਾਇਆ ਹੈਗਾ ਵਾ। ਉਹ ਤੁਸੀਂ ਟੇਸਟ ਕਰਕੇ ਦੱਸੋ ਕਿੱਦਾਂ ਦਾ ਬਣਿਆ ਵਾ। ਤੇ ਨਾਲ ਤੁਸੀਂ ਦੇਖੋ ਬੱਚਿਆਂ ਦੀ ਪਲੇ। ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ ਕਪੂਰਥਲਾ।
1: ਥੈਂਕ ਯੂ ਸੋ ਮਚ ਜੀ ਕਿਰਨ ਜੀ। ਔਰ ਮੈਂ ਕਿਹਾ ਜੀ ਪਲੇਟ ਦੇਖ ਕੇ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਤੁਸੀਂ ਹੀ ਭੇਜੀ ਹੋ ਸਕਦੀ ਹੈ। ਬਾਕੀ ਵਾਕਈ ਹੀ ਤੁਸੀਂ ਹੀ, ਉਹ ਜਿਹੜੀ ਮੈਂ ਵੀਡੀਓ ਦੀ ਗੱਲ ਕਰ ਰਹੀ ਸੀ ਉਹ ਵੀ ਸਾਡੇ ਕਿਰਨ ਜੀ ਨੇ ਹੀ ਭੇਜੀ ਸੀਗੀ ਕਿ ਬੱਚੇ ਕੁਛ ਨਾ ਕੁਛ ਐਕਟੀਵਿਟੀਜ਼ ਜੇਕਰ ਨਹੀਂ ਕਰਦੇ ਨੇ ਨਾ ਘਰਾਂ ਦੇ ਵਿੱਚ, ਆਪ ਮੌਕਾ ਲੱਭ ਲਿਆ ਕਰੋ ਵੀਕਲੀ ਜਿਹੜਾ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਲੈ ਜਾਇਆ ਕਰੋ, ਤਾਂ ਕਿ ਉਹ ਇਹਨਾਂ ਐਕਟੀਵਿਟੀਜ਼ ਦੇ ਵਿੱਚ ਰੁੱਝੇ ਰਹਿਣ। ਆਪਣਾ ਫਿਜ਼ੀਕਲੀ ਤਾਂ ਉਹ ਐਕਟਿਵ ਹੋਣਗੇ, ਮੈਂਟਲੀ ਵੀ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਿੱਖਣ ਨੂੰ ਮਿਲਣਗੀਆਂ।

0: ਸ਼ੁਕਰੀਆ ਮੈਡਮ ਜੀ, ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਗੁੱਡ ਮਾਰਨਿੰਗ ਜੀ। ਵਿਗਿਆਨ ਨੇ ਦਿੱਤੇ ਨੇ ਸੁੱਖ ਬੜੇ, ਬੰਦੇ ਨੂੰ ਗਿਆਨੀ ਬਣਾ ਦਿੱਤਾ, ਮਸ਼ੀਨਰੀ ਬਣ ਗਿਆ ਇਹ ਹੱਥ ਦਾ ਕੰਮ ਛੁਡਾ ਦਿੱਤਾ, ਮਸ਼ੀਨਰੀ ਯੁੱਗ ਆ ਗਿਆ ਹੱਥ ਦਾ ਕੰਮ ਛੁਡਾ ਦਿੱਤਾ, ਸਵਰਗ ਇੱਥੇ ਨਰਕ ਵੀ ਇੱਥੇ, ਦੁਨੀਆਂ ਨੂੰ ਇੱਕ ਛੋਟਾ ਜਿਹਾ ਸ਼ਹਿਰ ਬਣਾ ਦਿੱਤਾ, ਇਹਨਾਂ ਮੋਬਾਈਲਾਂ ਨੇ ਦੁਨੀਆਂ ਨੂੰ ਇੱਕ ਛੋਟਾ ਜਿਹਾ ਸ਼ਹਿਰ ਬਣਾ ਦਿੱਤਾ। ਛੱਡਦੇ ਤੂੰ ਪੱਲੇਦਾਰੀ, ਛੱਡਦੇ ਤੂੰ ਪੱਲੇਦਾਰੀ, ਸਿੱਖ ਲੈ ਕੋਈ ਮੀਨਾਕਾਰੀ, ਮਸ਼ੀਨਾਂ ਦਾ ਸਮਾਂ ਆਇਆ ਏ, ਸਵਰਗ ਵੀ ਇੱਥੇ ਨਰਕ ਵੀ ਇੱਥੇ, ਸਿਆਣਿਆਂ ਨੇ ਫਰਮਾਇਆ ਏ, ਛੱਡ ਵੀ ਇੱਥੇ ਸਿਆਣਿਆਂ ਨੇ ਫਰਮਾਇਆ ਏ, ਛੱਡਦੇ ਤੂੰ ਪੱਲੇਦਾਰੀ, ਸਿੱਖ ਲੈ ਕੋਈ ਮੀਨਾਕਾਰੀ। ਥੈਂਕ ਯੂ, ਧੰਨਵਾਦ ਜੀ।
1: ਥੈਂਕ ਯੂ ਸੋ ਮਚ ਜੀ, ਧੰਨਵਾਦ ਜੀ ਤੁਹਾਡਾ। ਤੁਸੀਂ ਮੈਸੇਜ ਕੀਤਾ, ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਔਰ ਆਪਣੇ ਗੀਤ ਦੀਆਂ, ਆਪਣੀ ਆਵਾਜ਼ ਦੇ ਵਿੱਚ ਇਸ ਗੀਤ ਦੀਆਂ ਦੋ ਕਲਾਈਨਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਅਗਲਾ ਮੈਸੇਜ ਆ ਜੋ ਸੁਣਦੇ ਹਾਂ ਜੀ।
0: ਮੈਡਮ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
0: ਗੁਰਦੇਵ ਪਰਮਾਰ, ਸਟਾਲਾ ਨੇੜੇ ਪਿੰਡ ਖਰਾਖੜਾ ਤੋਂ
1: ਜੀ।
0: ਮੈਂ ਇੱਕ ਕਰਮਗੜ ਸਤਰਾਂ ਵਾਲੇ ਵਾਸਤੇ ਇੱਕ ਬੁਝਾਰਤ ਲੈ ਕੇ ਆਇਆ ਹਾਂ
1: ਕਿ
0: ਕਿਹੜਾ ਪੰਛੀ ਹੈ ਜਿਹੜਾ ਦਰਖਤ ਤੇ ਨਹੀਂ ਬਹਿੰਦਾ, ਇਹੋ ਜਿਹਾ ਕਿਹੜਾ ਪੰਛੀ ਹੈਗਾ ਜੋ ਦਰਖਤ ਤੇ ਨਹੀਂ ਬਹਿੰਦਾ, ਜਰੂਰ ਦੱਸੋ।
1: ਹਾਂ ਦੱਸ ਦੋ ਜੀ ਸਾਡੇ ਲਿਸਨਰ ਦੋਸਤ, ਦੱਸ ਦੋ ਫਟਾਫਟ ਕਿਹੜਾ ਐਸਾ ਪੰਛੀ ਹੈਗਾ ਜਿਹੜਾ ਦਰਖਤਾਂ ਤੇ ਨਹੀਂ ਬਹਿੰਦਾ, ਔਰ ਮੈਨੂੰ ਵੀ ਕਿਉਰਿਓਸਿਟੀ ਹੋ ਰਹੀ ਹੈ ਸੱਚੀ ਕਿਹੜਾ ਐਸਾ ਪੰਛੀ ਬਈ ਦਰਖਤ ਤੇ ਹੀ ਨਹੀਂ ਬਹਿੰਦਾ। ਚਲੋ ਜੀ ਸਾਡੇ ਲਿਸਨਰ ਦੋਸਤ ਸਾਨੂੰ ਮੈਸੇਜ ਕਰ ਰਹੇ ਨੇ, ਪੰਡਿਤ ਰਾਮ ਪ੍ਰਸਾਦ ਬਿਸਮਿਲ ਜੀ ਦੀ ਜਨਮ ਜਯੰਤੀ ਦੇ ਉੱਤੇ, ਸਦਾ ਨਵਨ ਹੈ ਜੀ ਯਸ਼ਪਾਲ ਜੰਮੂ ਕਸ਼ਮੀਰ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਜੀ, ਪਿੰਡ ਸਿਉਣੀ ਤੋਂ। ਨਮਸਕਾਰ ਜੀ, ਅਗਲਾ ਮੈਸੇਜ ਕਿਹੜਾ ਆਇਆ ਜੀ ਅੱਜ ਸੁਣਦੇ ਹਾਂ।
2: ਹੈਲੋ ਜੀ, ਮੇਰਾ ਨਾਮ ਸਰਜੀਤ ਸਿੰਘ ਆ, ਮੈਂ ਲੁਧਿਆਣੇ ਤੋਂ ਬੋਲਦਾ ਹਾਂ, ਪਿੰਡ ਬੂਦਗੜ੍ਹ, ਅਤੇ ਮੈਂ 6ਵੀਂ ਜਮਾਤ ਵਿੱਚ ਪੜ੍ਹਦਾ ਹਾਂ, ਅਤੇ ਮੈਂ ਕ੍ਰਿਕਟ ਬਹੁਤ ਜ਼ਿਆਦਾ ਖੇਡਦਾ ਹਾਂ।
1: ਵਾਹ ਜੀ ਵਾਹ, ਛੋਟਾ ਜਿਹਾ ਸਾਡਾ ਲਿਸਨਰ, ਔਰ ਜੇਕਰ ਕ੍ਰਿਕਟ ਖੇਡਦੇ ਹੋ ਤਾਂ ਇਸ ਨੂੰ ਵਧੀਆ ਤਰੀਕੇ ਦੇ ਨਾਲ ਖੇਡੋ, ਇਸ ਖੇਡ ਨੂੰ ਵਧੀਆ ਤਰੀਕੇ ਨਾਲ ਖੇਡ ਕੇ ਹੋਰ ਵੀ ਤਰੱਕੀ ਕਰੋ ਜੀ। ਸਾਡੇ ਪ੍ਰੋਗਰਾਮ ਨੂੰ ਇੱਦਾਂ ਹੀ ਸੁਣਦੇ ਰਹੋ, ਪਿਆਰ ਇੱਦਾਂ ਹੀ ਭੇਜ ਰਹੋ, ਮੈਂ ਕਿਹਾ ਰੋਜ਼ ਮੈਸੇਜ ਰਿਕਾਰਡ ਕਰਕੇ ਭੇਜਿਆ ਕਰੋ। ਅਗਲਾ ਮੈਸੇਜ
3: ਅੰਜਲੀ ਮੈਡਮ ਜੀ ਨੂੰ ਫਿਰ ਤੋਂ ਦੁਬਾਰਾ ਤੋਂ ਨਮਸਕਾਰ। ਪਹਿਲੇ ਮੈਂ ਆਪਣਾ ਨਾਮ ਬੋਲਣਾ ਭੁੱਲ ਗਿਆ ਸੀਗਾ, ਮੈਂ ਸੋਨੂ ਫਰੋਮ ਓਮਾਨ ਤੋਂ। ਮੈਂ ਮੈਡਮ ਜੀ ਇੱਕ ਗੱਲ ਦੁਬਾਰਾ ਇਹ ਕਰਨਾ ਚਾਹੁੰਦਾ ਹਾਂ ਕਿ ਅੱਜ ਕੱਲ ਦੇ ਤੁਸੀਂ ਕੱਲ ਪਰਸੋਂ ਦੀ ਨਿਊਜ਼ ਸੁਣੀ ਹੋਣੀ ਹੈ, ਇੱਕ ਮਾਤਾ ਜੀ ਗੇਟ ਤੋਂ ਬਾਹਰ ਬੈਠੇ ਸੀਗੇ ਸ਼ਾਮ ਦੇ ਟਾਈਮ ਤੇ, ਕੋਈ ਮੁੰਡੇ ਆ ਕੇ ਉਹਨਾਂ ਦੇ ਪੈਰੀ ਹੱਥ ਲਾਉਂਦੇ ਆ ਤੇ ਬਾਅਦ ਚ ਉਹਨਾਂ ਦੀਆਂ ਵਾਲੀਆਂ ਖੋ ਕੇ ਚੱਲ ਜਾਂਦੇ। ਮੈਂ ਅੱਜ ਕੱਲ ਦੇ ਮੁੰਡਿਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਭਾਈ ਕੁਛ ਤਾਂ ਥੋੜੀ ਸ਼ਰਮ ਕਰ ਲਓ, ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਇੱਥੇ ਕੋਈ ਵੀ ਬਾਹਰ ਕਿਤੇ ਜਾਈਦਾ ਨਾ, ਅਗਰ ਲੜਕੀਆਂ ਖੜੀਆਂ ਹੈ ਤੇ ਉਹਦੇ ਲਾਗੇ ਕੋਈ ਇੱਕ ਪੰਜਾਬੀ ਬੰਦਾ ਖੜ ਜਾਂਦਾ ਤੇ ਉਹ ਆਪਣੇ ਆਪ ਨੂੰ ਸੇਫ ਮੰਨਦੀ ਹੈ ਕਿ ਯਾਰ ਪੰਜਾਬੀ ਬੰਦਾ ਸਾਡੇ ਨਾਲ ਖੜਾ ਹੈ ਤੇ ਸੇਫ ਹੋਏਗਾ। ਪਰ ਅੱਜ ਕੱਲ ਦੇ ਟਾਈਮ ਦੇ ਵਿੱਚ ਇੰਨਾ ਬੁਰਾ ਹਾਲ ਹੋ ਚੁੱਕਿਆ ਪੰਜਾਬ ਦਾ, ਇਹ ਸਾਰਾ ਨਸ਼ੇੜੀਆਂ ਦੇ ਕਰਕੇ ਹੈ। ਬਾਹਰੋਂ ਪ੍ਰਵਾਸੀ ਆ ਕੇ ਮਿਹਨਤ ਕਰਦੇ ਪਏ ਹੈ, ਉਹ ਪੈਸੇ ਕਮਾ ਰਹੇ ਹੈ, ਮਿਹਨਤ ਰੁਜ਼ਗਾਰ ਸਭ ਕਰ ਰਹੇ ਹੈ ਤੇ ਸਾਡੇ ਆਪਣੇ ਬਸ ਲੋਕਾਂ ਦੀਆਂ ਚੈਨਾਂ ਵਾਲੀਆਂ ਇਹ ਖੋਣ ਤੇ ਲੱਗੇ ਹੋਏ ਹੈ। ਤੇ ਆਪਣੇ ਆਪ ਨੂੰ ਬਦਲੋ ਭਾਈ, ਮਿਹਨਤ ਕਰੋ, ਕੰਮ ਕਰੋ, ਲੁੱਟ ਖਸੋਟ ਵਾਲਾ ਕੰਮ ਬੰਦ ਕਰੋ, ਜਿਹਦੇ ਕਰਕੇ ਕਿ ਪੰਜਾਬ ਦਾ ਵੀ ਨਾਮ ਖਰਾਬ ਹੋ ਰਿਹਾ ਹੈ ਤੇ ਪੰਜਾਬੀਅਤ ਦਾ ਵੀ। ਹਾਂਜੀ ਨਮਸਕਾਰ ਜੀ।
1: ਬਿਲਕੁਲ ਸਹੀ ਕਿਹਾ ਤੁਸੀਂ ਕਿ ਕੁਝ ਇੱਕ ਲੋਕਾਂ ਦੇ ਕਰਕੇ ਜਾਂ ਕੁਝ ਇੱਕ ਐਸੇ ਨੌਜਵਾਨ ਜਿਹੜੇ ਨੇ ਜਿਹੜੇ ਕਿ ਇਸ ਤਰ੍ਹਾਂ ਦੀ ਆਪਣੇ ਚੀਜ਼ਾਂ ਦੀ ਪੂਰਤੀ ਦੇ ਲਈ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਨੇ, ਔਰ ਪੂਰਾ ਦਾ ਪੂਰਾ ਪੰਜਾਬੀ ਕਮਿਊਨਿਟੀ ਨੂੰ ਜਿਹੜਾ ਹੈ ਬਦਨਾਮ ਹੋ ਰਹੀ ਹੈ ਉਹਨਾਂ ਦੀਆਂ ਇਹਨਾਂ ਹਰਕਤਾਂ ਕਰਕੇ। ਸੋ ਇਸ ਵੇਲੇ ਸੋਚਣ ਸਮਝਣ ਦੀ ਇਹਨਾਂ ਨੌਜਵਾਨਾਂ ਨੂੰ ਥੋੜ੍ਹੀ ਜਿਹੀ ਸਮਝ ਲਿਆਉਣ ਦੀ ਜ਼ਰੂਰਤ ਹੈਗੀ ਹੈ। ਔਰ ਵਾਕਈ ਤੁਸੀਂ ਇਹ ਜਿਹੜੀ ਘਟਨਾ ਦਾ ਜ਼ਿਕਰ ਕੀਤਾ ਇਸ ਦੇ ਉੱਤੇ ਐਕਸ਼ਨ ਵੀ ਹੋ ਚੁੱਕਿਆ, ਔਰ ਆਪਣੇ ਘਰਾਂ ਦੇ ਵਿੱਚ ਜਿੱਥੇ ਕਹਿੰਦੇ ਨੇ ਬਜ਼ੁਰਗ ਸੇਫ ਨੇ, ਪਰ ਇਹੋ ਜਿਹੀਆਂ ਜਦੋਂ ਘਟਨਾਵਾਂ ਹੁੰਦੀਆਂ ਨੇ ਉੱਥੇ ਡਰ ਹੋਰ ਵੀ ਲੱਗਣ ਲੱਗ ਪੈਂਦਾ ਕਿ ਆਪਣੇ ਘਰਾਂ ਦੇ ਵਿੱਚ ਵੀ ਬਜ਼ੁਰਗ ਸੇਫ ਨਹੀਂ ਨੇ। ਸੋ ਕੋਸ਼ਿਸ਼ ਕਰੋ ਪੰਜਾਬੀਓ, ਇੱਕ ਸੁਰੱਖਿਅਤ ਮਾਹੌਲ ਜਿਹੜਾ ਉਹ ਬਣਾਇਆ ਜਾਵੇ।

0: ਅਗਲਾ ਮੈਸੇਜ ਆ ਗਿਆ ਜੀ ਸਾਡੇ ਕੋਲ, ਆ ਜਾਓ ਸੁਣਦੇ ਆ ਜੀ।
1: ਮਾਣਯੋਗ ਮੈਡਮ ਅੰਜਲੀ ਜੀ ਤੇ ਸਾਰੇ ਹੀ ਸਰੋਤੇ ਜਿਹੜੇ ਇਸ ਟਾਈਮ ਦੇ ਆਪਣਾ ਪੰਜਾਬੀ ਨਾਲ ਬਹੁਤ ਹੀ ਫੇਵਰੇਟ ਪ੍ਰੋਗਰਾਮ ਜਿਹੜਾ ਕਿ ਐਫ ਐਮ ਰੈਂਬੋ ਤੇ ਚੱਲ ਰਿਹਾ ਹੈ ਉਸਦੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ।
0: ਤੇ
1: ਮੈਡਮ ਜੀ ਤੁਹਾਨੂੰ ਇੰਨਾ ਵਧੀਆ ਪ੍ਰੋਗਰਾਮ ਪੇਸ਼ ਕਰਨ ਲਈ ਤੇ ਮਿੱਠੀ ਆਵਾਜ਼ ਤੇ ਮਾਖਿਓ ਮਿੱਠੀ ਆਵਾਜ਼ ਤੇ ਮਿੱਠੀ ਬੋਲੀ ਇਸ ਲਈ ਦਿਲੋਂ ਧੰਨਵਾਦ। ਸਾਰੇ ਹੀ ਭੈਣ ਭਰਾਵਾਂ ਦੇ ਮੈਸੇਜ ਬਹੁਤ ਵਧੀਆ ਹੁੰਦੇ ਨੇ, ਤਾਰੀਫ ਕਰੂੰ ਕਿਸ ਕਿਸ ਕੀ। ਵੈਸੇ ਇੱਕ ਦਾ ਨਾਮ ਲਈ ਤੇ ਫਿਰ ਦੂਜਾ ਕਵੇ ਮੇਰਾ ਨਾਂ ਨੀ ਲਿਆ, ਮੁਲਤਾਨੀ ਸਾਹਿਬ ਹੋ ਗਏ, ਨਰੂਲਾ ਜੀ ਹੋ ਗਏ, ਸਤਨਾਮ ਸਿੰਘ ਰੱਖੜਾ ਜੀ ਹੋ ਗਏ, ਬਾਕੀ ਲਿੰਦੇ ਪੰਜਾਬ ਦੇ ਅੱਜ ਕੱਲ ਨੀ ਆ ਰਹੇ, ਪਿੱਛੇ ਜੇ ਬਾਘਾ ਪੁਰਾਣੇ ਪਰਮਜੀਤ ਸਿੰਘ ਵੀ ਲਿਖਦੇ ਹੁੰਦੇ ਨੇ ਉਹ ਵੀ ਅੱਜ ਕੱਲ ਬੰਦ ਕੀਤੇ ਹੋਏ ਨੇ, ਪਤਾ ਨੀ ਕੀ ਗੱਲ ਹੈ। ਤੋ ਸਾਰੇ ਮੇਰੇ ਸਰੋਤਿਆਂ ਨੂੰ ਹੱਥ ਜੋੜ ਕੇ ਬੇਨਤੀ ਆਪਣੇ ਆਪਣੇ ਵਿਚਾਰ ਜ਼ਰੂਰ ਲਿਖਿਆ ਕਰੋ ਕਿਉਂਕਿ ਇਸ ਦੇ ਨਾਲ ਵਧੀਆ ਪ੍ਰੋਗਰਾਮ ਬਣ ਜਾਂਦਾ ਹੈ। ਤੇ ਮੈਂ ਵੀ ਇੱਕ ਛੋਟੀ ਜਿਹੀ ਗੱਲ ਬੋਲਣ ਲੱਗਾ ਵਾਂ, ਅਗਰ ਪਸੰਦ ਆਵੇ ਤੇ ਧੰਨਵਾਦ। ਇੱਕ ਸੱਚਾ ਇਨਸਾਨ ਇੱਕ ਬਹੁਤ ਵਧੀਆ ਇੰਜੈਕਸ਼ਨ ਹੁੰਦਾ ਹੈ ਜਿਹੜਾ ਇੱਕ ਵਾਰੀ ਲੱਗ ਜਾ, ਥੋੜੀ ਜਿਹੀ ਲਗਣ ਲੱਗ ਜਾ ਤਕਲੀਫ ਤੇ ਹੁੰਦੀ ਹੈ, ਫਿਰ ਬਾਅਦ ਵਿੱਚ ਸਾਰੀ ਉਮਰ ਵਾਸਤੇ ਸੁੱਖ ਬਣ ਜਾਂਦਾ ਹੈ, ਸਾਰੀ ਉਮਰ ਵਾਸਤੇ ਕੋਈ ਦਿੱਕਤ ਨਹੀਂ ਆਉਂਦੀ। ਧੰਨਵਾਦ। ਮੈਂ ਪਿੰਡ ਦੇ ਡਾਕਖਾਨਾ ਨਿਮਣਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਓਕੇ ਜੀ,
0: ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਜੀ ਜਸਪੀਰ ਜੀ, ਮੈਸੇਜ ਕੀਤਾ ਤੁਸੀਂ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਔਰ ਬਸ ਆਪਣਾ ਪਿਆਰ ਭੇਜ ਦਿੱਤਾ। ਅਗਲਾ ਮੈਸੇਜ ਕਿਹਨਾਂ ਦਾ ਆਇਆ ਜੀ, ਆ ਜਾਓ ਸੁਣਦੇ ਹਾਂ।
2: ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਜੀ, ਦਿਲ ਆਪਣਾ ਪੰਜਾਬੀ। ਮੈਡਮ ਜੀ ਪਹਿਲੇ ਜ਼ਮਾਨੇ ਦੀਆਂ ਖੇਡਾਂ ਦੀ ਗੱਲ ਕਰ ਰਹੇ ਹਾਂ, ਅਸੀਂ ਬਚਪਨ ਤੋਂ ਖੇਡਦੇ ਸੀਗੇ ਡੱਬੀਆਂ ਤੀਲਾਂ ਦੀਆਂ ਚੁਗਣੀਆਂ ਢੇਰਾਂ ਤੋਂ ਉਹ ਖੇਡਣੀਆਂ, ਫੋਟੋਆਂ ਰੁਪਈਏ ਦੀਆਂ 25 ਹੋ ਜਾਂਦੀਆਂ ਸੀਗੀਆਂ ਐਕਟਰਾਂ ਦੀਆਂ, ਉਹ ਖੇਡਦੇ ਹੁੰਦੇ ਸੀਗੇ। ਫਿਰ ਇੱਕ ਸਾਈਕਲ ਦਾ ਟਾਇਰ ਹੁੰਦਾ ਸੀ ਉਹਨੂੰ ਡੰਡੇ ਨਾਲ ਚਲਾਉਣਾ, ਫਿਰ ਦੂਜੇ ਚੱਕਾ ਹੁੰਦਾ ਸੀ ਤਾਰਾਂ ਵਾਲਾ ਸਾਈਕਲ ਦਾ ਉਹਨੂੰ ਡੰਡਾ ਪਾ ਕੇ ਚਲਾਉਣਾ ਜੀ। ਉਹ ਬਚਪਨ ਦੀਆਂ ਖੇਡਾਂ ਵੀ ਫਿਰ ਯਾਦ ਕਰਾਤੀਆਂ ਜੀ। ਧੰਨਵਾਦ ਤੁਹਾਡਾ, ਜੋ ਤੁਸੀਂ ਪੁਰਾਣੀਆਂ ਗੱਲਾਂ ਸਾਨੂੰ ਦੱਸਦੇ ਆ ਸਾਨੂੰ ਚੇਤੇ ਆਉਂਦੀਆਂ ਜੀ। ਮੈਡਮ ਜੀ ਉਹ ਠੀਕ ਠਾਕ ਜੀ, ਤੁਸੀਂ ਪ੍ਰੋਗਰਾਮ ਬੜਾ ਵਧੀਆ ਪੇਸ਼ ਕਰਦੇ ਜੀ। ਸਾਨੂੰ ਪੁਰਾਣੀਆਂ ਤੋਂ ਤੁਸੀਂ 50 ਸਾਲ ਦੀਆਂ 20 ਸਾਲ ਦੀਆਂ ਪੁਰਾਣੀਆਂ ਖੇਡਾਂ ਯਾਦ ਕਰਾਉਂਦੀਆਂ ਜੀ, ਜੋ ਸਾਡਾ ਬਚਪਨ ਬੀਤ ਗਿਆ ਆ ਸਾਨੂੰ ਦੁਬਾਰਾ ਚੇਤਾ ਆ ਜਾਂਦਾ ਜੀ। ਮੈਡਮ ਜੀ ਧੰਨਵਾਦ ਤੁਹਾਡਾ, ਦਿਲ ਆਪਣਾ ਪੰਜਾਬੀ। ਮੈਂ ਜਗਿੰਦਰਪਾਲ ਗਿੰਦਾ ਤਾਜਪੁਰ ਲੋਨੀ ਤੋਂ ਬੋਲਦਾ ਜੀ।
0: ਜੀ ਜੋਗਿੰਦਰ ਪਾਲ ਜੀ ਥੈਂਕ ਯੂ ਸੋ ਮਚ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਔਰ ਵਾਕਈ ਉਹ ਜਿਹੜਾ ਰੇੜਾ ਚਲਾਉਂਦੇ ਸੀ ਨਾ ਅਸੀਂ ਟਾਇਰ ਚਲਾਉਂਦੇ ਸੀਗੇ ਉਹ ਵੀ ਇੱਕ ਬਚਪਨ ਦੀ ਯਾਦ ਹੀ ਸੀਗੀ ਸਾਡੀ ਔਰ ਉਹ ਕਿਤੇ ਨਾ ਕਿਤੇ ਭੁੱਲ ਬੇਇੱਜ਼ਤੀ ਹੁੰਦੀ ਹੈ ਬਈ। ਚਲੋ ਜੀ ਅਗਲਾ ਮੈਸੇਜ ਕਿਹੜਾ ਆਇਆ ਜੀ, ਆ ਜਾ ਸੁਣਦੇ ਆ ਪਹਿਲਾਂ।
3: ਸਤਿ ਸ੍ਰੀ ਅਕਾਲ ਮੈਡਮ ਜੀ, ਜਿਹੜਾ ਹੁਣੇ ਹੁਣੇ ਸਵਾਲ ਸਾਡੇ ਲਈ ਪਾਇਆ ਸੀ, ਉਹ ਪੰਛੀ ਹੈਗਾ ਟਟੀਰੀ। ਟਟੀਰੀ ਜ਼ਮੀਨ ਤੇ ਹੀ ਰਹਿੰਦੀ ਹੈ ਪਰ ਦਰਖਤਾਂ ਤੇ ਨਹੀਂ ਮਹਿੰਦੀ। ਸਾਰਿਆਂ ਲਈ ਸਤਿ ਸ੍ਰੀ ਅਕਾਲ, ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਧੰਨਵਾਦ ਦੀਪਾ ਪਿੰਡ ਗੜਵਾ।
0: ਥੈਂਕ ਯੂ ਸੋ ਮਚ ਜੀ ਦੀਪਾ ਜੀ ਆਂਸਰ ਭੇਜਣ ਦੇ ਲਈ। ਔਰ ਸਾਡੇ ਲਿਸਨਰ ਦੋਸਤ ਦਾ ਜਵਾਬ ਜੀ ਮਿਲ ਗਿਆ ਜੀ, ਟਟੀਰੀ ਹੁੰਦੀ ਹੈ, ਉਹ ਨਹੀਂ ਮਹਿੰਦੀ ਦਰਖਤਾਂ ਦੇ ਉੱਤੇ। ਔਰ ਥੈਂਕ ਯੂ, ਸਾਨੂੰ ਆਇਆ ਸੀ ਜੀ ਪਹਿਲੀ ਅਜਿਹਾ ਕਿਹੜਾ ਸ਼ਹਿਰ ਹੈ ਜੀ ਜਿਸ ਨੂੰ ਅਸੀਂ ਖਾ ਵੀ ਸਕਦੇ ਹਾਂ। ਇਸਦਾ ਆਂਸਰ ਹੈ ਜੀ ਬੇਰੀ। ਇੱਕ ਐਸਾ ਫਲ ਹੁੰਦਾ, ਇੱਕ ਫਲ ਹੁੰਦਾ ਹਰਿਆਣਾ ਦਾ, ਇੱਕ ਸ਼ਹਿਰ ਵੀ ਹੈ ਜੀ। ਔਰ ਇੱਕ ਐਸੀ ਚੀਜ਼ ਕਿਹੜੀ ਹੈ ਜਿਹਨੂੰ ਬਿਨਾਂ ਤੋੜੇ ਨਹੀਂ ਵਰਤ ਸਕਦੇ, ਉਹ ਹੈ ਜੀ ਅੰਡਾ। ਅੰਡੇ ਨੂੰ ਬਿਨਾਂ ਤੋੜੇ ਅਸੀਂ ਨਹੀਂ ਵਰਤ ਸਕਦੇ। ਇਹ ਸਾਨੂੰ ਮੈਸੇਜ ਭੇਜਿਆ ਸੀ ਜੀ, ਬਹੁਤ ਹੀ ਸੋਹਣਾ ਜਿਹਾ, ਔਰ ਬੁਝਾਰਤਾਂ ਵੀ ਸਾਨੂੰ ਭੇਜੀਆਂ ਸੀ ਮਿਰਜ਼ਾਪੁਰ ਕੁਰਕਸ਼ੇਤਰ ਤੋਂ ਯਸ਼ਪਾਲ ਦੀਮਾਨ ਜੀ ਹੋਣਾ ਨੇ। ਹੋਪ ਸੋ ਕਿ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਇੰਜੋਏ ਕੀਤਾ ਹੋਏਗਾ, ਸਾਡੇ ਲਿਸਨਰ ਦੋਸਤਾਂ ਦੇ ਵਿਚਾਰ ਜਿਹੜੇ ਨੇ ਸਾਡੇ ਤੱਕ ਪਹੁੰਚੇ ਹੋਣਗੇ, ਔਰ ਜਿਹੜਾ ਹੈ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਸੀਂ ਦਿਲੋਂ ਪਿਆਰ ਦਿੱਤਾ, ਆਪਣੀ ਆਵਾਜ਼ ਭੇਜੀ, ਆਪਣੇ ਮੈਸੇਜਸ ਭੇਜੇ, ਆਪਣਾ ਇੱਦਾਂ ਹੀ ਪਿਆਰ ਜਿਹੜਾ ਨਾ ਸਾਡੇ ਤੱਕ ਪਹੁੰਚਾਉਂਦੇ ਰਹੋ, ਇੱਦਾਂ ਹੀ ਪਿਆਰ ਜਿਹੜਾ ਸਾਨੂੰ ਦਿੰਦੇ ਰਹੋ। ਫਿਲਹਾਲ

ਮੈਂ ਕਿਹਾ ਜੀ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਦੀ ਹਾਂ। ਆਪਣੀ ਸਿਹਤਾਂ ਦਾ ਖਿਆਲ ਰੱਖੋ, ਨਵੀਆਂ ਨਵੀਆਂ ਚੀਜ਼ਾਂ ਜਿਹੜੀਆਂ ਤੁਸੀਂ ਸਿੱਖ ਸਕਦੇ ਹੋ ਜ਼ਰੂਰ ਸਿੱਖੋ, ਔਰ ਸਾਡੇ ਨਾਲ ਉਹਨਾਂ ਚੀਜ਼ਾਂ ਨੂੰ ਸ਼ੇਅਰ ਜ਼ਰੂਰ ਕਰੋ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੀ ਆਪਣੀ ਆਰਜੀ ਅੰਜਲੀ ਇੱਥੇ ਹੀ ਕਰਦੀ ਹੈ ਜੀ ਵਾਈਂਡ ਅਪ, ਇਸ ਗੀਤ ਦੇ ਨਾਲ ਹੀ ਜਿਹੜਾ ਹੈ ਤੁਹਾਨੂੰ ਕਰਦੀ ਹੈ ਜੀ ਬਾਏ ਬਾਏ ਟਾਟਾ, ਔਰ ਆਪਣਾ ਬਸ ਖਿਆਲ ਰੱਖੋ ਜੀ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ 'ਚ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ 12 ਸਾਲਾਂ ਵਿੱਚ 25 ਕਰੋੜ ਤੋਂ ਵੱਧ ਲੋਕਾਂ ਦਾ ਗਰੀਬੀ ਤੋਂ ਬਾਹਰ ਆਉਣਾ ਸਰਕਾਰ ਦੀਆਂ ਸਹੀ ਨੀਤੀਆਂ ਦਾ ਪਰਿਣਾਮ ਹੈ। ਉਧਰ ਭਾਰਤ ਸਰਕਾਰ ਨੇ ਪੰਜਾਬ ਦੇ ਸਾਉਣੀ ਸੀਜ਼ਨ 2026 ਲਈ ਯੂਰੀਆ ਦੀ ਮਜ਼ਬੂਤ ਉਪਲਬਧਤਾ ਨੂੰ ਯਕੀਨੀ ਬਣਾਇਆ। ਸੂਬੇ ਵਿੱਚ ਯੂਰੀਆ ਦੀ ਕਮੀ ਨਹੀਂ ਹੋਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਵੱਲੋਂ ਕਈ ਅਹਿਮ ਫੈਸਲੇ ਲਏ ਗਏ। ਪੰਜਾਬ ਵਿੱਚ

ਦੀ ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਮੁਫ਼ਤ ਸਫ਼ਰ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਮੰਤਰੀ ਮੰਡਲ ਵੱਲੋਂ 1013 ਲੈਕਚਰਾਰਾਂ ਦੀ ਭਰਤੀ ਨੂੰ ਪ੍ਰਵਾਨਗੀ। ਉਮਰ ਹੱਦ ਵਿੱਚ 5 ਸਾਲ ਦੀ ਛੋਟ ਦਿੱਤੀ ਗਈ ਹੈ। ਗਿੱਲੇ ਕੂੜੇ ਨੂੰ ਸਾਫ਼ ਸੁਥਰੀ ਊਰਜਾ ਵਿੱਚ ਬਦਲਣ ਲਈ ਪਟਿਆਲਾ ਅਤੇ ਜਲੰਧਰ ਵਿੱਚ ਬਾਇਓਗੈਸ ਪਲਾਂਟਾਂ ਨੂੰ ਵੀ ਦਿੱਤੀ ਗਈ ਮਨਜ਼ੂਰੀ। ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿੱਚ ਹਾਈਬ੍ਰਿਡ ਸਫਾਈ ਮਾਡਲ ਦਾ ਆਗਾਜ਼। ਸੂਬੇ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਬਣਾਉਣ ਲਈ 30 ਦਿਨਾਂ ਦਾ ਟੀਚਾ ਮਿਥਿਆ ਗਿਆ ਹੈ। ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਮਾਨਸਾ ਦਾ ਇੱਕ ਬਜ਼ੁਰਗ ਮਹਿਲਾ ਦੀ ਸ਼ਿਕਾਇਤ 'ਤੇ ਤੁਰੰਤ ਦਖਲ ਦਿੰਦਿਆਂ ਮਾਮਲੇ ਦੀ ਜਾਂਚ। ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫਤਾਰ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੀਆਂ ਮਹਿਲਾ ਪੁਲਿਸ ਅਧਿਕਾਰੀਆਂ ਨੂੰ 93 ਤੋਂ ਪਹੀਆ ਇਲੈਕਟ੍ਰਿਕ ਵਾਹਨਾਂ ਦੀ ਰਵਾਨ ਕੀਤਾ ਗਿਆ। ਪੱਛਮੀ ਏਸ਼ੀਆ ਸੰਘਰਸ਼ ਵਿੱਚ ਤਣਾਅ ਦਰਮਿਆਨ ਅਮਰੀਕੀ ਫੌਜ ਨੇ ਈਰਾਨ 'ਚ ਕਈ ਟਿਕਾਣਿਆਂ 'ਤੇ ਹਮਲੇ ਕੀਤੇ। ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਅਥਲੀਟਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਓਲੰਪਿਕ ਲਈ ਉੱਚ ਟੀਚੇ ਨਿਰਧਾਰਿਤ ਕਰਨ ਦਾ ਦਿੱਤਾ ਸੱਦਾ। ਦੁਨੀਆ ਦਾ ਸਭ ਤੋਂ ਵੱਡਾ ਫੁੱਟਬਾਲ ਮੁਕਾਬਲਾ ਫੀਫਾ ਵਿਸ਼ਵ ਕੱਪ 2026 ਅੱਜ ਤੋਂ ਸ਼ੁਰੂ। ਟੂਰਨਾਮੈਂਟ 19 ਜੁਲਾਈ ਤੱਕ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਹੋਵੇਗਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

101.7 FM ਤੇ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਵੈਰੀ ਵੈਰੀ ਵੈਰੀ ਗੁੱਡ ਮਾਰਨਿੰਗ ਸਭ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਅਤੇ ਆਦਾਬ। ਆਰ ਜੀ ਰਣਦੀਪ ਕੌਰ ਹੈ ਤੁਹਾਡੇ ਨਾਲ ਪੂਰੇ 2 ਵਜੇ ਤੱਕ। ਤੁਹਾਡਾ ਅਤੇ ਮੇਰਾ ਸਫ਼ਰ ਬਹੁਤ ਹੀ ਪਿਆਰਾ ਅਤੇ ਬਹੁਤ ਹੀ ਸੁਹਾਵਣਾ ਰਹਿਣ ਵਾਲਾ ਹੈ। ਹਾਲਾਂਕਿ ਮੌਸਮ ਇੱਦਾਂ ਦਾ ਨਹੀਂ ਹੈ, ਮੌਸਮ ਦੇ ਵਿੱਚ ਥੋੜ੍ਹੀ ਜਿਹੀ ਗਰਮੀ ਹੈ, ਲੇਕਿਨ ਆਪਾਂ ਮੌਸਮ ਨੂੰ ਬਹੁਤ ਸੋਹਣਾ, ਬਹੁਤ ਪਿਆਰਾ ਅਤੇ ਨਾਲ ਜੇ ਥੋੜ੍ਹਾ ਜਿਹਾ ਚੁਲਬੁਲਾ ਬਣਾਉਣ ਦੇ ਵਾਸਤੇ ਪੂਰੇ 1 ਘੰਟੇ ਫੰਕਸ਼ਨ ਕਰਨਾ ਹੈ। ਵੱਖਰੇ ਵੱਖਰੇ ਪ੍ਰੋਗਰਾਮ, ਵੱਖਰੇ ਵੱਖਰੇ ਸੈਗਮੈਂਟ, ਵੱਖਰੀਆਂ ਵੱਖਰੀਆਂ ਗੱਲਾਂ ਅਤੇ ਗੀਤਾਂ ਦੀ ਬਹਾਰ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਸਟੂਡੀਓ ਦੀ ਘੜੀ 'ਤੇ 10:07 ਹੋ ਚੁੱਕੇ ਨੇ। ਖ਼ਬਰਾਂ ਤੋਂ ਬਾਅਦ ਪ੍ਰੋਗਰਾਮ ਦਾ ਆਗਾਜ਼। ਪ੍ਰੋਗਰਾਮ ਦਾ ਨਾਂ ਹੈ ਜੀ ਗੀਤ ਬਹਾਰ। ਸਟੇ ਟਿਊਨ।

ਮੈਨੂੰ ਪਤਾ ਹੈ ਕਿ ਸਭ ਦੇ ਨਾਲ ਇੱਦਾਂ ਹੁੰਦਾ ਹੈ। ਹਾਂਜੀ, ਮੇਰੇ ਨਾਲ ਵੀ ਇੱਦਾਂ ਹੋ ਜਾਂਦਾ, ਲੇਕਿਨ ਉਹ ਸਾਰੀਆਂ ਮੈਮਰੀਜ਼ ਨੂੰ ਰੀਫਰੈਸ਼ ਕਰਨ ਵਾਸਤੇ ਪ੍ਰੋਗਰਾਮ ਗੀਤ ਬਹਾਰ ਜੀ 102.7 ਮੈਗਾਹਰਟਜ਼ ਤੇ ਤੁਸੀਂ ਇੰਜੋਏ ਕਰ ਰਹੇ ਹੋ ਜੀ ਮੇਰੇ ਨਾਲ, ਯਾਨੀ ਕਿ ਆਰ ਜੇ ਰਣਦੀਪ ਕੌਰ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ। ਅਲਕਾ ਯਾਗਨਿਕ ਐਂਡ ਸੋਨੂ ਨਿਗਮ ਦੀ ਸੋਹਣੀ ਜਿਹੀ ਆਵਾਜ਼ ਦੇ ਵਿੱਚ ਤੁਸੀਂ ਉਹ ਪੁਰਾਣੀਆਂ ਮੈਮਰੀਜ਼ ਨੂੰ ਮੇਰੇ ਨਾਲ, ਮਤਲਬ ਮੈਂ ਤੁਹਾਡੇ ਨਾਲ ਤਾਜ਼ਾ ਕੀਤਾ ਹੈ। ਫਿਲਮ ਸੀ ਜੀ ਦੁਲਹਨ ਹਮ ਲੇ ਜਾਏਂਗੇ, 2000 ਦੇ ਵਿੱਚ ਬਣੀ ਇਹ ਮੂਵੀ, ਜਿਹਦੇ ਵਿੱਚ ਸਲਮਾਨ ਖਾਨ ਐਂਡ ਕਰਿਸ਼ਮਾ ਕਪੂਰ ਨੇ ਆਪਣੇ ਜਿਹੜੇ ਨੇ ਐਕਟਿੰਗ ਦੇ ਜ਼ੋਹਰ ਦਿਖਾਏ ਨੇ। ਵਾਕਈ ਜੀ ਹੁਣ ਦੀਆਂ ਫਿਲਮਾਂ ਨਾਲੋਂ ਜੇਕਰ ਪਹਿਲੀਆਂ ਫਿਲਮਾਂ ਦੀ ਜਿੰਨੀਆਂ ਵੀ ਪੁਰਾਣੀਆਂ ਮੂਵੀਜ਼ ਨੇ ਉਹਨਾਂ ਦੀ ਜਦੋਂ ਗੱਲ ਕਰਦੇ ਹਾਂ ਨਾ, ਤਾਂ ਵਾਕਈ ਬੜਾ ਪਿਆਰਾ ਜਿਹਾ ਸਫ਼ਰ ਲੱਗਦਾ ਹੈ। ਮਤਲਬ ਦੋ ਪਿਆਰ ਕਰਨ ਵਾਲੇ, ਹਾਂ, ਜਾਂ ਤਾਂ ਫਿਰ ਇੱਕ ਅਮੀਰ ਗਰੀਬ ਦੀ ਕਹਾਣੀ ਹੁੰਦੀ ਹੈ, ਅਤੇ ਕਦੀ ਕਦੀ ਉਹ ਪਿਆਰ ਇੰਨੀ ਮਤਲਬ ਸ਼ਿੱਦਤ ਨਾਲ ਹੋਇਆ ਹੁੰਦਾ ਕਿ ਵਾਕਈ ਕਿ ਥੋੜ੍ਹੀ ਜਿਹੀ ਸ਼ਰਾਰਤ, ਥੋੜ੍ਹੀ ਜਿਹੀ ਨੋਕਝੋਕ, ਅਤੇ ਪਤਾ ਨਹੀਂ ਲੱਗਦਾ ਫਿਰ ਕਦੋਂ ਦੋ ਅਣਜਾਣ ਜਿਹੜੀਆਂ ਇਨਸਾਨ ਹੁੰਦੇ ਨੇ ਆਪਸ ਦੇ ਵਿੱਚ ਹਮ ਸਫ਼ਰ ਬਣ ਜਾਂਦੇ ਨੇ। ਇਸੇ ਤਰ੍ਹਾਂ ਫਿਲਮ ਦੁਲਹਨ ਹਮ ਲੇ ਜਾਏਂਗੇ ਜੋ ਕਿ 2000 ਦੇ ਵਿੱਚ ਬਣੀ ਸੀ ਜੀ, ਉਹਦਾ ਗੀਤ ਤੁਸੀਂ ਇੰਜੋਏ ਕੀਤਾ ਛਮੀਆਂ। ਲਓ ਜੀ ਅਗਲਾ ਗੀਤ ਪੁਰਾਣੀਆਂ ਫਿਲਮਾਂ ਦੇ ਵਿੱਚੋਂ ਇੱਕ ਹੋਰ ਫਿਲਮ ਹੈ ਜੀ ਬਿੱਛੂ, ਹੈਰੀ ਆਨੰਦ ਐਂਡ ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਤੁਹਾਡੇ ਰੇਡੀਓ ਸੈਟਸ 'ਤੇ।

ਤੇ ਲਓ ਜੀ, ਤੁਸੀਂ ਬਿਲਕੁਲ ਵੀ ਤੱਕਣਾ ਨਹੀਂ ਹੈ, ਤੁਸੀਂ ਸਿਰਫ ਸੁਣਨਾ ਹੈ। ਸੁਣਨਾ ਕੀ ਹੈ ਜੀ? ਸੁਣਨਾ ਹੈ ਜੀ ਤੁਸੀਂ ਐਫ ਐਮ ਰੇਨਬੋ, ਯਾਨੀ ਕਿ 102.7 ਐਫ ਐਮ 'ਤੇ। ਬਸ ਇੱਕ ਸਾਈਡ 'ਤੇ ਇਹਨੂੰ ਚਲਾ ਕੇ ਰੱਖ ਦੇਣਾ ਹੈ ਅਤੇ ਹੌਲੀ ਹੌਲੀ ਪਿਆਰ ਵਾਲੇ ਗੀਤ ਜਿਹੜੇ ਨੇ ਉਹ ਵੱਜਦੇ ਰਹਿਣੇ ਨੇ, ਕਿਉਂਕਿ ਜੀ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ, ਔਰ ਗੀਤ ਬਹਾਰ ਦੇ ਵਿੱਚ ਨਵੇਂ ਪੁਰਾਣੇ ਗੀਤਾਂ ਦਾ ਪੂਰਾ ਗੁਲਦਸਤਾ ਲੈ ਕੇ ਮੈਂ ਹਾਜ਼ਰ ਹੁੰਦੀ ਹਾਂ। ਸੋ ਜੀ, ਅੱਜ 4-5 ਘੰਟੇ ਹੋਣਗੇ ਤੁਹਾਡੇ ਨਾਲ, ਗੀਤਾਂ ਦੀ ਹੋਏਗੀ ਬਹਾਰ, ਕੁਝ ਨਵੇਂ ਅਤੇ ਕੁਝ ਪੁਰਾਣੇ ਗੀਤ। ਇਸੇ ਤਰ੍ਹਾਂ ਤੁਸੀਂ ਵਿੱਚੋਂ ਫਿਲਮ ਦੇ ਵਿੱਚੋਂ ਇਹ ਗੀਤ ਇੰਜੋਏ ਕੀਤਾ ਜੀ, ਇੱਕ ਵਾਰੀ ਤੱਕ ਲੈ। ਹਾਏ ਕਿੰਨਾ ਸੋਹਣਾ ਹੁੰਦਾ ਨਾ ਸਫ਼ਰ, ਔਰ ਕਿੰਨੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਕਿ ਜਦੋਂ ਤਾਜ਼ਾ ਹੋ ਜਾਣ ਤਾਂ ਉਹ ਲੱਗਦਾ ਕਿ ਬਸ ਜੀ ਹੁਣੇ ਹੀ ਉਹ ਸਮਾਂ ਲੰਘ ਕੇ ਗਿਆ ਸੀ। ਕਈ ਵਾਰ ਬੜੇ ਸਾਲ ਬੀਤ ਜਾਂਦੇ ਨੇ, ਬੜਾ ਲੰਮਾ ਸਮਾਂ ਹੋ ਜਾਂਦਾ, ਔਰ ਸਾਨੂੰ ਲੱਗਦਾ ਕਿ ਸੱਚੀ ਸਮੇਂ ਦੇ ਨਾਲ ਨਾਲ ਜ਼ਿੰਦਗੀ ਜਿਹੜੀ ਨੇ ਅੱਗੇ ਬਹੁਤ ਫਾਸਟ ਫਾਸਟ ਭੱਜਦੀ ਜਾ ਰਹੀ ਹੈ। ਪਰ ਕੁਝ ਇਹੋ ਜਿਹੀਆਂ ਯਾਦਾਂ, ਕੁਝ ਇਹੋ ਜਿਹੀਆਂ ਮੈਮਰੀਜ਼ ਜੋ ਸਾਡੇ ਬਹੁਤ ਹੀ ਕਰੀਬ ਹੁੰਦੀਆਂ ਨੇ, ਸਾਡੇ ਦਿਲ ਦੇ ਬਿਲਕੁਲ ਨਾਲ ਜੁੜੀਆਂ ਹੁੰਦੀਆਂ ਨੇ, ਉਹ ਯਾਦਾਂ ਸਾਡੇ ਪੇਰੈਂਟਸ ਦੀਆਂ ਵੀ ਹੋ ਸਕਦੀਆਂ, ਸਾਡੇ ਸਿਬਲਿੰਗਸ ਦੀਆਂ ਹੋ ਸਕਦੀਆਂ, ਸਾਡੇ ਕਿਸੇ ਪੁਰਾਣੇ ਨਵੇਂ ਦੋਸਤ ਦੀਆਂ ਹੋ ਸਕਦੀਆਂ। ਪਰ ਉਹ ਯਾਦਾਂ ਜਦੋਂ ਸਾਡੇ ਨਾਲ ਜੁੜਦੀਆਂ ਨੇ ਤਾਂ ਉਹ ਮੈਮਰੀਜ਼ ਰੀਫਰੈਸ਼ ਹੁੰਦੀਆਂ ਨੇ, ਭਾਵੇਂ ਉਹ ਕਿਸੇ ਗੀਤ ਦੇ ਰਾਹੀਂ ਹੋ ਜਾਣ ਜਾਂ ਕੋਈ ਸਾਨੂੰ ਮਿਲ ਜਾਵੇ ਅਤੇ ਅਚਾਨਕ ਉਸਦੇ ਮਿਲਣ ਦੇ ਨਾਲ ਸਾਨੂੰ ਇੰਨੀ ਖੁਸ਼ੀ ਹੋ ਜਾਵੇ ਕਿ ਅਸੀਂ ਯਕੀਨ ਹੀ ਨਾ ਕਰ ਪਾਈਏ ਕਿ ਸੱਚੀ ਹਾਏ ਤੂੰ ਇਸ ਤਰ੍ਹਾਂ ਸਾਨੂੰ ਮਿਲ ਸਕਦਾ ਸੀ। ਵਾਕਈ ਅਜਿਹਾ ਹੋ ਸਕਦਾ, ਲੇਕਿਨ ਉਸਦੇ ਵਾਸਤੇ ਨਾ ਤੁਹਾਨੂੰ ਬਹੁਤ ਸਾਰੀਆਂ ਮੈਮਰੀਜ਼ ਜਿਹੜੀ ਨਾ ਬਣਾ ਕੇ ਰੱਖਣੀਆਂ ਪੈਣੀਆਂ, ਔਰ ਉਹਦੇ ਵਾਸਤੇ ਰਹਿਣਾ ਪੈਣਾ ਹੈ ਖੁਸ਼ ਅਤੇ ਨਾਲ ਦੀ ਨਾਲ ਇੰਜੋਏ ਕਰਨਾ ਜੀ ਪ੍ਰੋਗਰਾਮ ਗੀਤ ਬਹਾਰ। ਐਂਡ ਨੈਕਸਟ ਵਾਲਾ ਟਰੈਕ ਹੈ ਜੀ ਨੋ ਐਂਟਰੀ ਫਿਲਮ ਦੇ ਵਿੱਚ, ਜੋ ਕਿ 2005 ਦੇ ਵਿੱਚ ਬਣੀ ਸੀ।

102.7 मेगाहर्ट्ज से प्रोग्राम चल रहा है जी गीत बहार। 2000 ਦੇ ਵਿੱਚ ਨਾ ਬੜੀਆਂ ਸਾਰੀਆਂ ਫਿਲਮਾਂ ਰਿਲੀਜ਼ ਹੋਈਆਂ ਸੀਗੀਆਂ ਔਰ ਕੁਝ ਅਜਿਹੀਆਂ ਫਿਲਮਾਂ ਸੀਗੀਆਂ ਜਿਹਦੇ ਵਿੱਚ ਬਿਲਕੁਲ ਹੀ ਫਰੈਸ਼ ਫੇਸ ਜਿਹੜੇ ਸੀਗੇ ਉਹ ਲਾਂਚ ਕੀਤੇ ਗਏ ਸੀਗੇ ਔਰ ਇੱਕ ਅਜਿਹੀ ਫਿਲਮ ਜਿਹਦੇ ਵਿੱਚ ਦੋਨੋਂ ਹੀਰੋ ਮਤਲਬ ਲੀਡ ਰੋਲ ਦੇ ਵਿੱਚ ਜਿਹੜੇ ਸਟਾਰ ਸੀਗੇ ਉਹਨਾਂ ਨੂੰ ਫਸਟ ਟਾਈਮ ਲਾਂਚ ਕੀਤਾ ਗਿਆ ਸੀ ਔਰ ਉਹ ਵੀ ਇਕੱਠਿਆਂ ਨੂੰ ਫਿਲਮ ਦਾ ਨਾਂ ਹੈ ਜੀ ਕਹੋ ਨਾ ਪਿਆਰ ਹੈ ਇਸ ਫਿਲਮ ਨੇ ਨਾ ਇੱਕੋ ਵਾਰ ਜਿੱਦਾਂ ਕਿ ਮੈਂ ਪਹਿਲੇ ਦੱਸਿਆ ਕਿ ਇੱਕ ਟਾਈਮ 'ਤੇ ਦੋਨੋਂ ਸਟਾਰਸ ਲਾਂਚ ਕੀਤੇ ਗਏ ਸੀਗੇ ਰਿਤਿਕ ਰੋਸ਼ਨ ਐਂਡ ਅਮੀਸ਼ਾ ਪਟੇਲ ਔਰ ਦੋਨੋਂ ਹੀ ਲੀਡ ਰੋਲ ਦੇ ਵਿੱਚ ਡੈਬਿਊ ਫਿਲਮ ਕਰ ਰਹੇ ਸੀਗੇ

ਹੀਰੋ ਮਤਲਬ ਲੀਡ ਰੋਲ ਦੇ ਵਿੱਚ ਜਿਹੜੇ ਸਟਾਰ ਸੀਗੇ ਉਹਨਾਂ ਨੂੰ ਫਸਟ ਟਾਈਮ ਲਾਂਚ ਕੀਤਾ ਗਿਆ ਸੀ ਔਰ ਉਹ ਵੀ ਇਕੱਠਿਆਂ ਨੂੰ। ਫਿਲਮ ਦਾ ਨਾਂ ਹੈ ਜੀ ਕਹੋ ਨਾ ਪਿਆਰ ਹੈ। ਇਸ ਫਿਲਮ ਨੇ ਨਾ ਇੱਕੋ ਵਾਰ ਜਿੱਦਾਂ ਕਿ ਮੈਂ ਪਹਿਲੇ ਦੱਸਿਆ ਕਿ ਇੱਕ ਟਾਈਮ 'ਤੇ ਦੋਨੋਂ ਸਟਾਰਸ ਲਾਂਚ ਕੀਤੇ ਗਏ ਸੀਗੇ ਰਿਤਿਕ ਰੋਸ਼ਨ ਐਂਡ ਅਮੀਸ਼ਾ ਪਟੇਲ ਔਰ ਦੋਨੋਂ ਹੀ ਲੀਡ ਰੋਲ ਦੇ ਵਿੱਚ ਡੈਬਿਊ ਫਿਲਮ ਕਰ ਰਹੇ ਸੀਗੇ ਐਂਡ ਤੁਹਾਨੂੰ ਸਭ ਨੂੰ ਪਤਾ ਹੈ ਕਿ ਰਿਤਿਕ ਰੋਸ਼ਨ ਓਵਰਨਾਈਟ ਸੁਪਰ ਸਟਾਰ ਬਣ ਗਏ ਸੀਗੇ। ਫਿਲਮ ਰਿਲੀਜ਼ ਹੋਣ ਤੋਂ ਬਾਅਦ ਉਹਨਾਂ ਦੀ ਪਾਪੂਲੈਰਿਟੀ ਇੰਨੀ ਵੱਧ ਗਈ ਸੀ ਕਿ ਹਰ ਜਗ੍ਹਾ 'ਤੇ ਉਹਨਾਂ ਦੇ ਹੀ ਪੋਸਟਰ ਲੱਗਣੇ ਸ਼ੁਰੂ ਹੋ ਗਏ ਐਂਡ ਰਿਤਿਕ ਨੇ ਫਿਲਮ ਦੇ ਵਿੱਚ ਡੈਬਿਊ ਰੋਲ ਕੀਤਾ ਸੀ ਜੋ ਕਿ ਬਹੁਤ ਹੀ ਚੈਲੰਜਿੰਗ ਔਰ ਟਫ ਸੀਗਾ ਰੋਹਿਤ ਅਤੇ ਰਾਜ ਦਾ ਕਿਰਦਾਰ। ਇਹ ਡੈਬਿਊ ਫਿਲਮ ਲਈ ਬਹੁਤ ਹੀ ਵੱਡੀ ਚੈਲੰਜ ਮੰਨੀ ਜਾਣ ਵਾਲੀ ਇਹ ਫਿਲਮ ਸੀਗੀ ਐਂਡ ਇੱਕ ਇੰਟਰਵਿਊ ਦੇ ਵਿੱਚ ਰਿਤਿਕ ਨੇ ਕਿਹਾ ਸੀਗਾ ਕਿ ਵਾਕਈ ਉਸ ਟਾਈਮ 'ਤੇ ਮੈਨੂੰ ਲੱਗਦਾ ਸੀ ਕਿ ਬਹੁਤ ਹੀ ਟਫ ਡਿਸੀਜ਼ਨ ਹੈਗਾ ਉਹਨਾਂ ਦੇ ਲਈ, ਲੇਕਿਨ ਜਿੱਦਾਂ ਜਿੱਦਾਂ ਸਟੈਪ ਬਾਏ ਸਟੈਪ ਫਿਲਮ ਬਣਦੀ ਗਈ ਅੱਗੇ ਵੱਧਦੀ ਰਹੀ ਤਾਂ ਥੋੜ੍ਹਾ ਜਿਹਾ ਉਹਨਾਂ ਨੂੰ ਲੱਗਿਆ ਕਿ ਥੋੜ੍ਹਾ ਈਜ਼ੀ ਹੈਗਾ। ਐਂਡ ਜੀ ਵਰਲਡਵਾਈਡ ਬਾਕਸ ਆਫਿਸ 'ਤੇ ਬਹੁਤ ਵੱਡੀ ਕੁਲੈਕਸ਼ਨ ਕੀਤੀ ਗਈ ਸੀ, ਯਾਨੀ ਕਿ ਫਿਲਮ ਜਿਹੜੀ ਕਹੋ ਨਾ ਪਿਆਰ 2000 ਦੇ ਵਿੱਚ ਬਣੀ ਸੀ ਸਭ ਤੋਂ ਵੱਡੀ ਬਾਲੀਵੁੱਡ ਹਿੱਟ ਬਣ ਗਈ ਸੀਗੀ ਐਂਡ ਇਸ ਫਿਲਮ ਦੀ ਸ਼ੂਟਿੰਗ ਇੰਡੀਆ ਦੇ ਨਾਲ ਨਾਲ ਨਿਊਜ਼ੀਲੈਂਡ ਦੇ ਵਿੱਚ ਵੀ ਕੀਤੀ ਗਈ ਸੀ ਅਤੇ ਫਿਲਮ ਨੂੰ ਦੇਖ ਕੇ ਲੱਗਦਾ ਸੀਗਾ ਕਿ ਵਾਕਈ ਕੁਝ ਫਰੈਸ਼ ਫਰੈਸ਼ ਫੀਲਸ ਜਿਹੜੇ ਨੇ ਇਸ ਫਿਲਮ ਨੂੰ ਦਿੱਤੇ ਗਏ ਨੇ ਐਂਡ ਇਹਦੇ ਨਾਲ ਨਾਲ ਰਿਤਿਕ ਨੇ ਡੈਬਿਊ ਤੋਂ ਮਤਲਬ ਕਿ ਇਹ ਤਾਂ ਇਹਨਾਂ ਦੀ ਪਹਿਲੀ ਫਿਲਮ ਸੀਗੀ ਐਂਡ ਇਹਦੇ ਲਈ ਇਹਨਾਂ ਨੇ ਡਾਂਸਿੰਗ ਐਕਟਿੰਗ ਐਂਡ ਸਭ ਤੋਂ ਜ਼ਰੂਰੀ ਕਿ ਹਾਰਸ ਰਾਈਡਿੰਗ ਔਰ ਸਭ ਤੋਂ ਖਾਸ ਗੱਲ ਕਿ ਫਿਟਨੈਸ ਦਾ ਬਹੁਤ ਖਿਆਲ ਰੱਖਿਆ ਐਂਡ ਉੱਧਰ ਉਹਨਾਂ ਦੀ ਕੋ ਸਟਾਰ ਯਾਨੀ ਕਿ ਅਮੀਸ਼ਾ ਪਟੇਲ ਦੀ ਵੀ ਇਹ ਪਹਿਲੀ ਫਿਲਮ ਸੀਗੀ ਔਰ ਤੁਹਾਨੂੰ ਪਤਾ ਹੈ ਕਿ ਇਹ ਮਤਲਬ ਅਮੀਸ਼ਾ ਪਟੇਲ ਦੀ ਮਤਲਬ ਕਿ ਇਸ ਫਿਲਮ ਦੇ ਵਿੱਚ ਡਾਇਰੈਕਟਰ ਔਰ ਪ੍ਰੋਡਿਊਸਰ ਦੀ ਇਹ ਚੋਇਸ ਨਹੀਂ ਸੀਗੀ, ਪਹਿਲੇ ਇਹ ਰੋਲ ਜਿਹੜਾ ਕਿਸੇ ਹੋਰ ਨੂੰ ਦਿੱਤਾ ਗਿਆ ਸੀ, ਲੇਕਿਨ ਫਾਈਨਲੀ ਬਾਅਦ ਦੇ ਵਿੱਚ ਇਹ ਰੋਲ ਜਿਹੜਾ ਅਮੀਸ਼ਾ ਪਟੇਲ ਦੀ ਝੋਲੀ ਦੇ ਵਿੱਚ ਪਿਆ ਔਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਸ ਫਿਲਮ ਤੋਂ ਬਾਅਦ ਰਾਤੋਂ ਰਾਤ ਉਹਨਾਂ ਦੇ ਜਿਹੜੇ ਕਰਮਾਂ ਦੇ ਸਿਤਾਰੇ ਨੇ ਬਿਲਕੁਲ ਚਮਕ ਜਾਣਗੇ। ਲਓ ਜੀ ਫਿਰ ਫਿਲਮ ਕਹੋ ਨਾ ਪਿਆਰ ਦਾ ਟਾਈਟਲ ਟਰੈਕ ਹੀ ਸੁਣਦੇ ਹਾਂ ਉਦਿਤ ਨਰਾਇਣਨ ਐਂਡ ਅਲਕਾ ਯਾਗਨਿਕ ਦੀ ਸੋਹਣੀ ਆਵਾਜ਼ ਦੇ ਵਿੱਚ।

ਕਿੰਨੀਆਂ ਸਾਰੀਆਂ ਫਿਲਮਾਂ ਨੇ ਅਤੇ ਕਿੰਨੇ ਸਾਰੇ ਫਿਲਮਾਂ ਦੇ ਵਿੱਚੋਂ ਕਿੰਨੇ ਸਾਰੇ ਗੀਤ ਜਿਹੜੇ ਨੇ, ਮਤਲਬ ਕਿ ਹਰ ਗੀਤ ਸਾਨੂੰ ਨਹੀਂ ਪਸੰਦ ਆਉਂਦਾ ਅਤੇ ਨਾ ਹੀ ਹਰ ਵਾਰ ਹਰ ਕੋਈ ਮੂਵੀ ਸਾਨੂੰ ਪਸੰਦ ਆਉਂਦੀ ਹੈ। ਬਸ ਕੁਝ ਕੀ ਫਿਲਮਾਂ ਹੁੰਦੀਆਂ ਨੇ ਜਿਹੜੀਆਂ ਆਡੀਅੰਸ ਦੇ ਦਿਲ 'ਤੇ ਰਾਜ ਕਰਦੀਆਂ ਨੇ, ਅਤੇ ਉਹਨਾਂ ਵਿੱਚੋਂ ਇਹ ਕੁਝ ਚੰਦ ਫਿਲਮਾਂ ਸੀਗੀਆਂ ਜਿਹੜੀਆਂ ਅੱਜ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਤੁਹਾਡੇ ਰੂਬਰੂ ਕੀਤੀਆਂ ਗਈਆਂ ਨੇ। ਹਾਂਜੀ, ਪ੍ਰੋਗਰਾਮ ਗੀਤ ਬਹਾਰ, ਵੈਸੇ ਤਾਂ ਮਨ ਕਰ ਰਿਹਾ ਕਿ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਨੇ ਨਾ ਇਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ। ਅਗਲੀ ਫਿਲਮ ਗਰਮ ਮਸਾਲਾ, ਹਾਂਜੀ, ਜੋ ਕਿ 2005 ਦੇ ਵਿੱਚ ਬਣੀ ਸੀਗੀ, ਅਕਸ਼ੇ ਕੁਮਾਰ ਦੀ ਇਹ ਫਿਲਮ ਜਿਹੜੀ ਕਹਿੰਦੇ ਨੇ ਕਿ ਵਾਕਈ ਅਕਸ਼ੇ ਕੁਮਾਰ ਨੇ ਖੁਦ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਵਾਕਈ ਉਹਨਾਂ ਦੀ ਸਭ ਤੋਂ ਚੈਲੇਂਜਿੰਗ ਇਹ ਫਿਲਮ ਸੀਗੀ, ਔਰ ਉਹਨਾਂ ਨੂੰ ਲੱਗਦਾ ਸੀਗਾ ਕਿ ਇਸ ਫਿਲਮ ਦੇ ਵਿੱਚ ਸਭ ਤੋਂ ਵੱਡੇ ਡਾਇਲੋਗ ਔਰ ਸ਼ੂਟਿੰਗ ਟਾਈਮ 'ਤੇ ਸ਼ੂਟ ਜਿਹੜੇ ਨੇ ਬੜੇ ਲੌਂਗ ਸ਼ੋਟ ਕੀਤੇ ਗਏ ਨੇ, ਔਰ ਕਈ ਵਾਰ ਕਹਿੰਦੇ ਨੇ ਕਿ ਕੋਮੇਡੀ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ, ਮਤਲਬ ਰੋਂਦੇ ਨੂੰ ਹਸਾਉਣਾ ਅਤੇ ਹਸਾਉਂਦੇ ਨੂੰ ਰੁਆਉਣਾ ਜਿਹੜਾ ਹੈ, ਦੋਨੋਂ ਹੀ ਕੰਮ ਬੜੇ ਔਖੇ ਨੇ, ਪਰ ਇਹ ਗੁਣ ਕਿਸੇ ਕਿਸੇ ਕੋ ਮਤਲਬ ਕਿਸੇ ਕਿਸੇ ਨੂੰ ਇਹਨਾਂ ਗੁਣਾਂ ਦਾ ਹੁਨਰ ਹੈਗਾ ਹੈ। ਅਤੇ ਜੀ, ਸਟੂਡੀਓ ਦੀ ਘੜੀ 'ਤੇ 10:54 ਅਤੇ 19 ਸੈਕਿੰਡ ਹੋ ਚੁੱਕੇ ਨੇ, ਯਾਨੀ ਕਿ ਪ੍ਰੋਗਰਾਮ ਗੀਤ ਬਹਾਰ ਨੂੰ ਵਾਈਨ ਅਪ ਕਰਨ ਦਾ ਸਮਾਂ ਜਿਹੜਾ ਨਾ ਉਹ ਮੈਨੂੰ ਹਾਈ ਹੈਲੋ ਕਰ ਰਿਹਾ ਕਿ ਰਣਦੀਪ ਪ੍ਰੋਗਰਾਮ ਕੋ ਵਾਈਂਡ ਅਪ ਕਰੀ, ਕਿਉਂਕਿ ਇਸਕੇ ਬਾਅਦ ਨੈਕਸਟ ਮਤਲਬ

ਸਭ ਤੋਂ ਪਹਿਲੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ, ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅਤੇ ਜੀ ਅੱਜ ਹੈ ਦਿਨ ਵੀਰਵਾਰ ਅਤੇ ਤਰੀਕ ਹੈਗੀ ਹੈ ਜੀ 11 ਅਤੇ ਮਹੀਨਾ ਹੈਗਾ ਜੀ 6ਵਾਂ, ਯਾਨੀ ਕਿ ਜੂਨ ਦਾ ਮਹੀਨਾ ਅਤੇ 2026 ਸਨ, ਯਾਨੀ ਕਿ ਸਾਲ ਚੱਲ ਰਿਹਾ। ਲਓ ਜੀ, ਹਜੇ ਕੱਲ੍ਹ ਦੀਆਂ ਗੱਲਾਂ ਸੀਗੀਆਂ ਜਦੋਂ ਜਨਵਰੀ ਚੜ੍ਹੀ ਸੀ ਅਤੇ ਅਸੀਂ ਲੋਹੜੀ ਮਨਾ ਰਹੇ ਸੀ ਅਤੇ 1 ਤਰੀਕ ਨੂੰ ਨਵਾਂ ਸਾਲ ਮਨਾਇਆ ਸੀ ਅਤੇ ਉਸ ਤੋਂ ਬਾਅਦ ਵੱਖਰੇ ਵੱਖਰੇ ਦਿਨ ਤਿਉਹਾਰ ਮਨਾਉਂਦੇ ਗਏ ਅਤੇ 6ਵਾਂ ਮਹੀਨਾ ਸ਼ੁਰੂ ਹੋ ਗਿਆ। ਮਤਲਬ ਕਿ ਸਾਲ ਦਾ ਮਿਡ ਅੱਧ ਜਿਹੜਾ ਹੈ ਨਾ ਉਹ ਚੱਲ ਰਿਹਾ। ਅਤੇ ਮਤਲਬ ਜਿਵੇਂ ਗੱਲ ਕਰਾਂ ਕਿ ਜੌਂ ਦਾ 2020 ਵਾਲਾ ਸਮਾਂ ਜਿਹੜਾ ਸ਼ੁਰੂ ਹੋਇਆ ਨਾ, ਕਿਉਂਕਿ 2019 ਵਾਲੀ ਜੇ ਗੱਲ ਕਰੀਏ ਉਸ ਲੜੀ ਦੇ ਵਿੱਚ ਤਾਂ ਇੱਕ ਸਾਲ ਬਹੁਤ ਲੰਬਾ ਲੰਬਾ ਹੁੰਦਾ ਸੀ ਅਤੇ ਬੜਾ ਚਾਅ ਹੁੰਦਾ ਸੀ ਸਾਨੂੰ ਕਿ ਹਾਏ ਨਵਾਂ ਸਾਲ ਆਉਣਾ ਹੈ, ਦਿਵਾਲੀ ਆਉਣੀ ਹੈ, ਲੋਹੜੀ ਆਉਣੀ ਹੈ ਅਤੇ ਜਿੰਨੇ ਵੀ ਤਿਉਹਾਰ ਇੱਕ ਸਾਲ ਦੇ ਵਿੱਚ ਅਸੀਂ ਮਨਾ ਸਕਦੇ ਸੀ ਜਾਂ ਮਨਾਉਂਦੇ ਹੁੰਦੇ ਸੀਗੇ। ਲੇਕਿਨ ਹੁਣ ਤਾਂ ਜੀ ਅੱਜ ਨਵਾਂ ਸਾਲ ਚੜ੍ਹਿਆ ਅਤੇ ਪਤਾ ਨਹੀਂ ਥੋੜ੍ਹੇ ਕੁ ਦਿਨਾਂ ਵਿੱਚ ਲੱਗਦਾ ਕਿ ਹੈ ਹੁਣ ਦਿਵਾਲੀ ਵੀ ਆ ਗਈ, ਹੁਣ ਆਹ ਵਾਲਾ ਤਿਉਹਾਰ ਵੀ ਆ ਗਿਆ। ਮਤਲਬ ਛੇਤੀ ਛੇਤੀ ਸਮਾਂ ਜਿਹੜਾ ਨਾ ਭੱਜਦਾ ਜਾ ਰਿਹਾ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਸਟੂਡੀਓ ਦੀ ਘੜੀ 'ਤੇ 11:05 ਅਤੇ ਲਓ ਜੀ 45 ਸੈਕਿੰਡ ਹੋ ਚੁੱਕੇ ਨੇ ਐਂਡ ਤੁਹਾਡਾ ਸਭ ਦਾ ਜਿਹੜਾ ਇੰਤਜ਼ਾਰ ਹੈ ਉਹ ਖਤਮ ਹੁੰਦਾ ਹੈ। ਮੈਂ ਫੋਨ ਲਾਈਨਸ ਜਿਹੜੀਆਂ ਨੇ ਉਹ ਫ੍ਰੀ ਕਰ ਦਿੰਦੀ ਹਾਂ ਅਤੇ ਨੰਬਰ ਇੱਕ ਵਾਰੀ ਦੱਸ ਦਿੰਦੀ ਹਾਂ, 0181 23 42 174 ਨੰਬਰ ਤੁਸੀਂ ਡਾਇਲ ਕਰਨਾ ਹੈ ਅਤੇ ਸਾਡੇ ਲੱਕੀ ਪਹਿਲੇ, ਦੂਜੇ, ਤੀਜੇ, ਚੌਥੇ, ਪੰਜਵੇਂ ਅਤੇ 10ਵੇਂ ਤੱਕ ਕੋਲਰ ਬਣਨਾ ਹੈ। ਮਤਲਬ 1 ਘੰਟੇ ਦੇ ਵਿੱਚ ਤੁਹਾਡੀ ਹੋਏਗੀ ਮੇਰੇ ਨਾਲ ਗੱਲਬਾਤ, ਯਾਨੀ ਆਰ ਜੇ ਰਣਦੀਪ ਕੌਰ ਦੇ ਨਾਲ ਗੱਲ ਹੋਣੀ ਹੈ। ਅਤੇ ਮੈਂ ਤੁਹਾਨੂੰ ਦੱਸਦਾ ਕਿ ਮੈਂ ਨਾ ਥੋੜ੍ਹਾ ਸਮਾਂ ਪਹਿਲਾਂ ਇੱਕ ਫਾਰਮੈਟ ਜਿਹੜਾ ਸੀਗਾ ਚਲਾਇਆ ਸੀਗਾ ਕਿ ਕਈ ਵਾਰ ਨਾ ਤੁਹਾਨੂੰ ਕਨਫਿਊਜ਼ਨ ਹੋ ਜਾਂਦੀ ਹੈ, ਤੁਸੀਂ ਇੱਕੋ ਸਿੰਗਰ ਦੇ ਗੀਤ ਵਾਰ ਵਾਰ ਰੋਜ਼ ਸੁਣਦੇ ਹੋ, ਮਤਲਬ ਤੁਹਾਡਾ ਹਾਂ ਮੰਨਿਆ, ਤੁਹਾਡਾ ਪਸੰਦੀਦਾ ਉਹ ਸਿੰਗਰ ਹੋਏਗਾ, ਗਾਇਕ ਹੋਏਗਾ ਅਤੇ ਉਹ ਗਾਣਾ ਹੀ ਤੁਹਾਨੂੰ ਬੜਾ ਪਸੰਦ ਹੋਏਗਾ, ਲੇਕਿਨ ਕਿਤੇ ਕਿਤੇ ਥੋੜ੍ਹਾ ਜਿਹਾ ਨਾ ਆਪਾਂ ਨੂੰ ਚੇਂਜ ਹੋਣਾ ਚਾਹੀਦਾ। ਸੋ ਉਸ ਚੇਂਜ ਵਾਸਤੇ ਮੈਂ 2-2 ਸਿੰਗਰ ਅੱਜ ਤੁਹਾਨੂੰ ਫਿਰ ਤੋਂ ਦੱਸਣੇ ਅਤੇ ਤੁਸੀਂ ਉਹਦੇ 'ਚੋਂ 1 ਸਿੰਗਰ ਚੂਜ਼ ਕਰਕੇ ਮੈਨੂੰ ਦੱਸ ਦੇਣਾ ਅਤੇ ਫਿਰ ਉਹਦੇ ਗੀਤ ਜਿਹੜੇ ਨਾ ਆਪਾਂ 1 ਘੰਟਾ ਪਲੇ ਕਰਨੇ ਨੇ। ਮਤਲਬ ਕਿ ਤੁਹਾਡੀ ਵੀ ਗੱਲ ਅਤੇ ਮੇਰੀ ਵੀ ਗੱਲ ਤਾਂ ਹੋਏਗੀ ਕਿੱਥੇ, ਬਿਲਕੁਲ ਜੀ ਐਫ ਐਮ ਸਟੂਡੀਓ 'ਤੇ 0181 23 42 174 ਤੁਸੀਂ ਨੰਬਰ ਡਾਇਲ ਕਰੋ। ਤਦ ਤੱਕ ਗੈਰੀ ਸੰਧੂ ਦੀ ਆਵਾਜ਼ ਦੇ ਵਿੱਚ ਇਹ ਵਾਲਾ ਗੀਤ ਸੁਣਦੇ ਹਾਂ।

म्यूजिकली आवर्स ਤੇ ਸ਼ੁਰੂਆਤ ਹੈ ਜੀ ਪ੍ਰੋਗਰਾਮ ਉਸ ਦੀ ਜਿਸ ਦਾ ਤੁਹਾਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਮਤਲਬ ਤੁਹਾਨੂੰ ਲੱਗਦਾ ਕਿ ਬਈ ਮਤਲਬ 11 ਜਿਹੜੇ ਨੇ ਉਹ ਦਿਨ ਦੇ ਵਿੱਚ 4-5 ਵਾਰੀ ਵੱਜਣੇ ਚਾਹੀਦੇ ਨੇ, ਔਰ ਖਾਸ ਕਰਕੇ ਦੁਪਹਿਰ ਵਾਲੇ 11 ਮਤਲਬ ਮੋਰਨਿੰਗ ਵਾਲੇ ਜਿਹੜੇ 11 ਹੁੰਦੇ ਨੇ, ਕਿਉਂਕਿ ਉਹਦੇ ਵਿੱਚ ਤੁਸੀਂ ਫੋਨ ਕਾਲਸ ਕਰਨੀਆਂ ਹੁੰਦੀਆਂ

0: ਫਰਮਾਇਸ਼ੀ ਤੇ ਪਹਿਲੇ ਕਾਲਰ ਨੰਬਰ ਡਾਇਲ ਕੀਤਾ ਜੀ ਉਹਨਾਂ ਨੇ 0181 43 174 ਪਹੁੰਚ ਚੁੱਕੇ ਨੇ ਸਟੂਡੀਓ ਦੇ ਵਿੱਚ ਗੱਲ ਕਰਦੇ ਉਹਨਾਂ ਦੇ ਨਾਲ। ਹੈਲੋ
1: ਹੈਲੋ ਮੈਡਮ ਜੀ, ਨਮਸਤੇ।
0: ਨਮਸਤੇ ਸਰ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ,
0: ਠੀਕ ਠਾਕ ਹੋ ਸਰ? ਖੈਰੀਅਤ, ਸੁੱਖ, ਸਾਂਧ?
1: ਹਾਂਜੀ ਹਾਂਜੀ, ਸਭ ਪ੍ਰਭੂ ਦੀ ਕਿਰਪਾ।
0: ਪ੍ਰਭੂ ਦੀ ਕਿਰਪਾ ਚਾਹੀਦੀ ਹੈ ਜੀ। ਸਵੇਰੇ ਕਹਿੰਦੇ ਉੱਠਦੇ ਆ ਸਾਰ ਪਹਿਲਾ ਸਾਹ ਜੀ ਆਉਂਦਾ ਹੈ, ਮਤਲਬ ਜਦੋਂ ਬੰਦੇ ਦੀ ਅੱਖਾਂ ਖੁੱਲਦੀਆਂ ਨੇ ਤੇ ਰੱਬ ਦਾ ਸ਼ੁਕਰੀਆ ਤਾਂ ਕਰਨਾ ਬਣਦਾ ਹੈ।
1: ਹਾਂਜੀ ਹਾਂਜੀ
0: ਜੀ ਸਰ, ਹੋਰ ਸਭ ਘਰ?
1: ਮੈਡਮ 4 ਵਜੇ ਉੱਠੀ ਦਾ, ਪ੍ਰਭੂ ਦੇ ਭਜਨ ਲਾ ਲਈਦੇ
0: ਜੀ। ਬੜੀ ਵਧੀਆ ਗੱਲ ਹੈ ਸਰ। ਗੀਤ ਕਿਹੜਾ ਸੁਣੋਗੇ?
1: ਮੈਡਮ ਇੱਕ ਪਹਿਲਾਂ ਆਉਂਦੇ ਸੀ ਗੁਰਬਾਣੀ ਆਉਂਦੀ ਸੀ।
0: ਹਾਂਜੀ,
1: ਹੁਣ ਆਉਂਦੀ ਨਹੀਂ ਜਲੰਧਰ ਤੋਂ।
0: ਸਰ ਜੀ, ਜਿਹੜਾ ਸਵੇਰੇ ਪ੍ਰੋਗਰਾਮ ਹੁੰਦਾ ਹੈ ਉਹਦੇ ਚ ਭਗਤੀ ਵੰਦਨਾ ਦੇ ਵਿੱਚ
1: ਉਹ ਤਾਂ ਸੁਣਦਾ ਹੀ ਹੈ ਜੀ।
0: ਜੀ,
1: ਪਹਿਲਾਂ 4 ਵਜੇ ਗੁਰਬਾਣੀ ਆਉਂਦੀ ਸੀ।
0: ਠੀਕ ਹੈ ਸਰ ਜੀ, ਮੈਂ ਤੁਹਾਨੂੰ ਉਹਦੀ ਇਨਫੋਰਮੇਸ਼ਨ ਵੀ ਦੇ ਦੇਵਾਂਗੀ ਜੀ। ਔਰ ਆਪਾਂ ਇਸ ਪ੍ਰੋਗਰਾਮ ਦੇ ਬਾਰੇ ਗੱਲ ਕਰ ਰਹੇ ਹਾਂ, ਪ੍ਰੋਗਰਾਮ ਹੈ ਜੀ ਪੰਜਾਬੀ ਤੜਕਾ ਫੋਨ ਇਨ ਫਰਮਾਇਸ਼ੀ। ਸਰ, ਗੀਤ ਕਿਹੜਾ ਸੁਣੋਗੇ ਇਸ ਟਾਈਮ ਤੁਸੀਂ?
1: ਮੈਡਮ ਕੋਈ ਸੁਣਾ ਦਿਓ।
0: ਸ਼ੁਕਰੀਆ ਸਰ ਕਾਲ ਕਰਨ ਦੇ ਲਈ। ਔਰ ਇਹਨਾਂ ਨੇ ਕਿਹਾ ਕਿ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ, ਮਤਲਬ ਕਿ ਇਹਨਾਂ ਨੂੰ ਸਾਰੇ ਸਿੰਗਰ ਅਤੇ ਸਾਰੇ ਗੀਤ ਪਸੰਦ ਆਉਂਦੇ ਨੇ। ਖੈਰ ਜੀ, ਤੁਸੀਂ ਚੂਜ਼ ਕਰਨਾ ਹੈ ਜਿਹੜਾ ਸਿੰਗਰ ਉਹ ਹੈ ਜੀ ਐਮੀ ਵਿਰਕ ਜਾਂ ਫਿਰ ਲਾਭ ਜੰਜੂਆ। ਮਤਲਬ ਇਸ ਤੋਂ ਬਾਅਦ ਦੋ ਸਿੰਗਰ ਦੇ ਵਿੱਚੋਂ ਤੁਸੀਂ ਕੋਈ ਇੱਕ ਸਿੰਗਰ ਚੂਜ਼ ਕਰਨਾ ਤਾਂ ਮੈਨੂੰ ਦੱਸ ਦੇਣਾ ਕਾਲ ਲਗਾ ਕੇ ਕਿ ਬਈ ਇਹ ਸਿੰਗਰ ਦਾ ਕੋਈ ਵੀ ਗੀਤ ਤੁਹਾਨੂੰ ਸੁਣਾ ਦਿੱਤਾ ਜਾਵੇ। 0181 43 74 ਨੰਬਰ ਡਾਇਲ ਕਰੋ ਅਤੇ ਜਲਦ ਤੋਂ ਜਲਦ ਆਓ ਜੀ ਇੱਥੇ ਅਤੇ ਮੇਰੇ ਨਾਲ ਆਪਣੇ ਦਿਲ ਦੀ ਕੋਈ ਵੀ ਗੱਲ ਸਾਂਝੀ ਕਰ ਸਕਦੇ ਹੋ।

0: ਪਰ ਜੀ ਸਾਨੂੰ ਪਤਾ ਲੱਗ ਗਿਆ ਕਿ ਅਗਲੀ ਕਾਲ ਆ ਚੁੱਕੀ ਹੈ, ਨੰਬਰ ਡਾਇਲ ਕੀਤਾ ਉਹਨਾਂ ਨੇ 01812342174. ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ.
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਪਾਲੀ ਪਿਆਲਾ, ਜ਼ਿਲ੍ਹਾ ਹੁਸ਼ਿਆਰਪੁਰ.
0: ਜੀ ਪਾਲੀ ਜੀ, ਠੀਕ ਠਾਕ ਹੋ?
1: ਹਾਂਜੀ ਮੈਮ, ਬਹੁਤ ਵਧੀਆ ਜੀ.
0: ਵਧੀਆ ਚਾਹੀਦਾ ਜੀ, ਗਰਮੀ ਦੇ ਵਿੱਚ ਵੀ ਜਿਹੜਾ ਇਨਸਾਨ ਕਹਿੰਦਾ ਕਿ ਹਾਂਜੀ ਬਹੁਤ ਵਧੀਆ, ਮਤਲਬ ਕਿ ਕੂਲ ਕੂਲ ਹੈ.
1: ਹਾਂਜੀ ਹਾਂਜੀ ਮੈਮ, ਮੌਸਮ ਤਾਂ ਹਰੇਕ ਇੰਜੋਏ ਕਰਨਾ ਚਾਹੀਦਾ ਨਾ.
0: ਔਰ ਖਾਸ ਕਰਕੇ
1: ਜਿੱਦਾਂ ਹੁਣ ਠੰਡ ਵੀ ਆ ਜਾਂਦੀ ਆ, ਫੇਰ ਕਹਿੰਦੇ ਠੰਡ ਬਹੁਤ ਲੱਗਦੀ ਆ, ਹੁਣ ਗਰਮੀਆਂ ਤਾਂ ਕਹਿੰਦੇ ਗਰਮੀ ਬਹੁਤ ਜ਼ਿਆਦਾ ਲੱਗਦੀ ਨਾ. ਗਰਮੀ ਤੋਂ ਬਚਣ ਵਾਸਤੇ ਆਪਾਂ ਥੋੜੀ ਜਿਹਾ ਜੇ ਕੱਚੀ ਲੱਸੀ ਆਪਾਂ ਇੱਕ ਦੋ ਵਾਰੀ ਦਿਹਾੜੀ ਦੇ ਵਿੱਚ ਪੀ ਲਈਏ ਤਾਂ ਬਹੁਤ ਵਧੀਆ ਮੈਮ.
0: ਪਰ ਕਈਆਂ ਨੂੰ ਕੱਚੀ ਲੱਸੀ ਸਵਾਦ ਨਹੀਂ ਲੱਗਦੀ, ਉਹ ਕੀ ਕਰਨ ਫਿਰ?
1: ਉਹ ਮੈਡਮ ਫਿਰ ਜਿੱਦਾਂ ਗੂੰਦ ਕਤੀਰਾ ਆਉਂਦਾ, ਉਹ ਸਵੇਰੇ ਉੱਠ ਕੇ ਥੋੜਾ ਜਿਹਾ ਦੋ ਚਾਰ ਚਮਚੇ ਖਾ ਲਿਆ ਕਰਨ.
0: ਦੋ ਚਾਰ ਚਮਚੇ ਬਹੁਤ ਜ਼ਿਆਦਾ ਨੇ, ਦੋ ਚਾਰ ਚਮਚੇ. ਵੈਸੇ ਤਾਂ ਮੈਨੂੰ ਲੱਗਦਾ ਕਿ ਇੱਕ ਚਮਚ ਬਹੁਤ ਹੁੰਦਾ.
1: ਨਹੀਂ ਨਹੀਂ ਮੈਮ, ਛੋਟੇ ਦੋ ਚਾਰ ਚਮਚੇ ਕੁਛ ਨਹੀਂ ਕਹਿੰਦੇ, ਮੈਂ ਤਾਂ ਖਾ ਲੈਂਦਾ ਹੁੰਦਾ ਦੂਏ ਤੀਏ ਦਿਨ ਕਦੇ, ਰੋਜ਼ ਨਹੀਂ ਖਾਣੇ ਡੇਲੀ.
0: ਹਾਂਜੀ ਹਾਂਜੀ, ਤੁਹਾਡੇ ਸਰੀਰ ਨੂੰ ਜਿੰਨਾ ਕੁ ਹੈਲਦੀ ਰੱਖ ਸਕੇ. ਕਈ ਵਾਰ ਬਹੁਤ ਜ਼ਿਆਦਾ ਖਾਣ ਦੇ ਨਾਲ ਕੋਈ ਚੀਜ਼ ਨੁਕਸਾਨ ਵੀ ਕਰ ਸਕਦੀ ਹੈ.
1: ਹਾਂਜੀ, ਦੋ ਚਮਚੇ ਤਾਂ ਕਤੀਰਾ ਗੂੰਦ ਪਾ ਲਵੇ, ਦੋ ਸ਼ੱਕਰ ਦੇ ਪਾ ਲਵੇ, ਦੁੱਧ ਪਾ ਲਵੇ ਥੋੜਾ ਜਿਹਾ ਵਿੱਚ ਨਾ,
0: ਹੁਣ ਆ ਬਣਾ ਦੋ, ਹੁਣ ਉਹ ਬਣਾ ਦੋ. ਮਤਲਬ ਗੱਲ ਤੁਸੀਂ ਏਦਾਂ ਕਰ ਰਹੇ ਹੋ ਕਿ ਜਿੱਦਾਂ ਤੁਸੀਂ ਬਣਾ ਕੇ ਖੁਦ ਤੇ ਸਰਵ ਕਰਦੇ ਹੋ. ਹਾਂ, ਕਿਆ ਬਾਤ ਹੈ ਸਰ, ਸਲੂਟ ਹੈ ਤੁਹਾਨੂੰ ਜੀ. ਔਰ ਅੱਜ ਤੁਸੀਂ ਨਾ ਜਿਹੜਾ ਮਤਲਬ ਕਿ ਗੱਲ ਦੱਸੀ ਨਾ ਕਿ ਸ਼ਾਮ ਨੂੰ ਪੁਦੀਨੇ ਦੀ ਚਟਨੀ, ਤੇ ਪ੍ਰੋਮਿਸ ਕਰੋ ਕਿ ਅੱਜ ਤੁਸੀਂ ਪੁਦੀਨੇ ਦੀ ਚਟਨੀ ਨਾ ਆਪ ਕੁੱਟ ਕੇ ਤੇ ਸਾਰਿਆਂ ਨੂੰ ਖਵਾਉਣੀ ਹੈ
1: ਮੈਮ, ਜ਼ਰੂਰ ਜੀ.
0: ਪਰ ਸਾਨੂੰ ਕਿੱਦਾਂ ਪਤਾ ਲੱਗੇਗਾ? ਵੀਡੀਓ ਬਣਾ ਕੇ ਫਿਰ ਸਾਡੇ ਨੰਬਰ ਤੇ ਸੈਂਡ ਕਰ ਦਿਓ.
1: ਬਣਾ ਕੇ ਕੋਈ ਗੱਲ ਮੈਮ, WhatsApp ਤੇ ਪਾ ਦੂੰਗਾ ਤੁਹਾਡੇ, ਹੈ ਨਾ, ਜਿਹੜਾ ਚੱਲਦਾ ਮੇਨ.
0: ਹਾਂਜੀ ਹਾਂਜੀ ਬਿਲਕੁਲ, ਉਸੇ ਨੰਬਰ ਤੇ. ਔਰ ਆਪਣੇ ਲਾਈਫ ਪਾਰਟਨਰ ਨੂੰ ਕਹਿਣਾ ਹੈ ਕਿ ਉਹ ਵੀਡੀਓ ਬਣਾਉਣ, ਤੁਹਾਡੀ ਪੂਰਾ ਫੇਸ ਤੁਹਾਡਾ ਦਿਖੇ, ਤਾਂ ਹੀ ਸਾਨੂੰ ਪਤਾ ਲੱਗੇਗਾ ਨਾ.
1: ਸਹੀ ਹੈ ਜੀ, ਸਹੀ ਹੈ, ਕੋਈ ਗੱਲ ਨਹੀਂ, ਕਰਾਂਗੇ ਜੀ.
0: ਠੀਕ ਹੈ, ਤੇ ਇਸ ਤੋਂ ਬਾਅਦ ਫਿਰ ਬਹੁਤ ਜਲਦ ਗੱਲ ਹੋਏਗੀ ਇਸੇ ਗੱਲ ਤੇ ਫਿਰ ਕਿਸੇ ਦਿਨ.
1: ਠੀਕ ਹੈ ਮੈਮ.
0: ਠੀਕ ਹੈ ਸਰ ਜੀ, ਬਹੁਤ ਵਧੀਆ ਸੁਨੇਹਾ ਤੁਸੀਂ ਦਿੱਤਾ ਹੈ ਕਿ ਵਾਕਈ ਇਸ ਗਰਮੀ ਦੇ ਮੌਸਮ ਦੇ ਵਿੱਚ ਆ ਚੀਜ਼ਾਂ ਜਿਹੜੀਆਂ ਖਾਣੀਆਂ ਜ਼ਰੂਰੀ ਨੇ, ਪੀਣੀਆਂ ਵੀ ਜ਼ਰੂਰੀ ਨੇ.
1: ਹਾਂਜੀ ਹਾਂਜੀ ਮੈਮ.
0: ਤੇ ਗੀਤ ਸਰ ਹੁਣ ਹੋ ਜਾਵੇ.
1: ਹਾਂਜੀ ਮੈਮ, ਜੰਜੂਆ ਦਾ ਲਾ ਦਿਓ ਕੋਈ ਵੀ.
0: ਠੀਕ ਹੈ ਜੀ, ਬਹੁਤ ਸ਼ੁਕਰੀਆ, ਐਂਡ ਵੀਡੀਓ ਬਣਾਉਣੀ ਨਾ ਭੁੱਲਿਓ. ਔਰ ਜੀ ਇੱਦਾਂ ਦੀ ਪ੍ਰੋਮਿਸ ਜੇਕਰ ਤੁਸੀਂ ਨਾਲ ਦੀ ਨਾਲ ਕਰਦੇ ਰਹੋ ਕਿ ਵਾਕਈ ਕੁਝ ਇਹੋ ਜਿਹੀਆਂ ਇੰਟਰਸਟਿੰਗ ਗੱਲਾਂ ਦੇ ਨਾਲ ਨਾਲ ਕੁਝ ਇਹੋ ਜਿਹੀਆਂ ਇੰਟਰਸਟਿੰਗ ਵੀਡੀਓਜ਼ ਵੀ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ, ਅਤੇ ਸੋਨੇ ਅਤੇ ਸੁਹਾਗੇ ਵਾਲੀ ਗੱਲ ਆਪਣੇ ਆਪ ਹੋ ਜਾਣੀ ਹੈ. ਲਾਭ ਜੰਜੂਆ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਹਾਂ ਜੀ, ਜੀ ਕਰਦਾ ਹੈ.

0: ਜੀ ਵਾਕਈ ਕੱਲ ਕੀ ਹੋਣਾ ਹੈ ਕਿਸੇ ਨੂੰ ਨਹੀਂ ਪਤਾ, ਈਵਨ ਕਿ ਸਾਨੂੰ ਤਾਂ ਅਗਲੇ ਸਾਹ ਆਉਣ ਦਾ ਵੀ ਨਹੀਂ ਪਤਾ। ਸੋ ਜਿਹੜਾ ਸਮਾਂ ਸਾਨੂੰ ਮਿਲਿਆ ਉਹਦੇ ਵਿੱਚ ਸਾਨੂੰ ਹੱਸ ਖੇਡ ਲੈਣਾ ਚਾਹੀਦਾ ਅਤੇ ਆਪਣੇ ਸਾਰੇ ਚਾਅ ਜਿਹੜੇ ਨੇ ਉਹ ਪੂਰੇ ਕਰ ਲੈਣੇ ਚਾਹੀਦੇ ਨੇ। ਔਰ ਤੁਹਾਡੇ ਸਾਰੇ ਚਾਅ ਤਾਂ ਨਹੀਂ, ਖਾਸ ਕਰਕੇ ਗੀਤਾਂ ਦੇ ਚਾਅ ਜਿਹੜੇ ਤੁਸੀਂ ਸੁਣਨੇ ਨੇ ਉਹ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਲੈ ਕੇ ਮੈਂ ਰਣਦੀਪ ਕੌਰ ਹਾਜ਼ਰ ਹਾਂ। ਸੋ ਜੀ ਜੇਕਰ ਤੁਸੀਂ ਆਪਣਾ ਕੋਈ ਵੀ ਫਰਮਾਇਸ਼ੀ ਗੀਤ ਮਤਲਬ ਚਾਹ ਪਗਾਉਣਾ ਚਾਹੁੰਦੇ ਹੋ ਗੀਤ ਨਾਲ ਰਿਲੇਟਿਡ, ਉਹਦੇ ਵਾਸਤੇ ਤੁਸੀਂ ਨੰਬਰ ਡਾਇਲ ਕਰਨਾ 01812342174, ਯਾਨੀ 01812342174, ਅਤੇ ਜੀ ਪ੍ਰੋਗਰਾਮ ਪੰਜਾਬੀ ਤੜਕਾ ਯਾਨੀ ਕਿ ਫੋਨ ਇਨ ਫਰਮਾਇਸ਼ੀ। ਅਗਲੀ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ
1: ਹੈਲੋ ਰਜੀਵ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ, ਮੈਂ ਰਾਮ ਲਵਾਇਆ ਸ਼ਰਮਾ, ਪਿੰਡ ਸਮਰਾਏ, ਜ਼ਿਲ੍ਹਾ ਜਲੰਧਰ ਤੋਂ ਬੋਲਦਾ ਜੀ।
0: ਹਾਂਜੀ ਹਾਂਜੀ, ਰਾਮ ਲਵਾਇਆ ਜੀ, ਪਤਾ ਲੱਗ ਗਿਆ ਜੀ ਸਾਨੂੰ ਤੁਹਾਡੀ ਆਵਾਜ਼ ਤੋਂ।
1: ਮੈਡਮ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ, ਆਵਾਜ਼ ਦੇ ਜ਼ਰੀਏ ਸਾਡੇ ਨਗਰ ਸਮਰਾਏ ਪਹੁੰਚੇ ਹਾਂ ਜੀ ਤੁਸੀਂ ਗਰਮੀ ਦੇ ਵਿੱਚ।
0: ਜੀ ਜੀ ਸ਼ੁਕਰੀਆ ਸਰ, ਵਾਕਈ ਗਰਮੀ ਬਹੁਤ ਜ਼ਿਆਦਾ ਹੈ।
1: ਹਾਂਜੀ ਹਾਂਜੀ,
0: ਤੇ

0: ਗਰਮੀ ਨੂੰ ਮਤਲਬ ਦੂਰ ਭਜਾਉਣ ਦੇ ਲਈ ਕੀ ਕਰ ਰਹੇ ਹੋ ਤੁਸੀਂ ਇਸ ਟਾਈਮ?
1: ਗਰਮੀ ਨੂੰ ਮੈਡਮ ਦੂਰ ਭਜਾਉਣ ਦੇ ਲਈ ਆਪਣੇ ਕੋਲ ਕਈ ਚੀਜ਼ਾਂ ਹੈ ਜੀ, ਜਿੱਦਾਂ ਆਪਣਾ ਕੰਮ ਆ ਜਿਹੜਾ ਆਪਾਂ ਸਵੇਰੇ ਸ਼ਾਮ ਮਕਾ ਲਈਏ, ਜਿਹੜਾ ਆਪਣਾ ਜ਼ਰੂਰੀ ਕੰਮ ਆ, ਤੇ ਦੁਪਹਿਰ ਨੂੰ ਥੋੜਾ ਘੱਟ ਜਿੱਦਾਂ ਅਵਾਇਡ ਕਰੀਏ ਜਾਣਾ, ਜੇ ਕਿਤੇ ਜ਼ਰੂਰੀ ਜਾਣਾ ਪੈਂਦਾ ਫੇਰ ਹੀ ਆਪਾਂ ਬਾਹਰ ਨਿਕਲੀਏ ਦੁਪਹਿਰ ਨੂੰ ਜੀ।
0: ਜੀ
1: ਬਾਕੀ ਜਿੱਦਾਂ ਆਪਾਂ ਗਰਮੀ ਨੂੰ ਭਜਾਉਣ ਦੇ ਲਈ ਨਿੰਬੂ ਪਾਣੀ ਹੈ ਜੀ, ਆਪਣੇ ਹੋਰ ਬਹੁਤ ਚੀਜ਼ਾਂ ਕਈ ਬਣੀਆਂ ਜਿਹੜੀਆਂ ਖਾਣ ਲਈ ਉਹ ਆਪਾਂ ਇੱਦਾਂ ਦੀਆਂ ਖਾਈਏ ਜਿਹੜੀਆਂ ਕਿ ਜਿੱਦਾਂ ਤਰਬੂਜ ਆ, ਖਰਬੂਜੇ ਆ, ਇਹਨਾਂ ਨੂੰ ਇਹਨਾਂ ਦੇ ਵਿੱਚ ਪਾਣੀ ਜ਼ਿਆਦਾ ਹੁੰਦਾ ਜੀ, ਬਹੁਤ ਵਧੀਆ ਹੁੰਦੇ ਆ ਗਰਮੀ ਦੇ ਲਈ, ਬਹੁਤ ਵਧੀਆ।
0: ਬਾਕੀ ਕਹਿੰਦੇ ਨੇ ਮੌਸਮੀ ਫਲ ਜ਼ਰੂਰ ਖਾਣੇ ਚਾਹੀਦੇ ਨੇ।
1: ਡੀਹਾਈਡ੍ਰੇਸ਼ਨ ਜਿੱਦਾਂ ਬੰਦੇ ਜਿੱਦਾਂ ਉਹ ਕਰਦੇ ਆਪਣੀ ਨਹੀਂ ਹੁੰਦੀ ਜਿੱਦਾਂ ਬੰਦੇ ਨੂੰ, ਤੇ ਆਪਣੇ ਉਹਦੇ ਨਾਲ ਪਾਣੀ ਦਾ ਜਿਹੜਾ ਸਰੀਰ ਦੇ ਵਿੱਚ ਆਪਣਾ ਪੱਧਰ ਆ
0: ਬੈਲੈਂਸ ਬਣਿਆ ਹੁੰਦਾ,
1: ਵੀ ਹੋਰ ਬਹੁਤ ਕੁਛ ਆ ਜਿੱਦਾਂ ਅੰਬ ਦੀ ਆਪਣੇ ਹੁੰਦੀ ਆ, ਆਪਣੇ ਮਰਾਂਜੀ ਕਹਿੰਦੇ ਹੁੰਦੇ ਸਾਡੇ ਵੱਲ ਜੀ, ਬਾਕੀ ਪਤਾ ਸ਼ਿਸ਼ਾ ਵੀ ਕਈ ਵਾਰ ਕਹਿੰਦੇ ਉਹਨੂੰ ਲੂਹ ਕੇ ਅੰਬ ਨੂੰ,
0: ਹਾਂਜੀ
1: ਉਹਦਾ ਵਿੱਚ ਪਾ ਕੇ ਉਹਦੇ ਨਾਲ ਰੋਟੀ ਬੰਦਾ ਸ਼ਾਮ ਸਵੇਰੇ ਖਾ ਸਕਦਾ, ਅੰਬ ਉਹ ਠੰਡਾ ਹੋ ਜਾਂਦਾ ਬਹੁਤ ਵਧੀਆ ਜੀ।
0: ਹਾਂਜੀ ਹਾਂਜੀ, ਕਿਆ ਬਾਤ ਹੈ। ਔਰ ਵੈਸੇ ਅੰਬ ਦੀ ਤਸੀਰ ਤੇ ਗਰਮ ਹੁੰਦੀ ਹੈ ਪਰ ਤਰੀਕਾ, ਹਾਂ ਮੈਂ ਉਹੀ ਦੱਸ ਰਹੀ ਹਾਂ ਕਿ ਤਰੀਕਾ ਖਾਣ ਦਾ ਤਰੀਕਾ ਜਿਹੜਾ ਹੁੰਦਾ ਇਹਨਾਂ ਨਾ ਉਹ ਥੋੜਾ ਜਿਹਾ ਤੁਸੀਂ ਬਦਲ ਲਓ ਤੇ ਫਿਰ ਉਹ ਤਸੀਰ ਜਿਹੜੀ ਹੈ ਕਿਤੇ ਨਾ ਕਿਤੇ ਬਦਲ ਸਕਦੀ ਹੈ। ਜੀ ਜੀ ਸਰ, ਬਹੁਤ ਵਧੀਆ ਸੁਨੇਹੇ ਦਿੱਤੇ ਨੇ,
1: ਬਹੁਤ ਵਧੀਆ ਪੇਸ਼ ਕਰ ਰਹੇ ਜੀ, ਪਰਮਾਤਮਾ ਸਾਨੂੰ ਆਵਾਜ਼ ਬੜੀ ਮਿੱਠੀ ਦਿੱਤੀ ਹੈ।
0: ਥੈਂਕ ਯੂ ਸੋ ਮਚ ਸਰ, ਸਭ ਦੀ ਆਵਾਜ਼ ਇੱਦਾਂ ਹੀ ਬਹੁਤ ਪਿਆਰੀ ਹੈ ਕਿਉਂਕਿ ਜਦੋਂ ਇਹ ਪ੍ਰੋਗਰਾਮ ਆਉਂਦਾ ਹੈ ਨਾ ਤੇ ਦੋਨੋਂ ਬੰਨੇ ਜਿਹੜੇ ਨਾ ਰੌਣਕ ਤੇ ਚਿਹਰੇ ਜਿਹੜੇ ਨੇ ਉਹ ਆਪਣੇ ਆਪ ਮੁਸਕਰਾਉਂਦੇ ਰਹਿੰਦੇ ਨੇ, ਤੇ ਜਦੋਂ ਚਿਹਰਿਆਂ ਤੇ ਰੌਣਕ ਆ ਜਾਂਦੀ ਨੇ ਤੇ ਫਿਰ ਬੁੱਲਾਂ ਤੇ ਆਪਣੇ ਆਪ ਪਿਆਰੀ ਜੀ ਮੁਸਕਾਨ ਦੇ ਨਾਲ ਮਿੱਠੀ ਆਵਾਜ਼ ਨਿਕਲ ਹੀ ਆਉਂਦੀ ਹੈ।
1: ਬਿਲਕੁਲ ਮੈਡਮ ਜੀ, ਅਸੀਂ ਉਡੀਕਦੇ ਰਹਿੰਦੇ ਰੇਡੀਓ ਨਾਲ ਬਹੁਤ ਟਾਈਮ ਤੋਂ ਜੁੜੇ ਆ ਜੀ, ਤੇ ਪ੍ਰੋਗਰਾਮ ਰੈਗੂਲਰਲੀ ਸੁਣਦੇ ਰਹੀਦਾ, ਆਪਣੇ ਕਾਲ ਵੀ ਕਰਦੇ ਰਹੀਦਾ, ਕਾਲ ਲੱਗ ਵੀ ਜਾਂਦੀ ਹੈ ਜੀ।
0: ਜੀ ਜੀ
1: ਤੇ ਕਈ ਦੋਸਤ ਕਹਿੰਦੇ ਸਾਡੀ ਨਹੀਂ ਲੱਗਦੀ, ਚਲੋ ਉਹਨਾਂ ਦੀ ਕਿਸਮਤ ਹੈ ਜੀ, ਆਪਣੀ ਕਿਸਮਤ ਸਾਡੀ ਕਿਸਮਤ ਸਾਡੇ
0: ਨਾਲ, ਮਤਲਬ ਤੁਹਾਡੀ ਕਿਸਮਤ ਤਾਂ ਬਹੁਤ ਵਧੀਆ ਹੈ ਨਾ ਫਿਰ।
1: ਹਾਂਜੀ ਹਾਂਜੀ ਬਿਲਕੁਲ ਜੀ, ਲੱਗ ਜਾਂਦੀ ਹੈ ਕਾਲ, ਐਵੇਂ ਕਹੀਏ ਜੀ, ਮੈਂ ਲਾਉਣੇ ਆ ਪ੍ਰੋਗਰਾਮ, ਸੁਣਦੇ ਵੀ ਆ ਨਾਲ ਜੁੜੇ ਆ ਰੇਡੀਓ ਦੇ।
0: ਜੀ ਬਹੁਤ ਵਧੀਆ ਲੱਗਾ ਸਰ, ਤੁਸੀਂ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ, ਤੁਸੀਂ ਦੱਸਿਆ ਕਿ ਤੁਸੀਂ ਕਿੰਨੇ ਪੁਰਾਣੇ ਸਾਡੇ ਰੇਡੀਓ ਦੇ ਲਿਸਨਰ ਹੋ, ਬਹੁਤ ਦਿਲੋਂ ਪਸੰਦ ਕਰਦੇ ਹੋ, ਪਿਆਰ ਦਿੰਦੇ ਹੋ, ਮੁਹੱਬਤ ਦਿੰਦੇ ਹੋ ਹਰ ਪ੍ਰੋਗਰਾਮ ਨੂੰ, ਔਰ ਸ਼ਿੱਦਤ ਦੇ ਨਾਲ ਉਡੀਕ ਕਰਦੇ ਰਹਿੰਦੇ ਹੋ ਹਰ ਇੱਕ ਪ੍ਰੋਗਰਾਮ ਦੇ। ਸ਼ੁਕਰੀਆ ਸਰ ਕਾਲ ਕਰਨ ਦੇ ਲਈ, ਔਰ ਜਾਂਦੇ ਜਾਂਦੇ ਗੀਤ ਦੀ ਫਰਮਾਇਸ਼ ਜ਼ਰੂਰ ਦੱਸ ਕੇ ਜਾਇਓ।
1: ਸਟਾਰ ਗਾਇਕਾ ਹੰਸਰਾਜ ਹੰਸ ਜੀ ਦੇ ਅੱਜ ਉਹਨਾਂ ਨੇ ਦਿੱਤਾ ਜਿੱਦਾਂ ਮੈਨੂੰ ਦਿੱਤਾ ਸੀ ਦੋ ਤਿੰਨ ਟਾਸਕ।
0: ਜੀ ਜੀ ਜੀ
1: ਉਹਨਾਂ ਦੇ ਬਹੁਤ ਵਧੀਆ ਗੀਤ ਹੈ, ਕੋਈ ਵੀ ਉਹਨਾਂ ਦਾ ਆਪਣੀ ਮਰਜ਼ੀ ਦਾ ਜਿਹੜਾ ਗੀਤ ਵਧੀਆ ਜੀ ਸੁਣਾ ਦਿਓ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ।
0: ਸ਼ੁਕਰੀਆ ਸਰ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਨ ਲਈ, ਔਰ ਇੱਦਾਂ ਹੀ ਜੀ ਪ੍ਰੋਗਰਾਮ ਦੇ ਵਿੱਚ ਰੰਗ ਤੇ ਮਾਫ ਕਰਨਾ ਗਲਾ ਮੇਰਾ ਥੋੜ੍ਹਾ ਜਿਹਾ ਖਰਾਬ ਹੋ ਗਿਆ ਸੀ ਬੋਲਦਿਆਂ ਬੋਲਦਿਆਂ, ਇਸ ਪ੍ਰੋਗਰਾਮ ਦੇ ਵਿੱਚ ਰੰਗ ਅਤੇ ਰੌਣਕ ਬੰਨਣ ਦੇ ਲਈ ਤੁਸੀਂ ਨੰਬਰ ਡਾਇਲ ਕਰਨਾ, ਜੇਕਰ ਤੁਸੀਂ ਨੰਬਰ ਡਾਇਲ ਨਹੀਂ ਕਰੋਗੇ ਤਾਂ ਤੁਹਾਡੀ ਆਵਾਜ਼ ਮੇਰੇ ਤੱਕ ਨਹੀਂ ਪਹੁੰਚ ਸਕੇਗੀ, ਅਤੇ ਮੈਨੂੰ ਪਤਾ ਨਹੀਂ ਲੱਗੇਗਾ ਕਿ ਇਸ ਪ੍ਰੋਗਰਾਮ ਨੂੰ ਔਰ ਸਾਡੀ ਐਫ ਐਮ ਰੇਨਬੋ ਨੂੰ ਕੌਣ ਕੌਣ ਕਿੱਥੋਂ ਕਿੱਥੋਂ ਸੁਣ ਰਿਹਾ ਅਤੇ ਕਿੰਨਾ ਕੁ ਪਸੰਦ ਕਰ ਰਿਹਾ। ਲਓ ਜੀ, ਫਿਲਮ ਹੈਗੀ ਬਿੱਛੂ ਅਤੇ ਗੀਤ ਹੈਗਾ ਜੀ ਹੰਸ ਰਾਜ ਹੰਸ ਜੀ ਐਂਡ ਸ਼ਵੇਤਾ ਸ਼ੈਟੀ ਦੀ ਆਵਾਜ਼ ਦੇ ਵਿੱਚ, ਟੋਟੇ ਟੋਟੇ ਹੋ ਗਿਆ। ਹੰਸ ਰਾਜ ਹੰਸ ਜੀ ਉਹਨਾਂ ਦੇ ਬਹੁਤ ਸਾਰੇ ਗੀਤ ਨੇ ਜਿਹੜੇ ਸਾਨੂੰ ਅਤੇ ਤੁਹਾਨੂੰ ਸਭ ਨੂੰ ਬਹੁਤ ਪਸੰਦ ਹੈ, ਲੇਕਿਨ ਅੱਜ ਦੇ ਵਾਸਤੇ ਟੋਟੇ ਟੋਟੇ ਆਪਾਂ ਕਰ ਦੇਣਾ ਹੰਸ ਰਾਜ ਹੰਸ ਜੀ ਉਹਨਾਂ ਦਾ ਗੀਤ ਜਿਹੜਾ ਕਿ ਉਹਨਾਂ ਨੇ ਗੁਣਗੁਣਾਇਆ ਹੈ।

ਹੰਸਰਾਜ ਹੰਸ ਜੀ ਹੁਣਾਂ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਇੰਜੋਏ ਕੀਤਾ ਜੀ 102.7 ਮੈਗਾਹਰਟਜ਼ ਸੀ ਪ੍ਰੋਗਰਾਮ ਚੱਲ ਰਿਹਾ ਫੋਨ ਇਨ ਫਰਮਾਇਸ਼ ਯਾਨੀ ਕਿ ਪੰਜਾਬੀ ਤੜਕਾ ਅਤੇ ਨੰਬਰ ਡਾਇਲ ਕਰਕੇ ਤੁਸੀਂ ਪਹੁੰਚ ਚੁੱਕੇ ਹੋ ਸਾਡੇ ਸਟੂਡੀਓ ਦੇ ਵਿੱਚ ਗਰਮੀ ਦਾ ਮੌਸਮ ਹੈ ਔਰ ਕਹਿੰਦੇ ਨੇ ਕਿ ਹਰ ਮੌਸਮ ਹਰ ਰੁੱਤ ਨੂੰ ਮੰਨਣਾ ਚਾਹੀਦਾ ਬਸੰਤ ਬਹਾਰ ਪਤਝੜ ਸਾਰੇ ਮੌਸਮ ਜਿਹੜੇ ਨੇ ਸਾਨੂੰ ਸਭ ਨੂੰ ਇੱਥੇ ਹੀ ਮਿਲਣ ਦੇਖਣ ਨੂੰ ਮਿਲਦੇ ਨੇ ਕਿਉਂਕਿ ਬਹੁਤ ਸਾਰੀਆਂ ਕੰਟਰੀਜ਼ ਬਹੁਤ ਸਾਰੇ ਦੇਸ਼ ਇਹੋ ਜਿਹੇ ਨੇ ਜਿੱਥੇ ਜਾਂ ਤਾਂ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਜਾਂ ਫਿਰ ਜੇ ਬਰਫ਼ ਪੈਂਦੀ ਰਹਿੰਦੀ ਹੈ ਤਾਂ ਬਰਫ਼ ਵੀ ਪੈਂਦੀ ਰਹਿੰਦੀ ਹੈ ਜੇ ਬਰਸਾਤ ਹੁੰਦੀ ਹੈ ਤਾਂ ਫਿਰ ਉਹ ਵਾਲੀ ਝੜੀ ਲੱਗਦੀ ਰਹਿੰਦੀ ਹੈ ਲੇਕਿਨ ਜੀ ਅਸੀਂ ਜਿਸ ਧਰਤੀ 'ਤੇ ਰਹਿੰਦੇ ਹਾਂ ਉੱਥੇ ਸਾਰੇ ਤਰ੍ਹਾਂ ਦੇ ਮੌਸਮ ਮਾਨਣ ਦਾ ਸੁਭਾਗ ਸਾਨੂੰ ਪ੍ਰਾਪਤ ਹੋਇਆ ਅਤੇ ਨਾਲ ਦੀ ਨਾਲ ਬਹੁਤ ਸਾਰੀ ਪ੍ਰੋਗਰਾਮ ਜੋ ਕਿ ਐਫ ਐਮ ਰੇਨਬੋ

0: ਤੁਸੀਂ ਇੰਜੋਏ ਕਰ ਦਿਓ। ਔਰ ਮੈਂ ਹਾਂ ਤੁਹਾਡੀ ਪਿਆਰੀ ਦੋਸਤ ਆਰ ਜੇ ਰਣਦੀਪ ਕੌਰ। ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਹਾਂਜੀ, ਕਿੱਥੋਂ ਬੋਲ ਰਹੇ ਹੋ ਜੀ?
1: ਮੈਡਮ ਜੀ, ਨਿਊ ਸੰਤਨਗਰ ਤੋਂ ਮੋਂਟੀ ਬੋਲ ਰਿਹਾ ਜੀ।
0: ਹਾਂਜੀ ਮੋਂਟੀ ਜੀ, ਠੀਕ ਠਾਕ ਹੋ?
1: ਹਾਂਜੀ ਹਾਂਜੀ ਮੈਡਮ ਜੀ, ਬਹੁਤ ਵਧੀਆ ਜੀ।
0: ਬੜੀ ਦੇਰ ਬਾਅਦ, ਮੈਨੂੰ ਲੱਗਦਾ ਸ਼ਾਇਦ ਆਪਣੀ ਗੱਲ ਬੜੀ ਦੇਰ ਬਾਅਦ ਹੋਈ ਹੈ ਕਿ ਤੁਸੀਂ ਨੰਬਰ ਬੜੀ ਦੇਰ ਬਾਅਦ ਲਾਇਆ ਹੈ।
1: ਨਹੀਂ ਮੈਡਮ ਜੀ, ਮੇਰੀ ਨਾ ਅੱਗੇ ਦੋ ਵਾਰੀ ਗੱਲ ਹੋਈ ਇੰਦਰਪ੍ਰੀਤ ਮੈਡਮ ਜੀ ਨਾਲ, ਅੱਜ ਤੀਜੀ ਵਾਰੀ ਕਾਲ ਲੱਗੀ ਮੈਡਮ ਮੇਰੀ।
0: ਅੱਛਾ ਜੀ, ਚਲੋ ਵਧੀਆ ਹੋ ਗਿਆ ਨਾ ਫਿਰ।
1: ਹਾਂਜੀ ਮੈਡਮ, ਬਹੁਤ ਕੋਸ਼ਿਸ਼ ਕਰੀਦੀ ਹੈ ਜੀ ਮੈਡਮ, ਤੁਹਾਡੀ ਕਾਲ ਨਹੀਂ ਲੱਗਦੀ, ਅੱਜ ਸਾਡੀ ਸਫਲਤਾ ਮਿਲ ਗਈ ਹੈ ਜੀ, ਕੋਸ਼ਿਸ਼ ਸਾਡੀ।
0: ਨਹੀਂ ਵਧੀਆ ਗੱਲ ਹੈ ਨਾ, ਇੱਕ ਤਾਂ ਪ੍ਰੋਗਰਾਮ ਦੇ ਵਿੱਚ ਵੈਰਾਇਟੀ ਹੁੰਦੀ ਨਾ, ਉਸੇ ਤਰ੍ਹਾਂ ਕਾਲਰਸ ਦੇ ਵਿੱਚ ਵੀ ਵੈਰਾਇਟੀ ਹੋਣੀ ਚਾਹੀਦੀ ਹੈ, ਮਤਲਬ ਨਵੇਂ ਨਵੇਂ ਕਾਲਰਸ ਜੁੜਨੇ ਚਾਹੀਦੇ ਨੇ।
1: ਹਾਂਜੀ ਹਾਂਜੀ ਮੈਡਮ ਜੀ, ਸੋਮਵਾਰ ਇੰਦਰਪ੍ਰੀਤ ਮੈਡਮ ਜੀ ਦਾ ਪ੍ਰੋਗਰਾਮ ਚੱਲੇ, ਸਾਡਾ ਬਹੁਤ ਮਨ ਕਰਦਾ ਪਿਆ ਸੀ ਉਹਨਾਂ ਨਾਲ ਗੱਲ ਕਰੀਏ, ਪਰ ਸਾਡੀ ਕਾਲ ਹੀ ਨਹੀਂ ਲੱਗੀ ਜੀ।
0: ਚਲੋ ਕੋਈ ਗੱਲ ਨਹੀਂ, ਫਿਰ ਜਿੱਦਣ ਉਹਨਾਂ ਦੀ ਨੈਕਸਟ ਡਿਊਟੀ ਹੋਏਗੀ ਤਾਂ ਜ਼ਰੂਰ ਤੁਹਾਡੀ ਕਾਲ ਲੱਗ ਜਾਏਗੀ।
1: ਹਾਂਜੀ ਮੈਡਮ ਜੀ, ਮੇਰੇ ਵੱਲੋਂ ਉਹਨਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਕਹਿ ਦੇ ਦੇਣਾ।
0: ਜ਼ਰੂਰ ਜ਼ਰੂਰ ਜੀ, ਇਸ ਪ੍ਰੋਗਰਾਮ ਤੋਂ ਬਾਅਦ ਮੈਂ ਤੁਹਾਡਾ ਸੁਨੇਹਾ ਦੇ ਦੂੰਗੀ।
1: ਠੀਕ ਹੈ ਜੀ, ਥੈਂਕ ਯੂ ਮੈਡਮ।
0: ਥੈਂਕ ਯੂ ਤੁਹਾਡਾ ਜੀ, ਤੁਸੀਂ ਕਾਲ ਕੀਤੀ ਹੈ ਅਤੇ ਹੁਣ ਗੀਤ ਹੋ ਜਾਵੇ, ਕਿਉਂਕਿ ਜੀ ਦੋ ਸਿੰਗਰਸ ਜਿਹੜੇ ਉਹ ਆਪਾਂ ਚੂਜ਼ ਕੀਤੇ ਸੀਗੇ।
1: ਠੀਕ ਹੈ ਜੀ,
0: ਰੂਮੀ ਗਿੱਲ ਐਂਡ ਪ੍ਰਭ ਗਿੱਲ, ਮੈਂ ਕਿਹਾ ਦੋਨੋਂ ਗਿੱਲ ਇਕੱਠੇ ਕਰ ਲਈਏ।
1: ਹਾਂਜੀ ਹਾਂਜੀ ਮੈਡਮ ਜੀ
0: ਜੀ, ਤੁਸੀਂ ਕਿਹੜੇ ਗਿੱਲ ਦੇ ਗੀਤ ਸੁਣੋਗੇ?
1: ਰੂਮੀ ਗਿੱਲ ਦੇ ਸੁਣਾ ਦਿਓ ਮੈਡਮ ਜੀ, ਜੋਗੀ ਆਵੇ ਜੋਗੀ ਆ।
0: ਓਕੇ ਜੀ, ਧੰਨਵਾਦ ਸਰ ਕਾਲ ਕਰਨ ਦੇ ਲਈ ਤੇ ਤੁਹਾਡੀ ਫਰਮਾਇਸ਼। ਬਸ ਜੀ, ਕੁਝ ਪਲਾਂ ਬਾਅਦ ਤੁਹਾਡੇ ਰੇਡੀਓ ਸੈਟਸ ਤੇ ਰੂਮੀ ਗਿੱਲ ਦੀ ਆਵਾਜ਼, ਜੋਗੀ ਆਵੇ ਜੋਗੀ ਆ, ਤੇਰੀ ਜੋਗਣ ਹੋ ਗਈ ਆ।

0: ਮੈਂ ਹਮੇਸ਼ਾ ਗੱਲ ਕਰਦੀ ਹਾਂ ਕਿ ਕੁਝ ਯਾਦਾਂ ਨਾ ਜਿਹੜੀਆਂ ਪੁਰਾਣੀਆਂ ਹੋ ਜਾਂਦੀਆਂ ਨੇ ਉਹਨੂੰ ਯਾਦਾਂ ਕਹਿੰਦੇ ਹਾਂ, ਭਾਵੇਂ ਉਹ ਹਸੀਨ ਹੋਣ ਪਿਆਰੀਆਂ ਹੋਣ ਜਾਂ ਫਿਰ ਕੁਝ ਇਹੋ ਜਿਹੇ ਦਰਦ ਵੀ ਹੁੰਦੇ ਨੇ ਜਿਹੜੀਆਂ ਸਾਡੀਆਂ ਯਾਦਾਂ ਬਣ ਜਾਂਦੇ ਨੇ। ਜਿਵੇਂ ਕਿ ਗਾਣਾ ਅਸੀਂ ਇੰਜੋਏ ਕੀਤਾ ਜੀ, ਜੋਗੀਆ ਵੇ ਜੋਗੀਆ ਮੈਂ ਤੇਰੀ ਜੋਗਣ ਹੋ ਗਈ ਹਾਂ, ਰੋਮੀ ਗਿੱਲ ਦੀ ਆਵਾਜ਼ ਦੇ ਵਿੱਚ। ਅਤੇ ਪਹਿਲੇ ਆਮ ਸ਼ਹਿਰਾਂ ਜਾਂ ਪਿੰਡਾਂ ਦੇ ਵਿੱਚ ਨਾ ਜੋਗੀ ਫਿਰਦੇ ਹੁੰਦੇ ਸੀਗੇ, ਹੈ ਨਾ, ਔਰ ਤੁਹਾਨੂੰ ਸਭ ਨੂੰ ਪਤਾ ਹੈ ਕਿ ਜੋਗੀ ਕਿਸ ਪਰਪਜ਼ ਲਈ ਫਿਰਦੇ ਹੁੰਦੇ ਸੀ। ਸਪੈਸ਼ਲੀ ਉਹਨਾਂ ਨੂੰ ਬੁਲਾਇਆ ਜਾਂਦਾ ਸੀ ਜੇ ਘਰ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਆ ਜਾਂਦੀ ਹੁੰਦੀ ਸੀ। ਲੇਕਿਨ ਹੁਣ ਆਉਣ ਵਾਲੀ ਜਨਰੇਸ਼ਨ ਜਾਂ ਹੁਣ ਦੀ ਜਨਰੇਸ਼ਨ ਨੂੰ ਪਤਾ ਵੀ ਨਹੀਂ ਹੋਏਗਾ ਸ਼ਾਇਦ ਕਿ ਜੋਗੀ ਕੀ ਹੁੰਦੇ ਸੀ ਜਾਂ ਕਿਉਂ ਹੁੰਦੇ ਸਨ ਜਾਂ ਕਿਉਂ ਬੁਲਾਇਆ ਜਾਂਦਾ ਸੀ ਉਹਨਾਂ ਨੂੰ। ਅਗਲੇ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨੂੰ ਵੀ ਅਸੀਂ ਬੁਲਾ ਲਿਆ ਕਿਉਂਕਿ ਜੀ ਉਹਨਾਂ ਨੇ ਨੰਬਰ ਡਾਇਲ ਕੀਤਾ ਸੀ 01812342174। ਹੈਲੋ,
1: ਹੈਲੋ,
0: ਹਾਂਜੀ,
1: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਸਰ ਜੀ, ਰਿਲੈਕਸ ਹੋ ਜਾਓ, ਤੁਹਾਡੀ ਕਾਲ ਲੱਗ ਗਈ ਹੈ। ਹੋਰ ਠੀਕ ਠਾਕ ਹੋ?
1: ਹਾਂਜੀ ਹਾਂਜੀ, ਸਭ ਠੀਕ ਹੈ
0: ਜੀ। ਮੈਨੂੰ ਲੱਗਦਾ ਉਹ ਵਾਰੇ ਕਾਲਰ ਨੇ ਜਿਹੜੇ ਬਹੁਤ ਘੱਟ ਗੱਲ ਕਰਦੇ ਨੇ, ਬਸ ਹਾਂਜੀ ਠੀਕ ਆ ਜੀ, ਯੈਸ, ਬਸ ਇੰਨਾ ਕੁ ਜਵਾਬ ਦਿੰਦੇ ਨੇ। ਹਾਂਜੀ ਹਾਂਜੀ, ਮੈਨੂੰ ਪਤਾ, ਮੈਂ ਤਾਂ ਇਹ ਤੇ ਕਿਹਾ ਨਾ ਕਿ ਮੇਰੀ ਤੁਹਾਡੇ ਨਾਲ ਦੋ ਤਿੰਨ ਵਾਰੀ ਪਹਿਲੇ ਵੀ ਗੱਲ ਹੋਈ ਹੈ, ਬਸ ਤੁਸੀਂ ਇਹ ਤੋਂ ਵੱਧ ਗੱਲ ਨਹੀਂ ਕਰਨੀ। ਹਾਂਜੀ ਪਛਾਣ ਲਿਆ, ਠੀਕ ਹੈ ਜੀ, ਹਾਂਜੀ
1: ਨਹੀਂ,
0: ਮੈਨੂੰ ਤਾਂ ਲੱਗਦਾ ਤੁਹਾਡਾ ਨਾਮ ਹੀ ਮੈਨੂੰ ਰੱਖਣਾ ਪੈਣਾ ਹਾਂਜੀ ਵਾਲੇ ਸਰ ਜੀ। ਸਰ ਦੱਸੋ ਜੀ ਕਿੱਥੋਂ ਬੋਲ ਰਹੇ ਹੋ?
1: ਮੈਂ ਅੰਮ੍ਰਿਤਸਰ ਤੋਂ ਬੋਲ ਰਿਹਾ।
0: ਅੰਮ੍ਰਿਤਸਰ ਤੋਂ? ਅੰਮ੍ਰਿਤਸਰ ਖਾਸ ਜਗ੍ਹਾ ਕੋਈ
1: ਖਾਸ? ਕਾਫੀ ਜਗ੍ਹਾ ਹੈ ਅੰਮ੍ਰਿਤਸਰ।
0: ਤੁਸੀਂ ਕਿਹੜੀ ਖਾਸ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਇਹ ਪੁੱਛ ਰਿਹਾ।
1: ਮੈਂ ਤਰਨ ਤਾਰਨ ਰੋਡ ਤੋਂ।
0: ਅੱਛਾ ਜੀ, ਤਰਨ ਤਾਰਨ ਰੋਡ,
1: ਤਰਨ ਤਾਰਨ ਰੋਡ,
0: ਹਾਂਜੀ। ਹਾਂ, ਨਾਲੇ ਤੁਸੀਂ ਅੰਮ੍ਰਿਤਸਰ ਕਹਿ ਰਹੇ ਹੋ,
1: ਪਰ ਰੋਡ ਤਰਨ ਤਾਰਨ ਰੋਡ ਤੇ ਹੈਗਾ ਨਾ।
0: ਤੇ ਫਿਰ ਪ੍ਰੋਪਰ ਐਡਰੈਸ ਦੋ ਨਾ।
1: ਪ੍ਰੋਪਰ ਐਡਰੈਸ ਚੱਕੀ ਵਾਲੀ ਗਲੀ।
0: ਪੂਰੀ ਅੰਮ੍ਰਿਤਸਰ ਤਰਨ ਤਾਰਨ ਰੋਡ ਤੇ ਅਸੀਂ ਚੱਕੀ ਵਾਲੀ ਗਲੀ ਲੱਭਦੇ ਰਵਾਂਗੇ।
1: ਨਹੀਂ, ਚੱਕੀ ਵਾਲੀ ਗਲੀ ਇੱਕੋ ਹੀ ਅੰਮ੍ਰਿਤਸਰ ਹੈ।
0: ਅੱਛਾ, ਪੂਰੇ ਪੂਰੇ ਉਸ ਰੋਡ ਤੇ ਇੱਕੋ ਹੀ ਗਲੀ ਹੈ ਚੱਕੀ ਵਾਲੀ?
1: ਹਾਂਜੀ ਹਾਂਜੀ, ਠੀਕ ਹੈ। ਕੋਲ ਹੀ ਨਹਿਰਾਂ ਹੈਗੀਆਂ, ਦੋ ਤਿੰਨ ਨਹਿਰਾਂ ਹੈਗੀ।
0: ਕਿਆ ਬਾਤ ਹੈ ਨਾ, ਕਹਿੰਦੇ ਹੁਣੇ ਵੀ ਇੱਧਰ ਇੱਧਰ ਨਹਿਰਾਂ ਦੇ ਲਾਗੇ ਲਾਗੇ
1: ਵਾਲੀ ਅਗਲੀ ਗਲੀ ਚੱਕੀ ਵਾਲੀ ਗਲੀ।
0: ਹਾਂ, ਵੀ ਨਹਿਰਾਂ ਦੇ ਲਾਗੇ ਲਾਗੇ ਗੇੜੇ ਮਾਰਦੇ ਰਹੇ ਹੋ ਤਾਂ ਆਪੇ ਮੁੜ ਮੁੜ ਜਾਇਓ ਵਾਪਸ ਘਰਾਂ ਨੂੰ।
1: ਨਹੀਂ ਨਹੀਂ, ਨਹਿਰ ਤੇ ਤੁਸੀਂ ਪਹੁੰਚ ਗਏ, ਜਿੰਨੀ ਮਰਜ਼ੀ ਪੁੱਛ ਲੈ ਚੱਕੀ ਵਾਲੀ ਗਲੀ ਤੁਸੀਂ।
0: ਤੇ ਅਸੀਂ ਪੁੱਛਾਂਗੇ ਚੱਕੀ ਵਾਲੀ ਗਲੀ ਚ ਕਿਹਦੇ ਘਰੇ ਜਾਣਾ ਹੈ। ਇਹ ਤਾਂ ਗੱਲ ਸਹੀ ਨਹੀਂ ਹੈ ਨਾ,
1: ਤੰਨੀ ਲਾਰੀ ਦੇ ਘਰ ਜਾਣਾ।
0: ਅੱਛਾ ਜੀ, ਠੀਕ ਹੈ ਜੀ, ਹੁਣ ਆਏ ਦੱਸੀ ਆਪਣੇ ਪ੍ਰੋਪਰ ਐਡਰੈਸ ਤੇ। ਚਲੋ, ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਸਹੀ ਦੱਸਿਆ ਹੋਵੇ। ਫਿਕਰ ਨਾ ਕਰੋ, ਇੰਨੀ ਗਰਮੀ ਹੈ, ਅਸੀਂ ਨਹੀਂ ਜੇ ਆਉਂਦੇ, ਤੁਹਾਨੂੰ ਚਾਹ ਪਾਣੀ ਪਿਆਉਣ ਦਾ ਜਿਹੜਾ ਮੁਸ਼ਕਲ ਹੋਣੀ ਹੈ।
1: ਜਦੋਂ ਮਰਜ਼ੀ ਆਓ।
0: ਠੀਕ ਹੈ ਜੀ, ਚਲੋ ਤੇ ਜੀ, ਵਧੀਏ ਅੱਗੇ ਨੂੰ।

ਨਹਿਰ ਤੋਂ ਅੱਗੇ ਅੱਗੇ ਨੂੰ ਚੱਕੀ ਵਾਲੀ ਗਲੀ ਤੋਂ ਅੱਗੇ ਨੂੰ ਸਰ ਜੀ ਗੀਤ ਕਿਹੜਾ ਸੁਣੋਗੇ? ਸ਼ੁਕਰੀਆ ਸਰ ਕਾਲ ਕਰਨ ਦੇ ਲਈ, ਔਰ ਹਾਲਾਂਕਿ ਤੁਸੀਂ ਕੋਈ ਗੱਲ ਨਹੀਂ ਕੀਤੀ ਪਰ ਫਿਰ ਵੀ ਤੁਸੀਂ ਸਾਨੂੰ ਨਹਿਰ ਬਾਰੇ ਜ਼ਰੂਰ ਦੱਸਿਆ ਅਤੇ ਚੱਕੀ ਵਾਲੀ ਗਲੀ ਬਾਰੇ ਜ਼ਰੂਰ ਦੱਸਿਆ। ਇਹ ਸਾਡੇ ਉਹ ਕਾਲਰ ਨੇ ਜਿਹੜੇ ਕਿ ਹੱਸਦੇ ਹੱਸਦੇ ਥੋੜ੍ਹੀ ਜਿਹੀ ਗੱਲ ਕਰਦੇ ਇੰਨੀ ਦੂਰੋਂ ਕਾਲ ਲਾਉਂਦੇ ਨੇ, ਪਰ ਜੀ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਿੰਨੇ ਵੀ ਸਾਡੇ ਕਾਲਰਸ ਨੇ ਵੱਖਰੇ ਵੱਖਰੇ ਸ਼ਹਿਰ ਵੱਖਰੇ ਵੱਖਰੇ ਏਰੀਆ ਤੋਂ ਕਾਲ ਕਰ ਰਹੇ ਨੇ ਔਰ ਪ੍ਰੋਗਰਾਮ ਨੂੰ ਬਹੁਤ ਹੀ ਪਸੰਦ ਕਰਦੇ ਨੇ। ਸਟੂਡੀਓ ਦੀ ਘੜੀ 'ਤੇ 11:05

ਲਈ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਜਿੰਨੇ ਵੀ ਸਾਡੇ ਕਾਲਰਸ ਨੇ ਵੱਖਰੇ ਵੱਖਰੇ ਸ਼ਹਿਰ ਵੱਖਰੇ ਵੱਖਰੇ ਏਰੀਆ ਤੋਂ ਕਾਲ ਕਰ ਰਹੇ ਨੇ ਔਰ ਪ੍ਰੋਗਰਾਮ ਨੂੰ ਬਹੁਤ ਹੀ ਪਸੰਦ ਕਰਦੇ ਨੇ। ਸਟੂਡੀਓ ਦੀ ਘੜੀ 'ਤੇ 11:45 'ਤੇ ਜੀ 9 ਅਤੇ ਲਓ ਜੀ 10 ਸੈਕਿੰਡ ਹੋ ਚੁੱਕੇ ਨੇ। ਮਿਸ ਪੂਜਾ ਦਾ ਕੌਣ ਸਾ ਗੀਤ ਹਮ ਆਪਕੋ ਸੁਣਾਏ ਭਾਈਓ ਬਹਿਨੋ, ਤੋ ਲਓ ਜੀ ਇਹ ਹੈ ਜੀ, ਇਹ ਕਿਆ ਹੈ ਜੀ, ਕਿਆ ਹੈ ਜੀ, ਹਮ ਆਪਕੋ ਸੁਣਾ ਰਹੇ ਹੈ ਮਿਸ ਪੂਜਾ ਕਾ ਯੇ ਵਾਲਾ ਗੀਤ, ਪਸੰਦ ਆਪਕੋ ਆਉਣਾ ਚਾਹੀਏ ਔਰ ਗੀਤ ਕਾ ਨਾਮ ਵੀ ਹੈ ਪਸੰਦ।

0: ਨਿੰਜਾ ਦੀ ਉਦਾਸ ਜੀ ਆਵਾਜ਼ ਦੇ ਵਿੱਚ ਤੁਸੀਂ ਇਹ ਸੈਡ ਸੌਂਗ ਯਾਨੀ ਕਿ ਉਦਾਸ ਜਿਹਾ ਗੀਤ ਸੁਣਿਆ, ਰੋਈ ਨਾ ਜਦੋਂ ਵੀ ਯਾਦ ਮੇਰੀ ਆਊਗੀ। ਮਤਲਬ ਤੁਹਾਨੂੰ ਜਦੋਂ ਇਸ ਪ੍ਰੋਗਰਾਮ ਦੀ ਯਾਦ ਆਊਗੀ ਤੁਸੀਂ ਬਿਲਕੁਲ ਵੀ ਉਦਾਸ ਨਹੀਂ ਹੋਣਾ, ਕਿਉਂਕਿ ਜੀ ਹਰ ਰੋਜ਼ ਇਹ ਪ੍ਰੋਗਰਾਮ ਚੱਲਦਾ ਹੈ, 11 to 12 ਦਾ ਸਫ਼ਰ ਹੁੰਦਾ 1 ਘੰਟੇ ਦਾ। ਅਤੇ ਜੀ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ, ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਮਤਲਬ
0: ਇਧਰੋਂ ਅੰਮ੍ਰਿਤਸਰ ਤੋਂ ਘੁੰਮ ਕੇ ਫਿਰ ਸਾਡੀ ਲਾਈਨ ਉਧਰਲੇ ਵੱਲ ਨੇ ਚਲੀ ਗਈ ਹੈ।

ਵਿਹੜਾ ਹੋ ਚੁੱਕਿਆ ਜੀ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ 'ਚ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲਿੰਗ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ 25 ਕਰੋੜ ਤੋਂ ਵੱਧ ਲੋਕਾਂ ਦਾ ਗਰੀਬੀ ਤੋਂ ਬਾਹਰ ਆਉਣ ਦਾ ਸਰਕਾਰ ਦੀਆਂ ਸਹੀ ਨੀਤੀਆਂ ਦਾ ਪਰਿਣਾਮ ਨਿਕਲਿਆ ਏ। ਭਾਰਤ ਨੇ ਪੰਜਾਬ ਦੇ ਸਾਉਣੀ ਸੀਜ਼ਨ 2026 ਲਈ ਯੂਰੀਆ ਦੀ ਮਜ਼ਬੂਤ ਉਪਲਬਧਤਾ ਨੂੰ ਯਕੀਨੀ ਬਣਾਇਆ ਹੈ। ਸੂਬੇ ਵਿੱਚ ਯੂਰੀਆ ਦੀ ਕੋਈ ਕਮੀ ਨਹੀਂ ਰਹੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਵੱਲੋਂ ਕਈ ਅਹਿਮ ਫੈਸਲੇ ਲਏ ਗਏ ਨੇ। ਪੰਜਾਬ ਵਿੱਚ ਨੀਟ ਦੀ ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਮੁਫ਼ਤ ਸਫ਼ਰ ਦੀ ਮਨਜ਼ੂਰੀ ਦਿੱਤੀ ਗਈ ਹੈ। ਮੰਤਰੀ ਮੰਡਲ ਵੱਲੋਂ 1013 ਲੈਕਚਰਾਰਾਂ ਦੀ ਭਰਤੀ ਨੂੰ ਪ੍ਰਵਾਨਗੀ। ਉਮਰ ਹੱਦ ਵਿੱਚ 5 ਸਾਲ ਦੀ ਛੋਟ ਦਿੱਤੀ ਗਈ ਹੈ। ਅਤੇ ਦੂਜੇ ਬੰਨੇ ਗਿੱਲੇ ਕੂੜੇ ਨੂੰ ਸਾਫ਼ ਸੁਥਰੀ ਊਰਜਾ ਵਿੱਚ ਬਦਲਣ ਲਈ ਪਟਿਆਲਾ ਅਤੇ ਜਲੰਧਰ ਵਿੱਚ ਬਾਇਓਗੈਸ ਪਲਾਂਟਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿੱਚ ਹਾਈਬ੍ਰਿਡ ਸਫਾਈ ਮਾਡਲ ਦਾ ਆਗਾਜ਼। ਸੂਬੇ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਬਣਾਉਣ ਲਈ 30 ਦਿਨਾਂ ਦਾ ਟੀਚਾ ਮਿਥਿਆ ਗਿਆ ਹੈ। ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਮਾਨਸਾ ਦੀ ਇੱਕ ਬਜ਼ੁਰਗ ਮਹਿਲਾ ਦੀ ਸ਼ਿਕਾਇਤ 'ਤੇ ਤੁਰੰਤ ਦਖਲ ਦਿੰਦਿਆਂ ਮਾਮਲੇ ਦੀ ਜਾਂਚ ਜਿਹੜੀ ਕੀਤੀ ਗਈ ਹੈ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੀਆਂ ਮਹਿਲਾ ਪੁਲਿਸ ਅਧਿਕਾਰੀਆਂ ਲਈ 93 ਦੋ ਪਹੀਆ ਇਲੈਕਟ੍ਰਿਕ ਵਾਹਨਾਂ ਨੂੰ ਰਵਾਨਗੀ ਕੀਤੀ ਹੈ। ਤੇ ਉਧਰ ਪੱਛਮੀ ਏਸ਼ੀਆ ਸੰਘਰਸ਼ ਵਿੱਚ ਤਣਾਅ ਦਰਮਿਆਨ ਅਮਰੀਕੀ ਫੌਜ ਨੇ ਈਰਾਨ 'ਚ ਕਈ ਟਿਕਾਣਿਆਂ 'ਤੇ ਹਮਲੇ ਕੀਤੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਅਥਲੀਟਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਹੈ। ਓਲੰਪਿਕ ਲਈ ਉੱਚ ਟੀਚੇ ਨਿਰਧਾਰਿਤ ਕਰਨ ਦਾ ਸੱਦਾ ਵੀ ਦਿੱਤਾ ਹੈ। ਦੁਨੀਆ ਦਾ ਸਭ ਤੋਂ ਵੱਡਾ ਫੁੱਟਬਾਲ ਮੁਕਾਬਲਾ ਫੀਫਾ ਵਿਸ਼ਵ ਕੱਪ 2026 ਅੱਜ ਤੋਂ ਸ਼ੁਰੂ ਹੋਏਗਾ ਔਰ ਟੂਰਨਾਮੈਂਟ 19 ਜੁਲਾਈ ਤੱਕ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਵੀ ਹੋਵੇਗਾ।

ਜੀ ਬਿਲਕੁਲ, ਯਾਰੀ ਦੋਸਤੀ ਦੀ ਜਦੋਂ ਗੱਲ ਆਉਂਦੀਆਂ ਨੇ ਤਾਂ ਆਪਣਾ ਬਚਪਨ ਅਤੇ ਉਸ ਤੋਂ ਬਾਅਦ ਕਾਲਜ ਟਾਈਮ ਦਾ ਉਹ ਸੋਹਣਾ ਜਿਹਾ ਸਮਾਂ ਜਿਹੜਾ ਨਾ ਉਹ ਸਾਨੂੰ ਜ਼ਰੂਰ ਯਾਦ ਆਉਂਦਾ ਹੈ, ਕਿਉਂਕਿ ਉਹਦੇ ਵਿੱਚ ਜਿੰਨੇ ਸਾਡੇ ਯਾਰ ਦੋਸਤ ਸੀਗੇ, ਸਾਡੀਆਂ ਸਹੇਲੀਆਂ ਸੀਗੀਆਂ, ਵਾਕਈ ਸਮੇਂ ਦੇ ਨਾਲ ਨਾਲ ਉਹ ਕਿੱਧਰੇ ਚਲੇ ਗਏ, ਅਸੀਂ ਕਿੱਧਰੇ ਆ ਗਏ। ਲੇਕਿਨ ਕੁਝ ਯਾਰੀ ਦੋਸਤੀ ਕੁਝ ਸਾਥ ਇਹੋ ਜਿਹੇ ਹੁੰਦੇ ਨੇ ਜਿੱਥੇ ਸਾਨੂੰ ਯਕੀਨ ਹੁੰਦਾ ਹੈ ਕਿ ਅਸੀਂ ਕਿਤੇ ਵੀ ਚਲੇ ਜਾਈਏ, ਮਤਲਬ ਉਹ ਸਾਡਾ ਸਾਥ ਨਹੀਂ ਛੱਡਣਗੇ, ਜਾਂ ਫਿਰ ਕਿਸੇ ਵੀ ਮੋੜ 'ਤੇ ਅਸੀਂ ਖੜ੍ਹੇ ਹੋ ਕੇ ਉਹਨਾਂ ਨੂੰ ਫੋਨ ਕਰੀਏ ਕਿ ਬਈ ਮੈਨੂੰ ਤੇਰੀ ਲੋੜ ਹੈ, ਉਹ ਆ ਸਕਦੇ ਨੇ, ਹੈ ਨਾ। ਹੁੰਦੇ ਨੇ ਨਾ ਕੁਛ ਯਾਰ ਦੋਸਤ, ਕੋਈ ਪਿਆਰੇ, ਕੋਈ ਤੁਹਾਡੇ ਸਹੇਲੀਆਂ, ਹੈ ਨਾ, ਸਖੀਆਂ ਸਹੇਲੀਆਂ ਵੀ ਹੁੰਦੀਆਂ ਨੇ, ਔਰ ਕੁਝ ਮੈਂ ਦੇਖਿਆ ਕਿ ਇਹੋ ਜਿਹੀ ਮਤਲਬ ਸਖੀ ਸਹੇਲੀਆਂ ਹੁੰਦੀਆਂ ਨੇ ਕਿ ਵਾਕਈ ਕੁਝ ਹੋ ਜਾਵੇ, ਦੁਨੀਆ ਇੱਧਰ ਦੀ ਉੱਧਰ ਹੋ ਜਾਵੇ, ਆਪਣੀ ਯਾਰੀ ਨਹੀਂ ਛੱਡਦੀਆਂ। ਔਰ ਇਹੋ ਜਿਹੇ ਕਹਿੰਦੇ ਨੇ ਕਿ ਦੋਸਤ ਕਰਮਾਂ ਵਾਲੇ ਹੁੰਦੇ ਨੇ ਜਿਹੜੇ ਬਹੁਤ ਘੱਟ ਹੁੰਦੇ ਨੇ, ਪਰ ਜਦੋਂ ਵੀ ਜਿੱਥੇ ਵੀ ਮਿਲਦੇ ਨੇ ਇਹਨਾਂ ਦਾ ਸਾਥ ਕਦੇ ਨਹੀਂ ਛੱਡਣਾ ਚਾਹੀਦਾ। ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਗੱਲ ਕਰਨ ਜਾ ਰਹੀ ਹਾਂ ਜੀ ਮੈਂ, ਗਰਮੀ ਦਾ ਮੌਸਮ ਜਿਹੜਾ ਚੱਲ ਰਿਹਾ ਹੈ ਅਤੇ ਨਾਲ ਦੀ ਨਾਲ ਯਾਰੀ ਦੋਸਤੀ ਦੀ ਗੱਲ ਹੋ ਗਈ ਹੈ, ਬਈ ਜੇ ਕੋਈ ਯਾਰ ਦੋਸਤ ਤੁਹਾਡੇ ਘਰ ਆ ਜਾਵੇ ਤਾਂ ਉਹਨੂੰ ਉਹ ਵਾਲਾ ਠੰਡਾ ਡਰਿੰਕ ਨਾ ਪਿਲਾਓ, ਘਰ ਦੇ ਵਿੱਚ ਬਣਾਓ ਜੀ ਨਿੰਬੂ ਪਾਣੀ, ਹੈ ਨਾ, ਜਾਂ ਫਿਰ ਉਸ ਕੈਸ਼ ਰੂਹ ਅਫਜ਼ਾ ਜਿਹੜਾ ਕਿ ਸਾਨੂੰ ਬੇਹੱਦ ਪਸੰਦ ਹੁੰਦਾ ਸੀ। ਹਾਲਾਂਕਿ ਹੁਣ ਉਹ ਦੌਰ ਜਿਹੜਾ ਹੈ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਬਦਲ ਗਿਆ, ਲੇਕਿਨ ਫਿਰ ਵੀ ਉਹ ਵਾਲਾ ਟੇਸਟ, ਉਹ ਸਵਾਦ ਜਿਹੜਾ ਕਦੀ ਨਹੀਂ ਬਦਲ ਸਕਦਾ। ਗਰਮੀਆਂ ਦੇ ਵਿੱਚ ਲੈਮਨ ਯਾਨੀ ਕਿ ਨਿੰਬੂ ਸਿਹਤ ਲਈ ਬਹੁਤ ਹੀ ਬੈਨੀਫਿਟ ਹੁੰਦਾ, ਇਸ ਵਿੱਚ ਵਾਈਟਾਮਿਨ ਸੀ ਔਰ ਐਂਟੀਆਕਸੀਡੈਂਟ ਹੁੰਦੇ ਨੇ ਜਿਹੜੇ ਕਿ ਸਾਨੂੰ ਪੌਸ਼ਕ ਤੱਤ ਦਿੰਦੇ ਨੇ ਜੋ ਕਿ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਬਹੁਤ ਮਦਦ ਕਰਦੇ ਨੇ। ਕਰਨੀ ਵੀ ਚਾਹੀਦੀ ਹੈ ਬਈ, ਗਰਮੀ ਹੈ ਐਂਡ ਗਰਮੀ ਦੇ ਵਿੱਚ ਸਭ ਨੂੰ ਪਤਾ ਹੈ ਕਿ ਪਾਣੀ ਜਿਹੜਾ ਨਾ ਬਹੁਤ ਜ਼ਿਆਦਾ ਪੀਤਾ ਜਾਂਦਾ ਹੈ। ਔਰ ਜੀ ਦੇਖੋ ਜੀ, ਪਾਣੀ ਸਵੇਰ ਤੋਂ ਉੱਠ ਕੇ ਤੁਸੀਂ ਮਤਲਬ ਕਿ ਸੁੱਤੇ ਉੱਠਦੇ ਹਾਂ, ਮਤਲਬ ਅੱਖਾਂ ਮਲਦੇ ਮਲਦੇ ਰਸੋਈ 'ਚ ਜਾਂਦੇ ਹਾਂ ਅਤੇ ਪਾਣੀ ਦਾ ਗਲਾਸ ਹੀ ਚੱਕਦੇ ਹਾਂ। ਔਰ ਕਈ ਬੱਚੇ ਤਾਂ ਇੱਦਾਂ ਦੇ ਨੇ ਕਿ ਜਿਹੜੇ ਮੈਂ ਦੇਖਿਆ ਕਿ ਠੰਡਾ ਠੰਡਾ ਪਾਣੀ ਸਵੇਰੇ ਉੱਠਦਿਆਂ ਹੀ, ਨਹੀਂ ਤਾਂ ਫਿਰ ਆਈਸ ਕਿਊਬ ਮਤਲਬ ਬਰਫ਼ ਕੱਢ ਕੇ ਖਾਣੀ ਸ਼ੁਰੂ ਕਰ ਦਿੰਦੇ ਨੇ। ਜੀ ਜੀ ਜੀ ਜੀ ਜੀ ਜੀ, ਹਰ ਇਨਸਾਨ ਦਾ ਹਰ ਉਮਰ ਦੇ ਵਿੱਚ ਆਪਣਾ ਆਪਣਾ ਇੱਕ ਜ਼ਾਇਕਾ ਹੁੰਦਾ, ਆਪਣਾ ਸਵਾਦ ਹੁੰਦਾ, ਪਰ ਕਦੀ ਕਦੀ ਸਾਨੂੰ ਕੁਝ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਨੇ ਅਤੇ ਕਦੀ ਕਦੀ ਕੁਝ ਚੀਜ਼ਾਂ ਦਾ ਸਵਾਦ ਜਿਹੜਾ ਚੱਖ ਲੈਣਾ ਚਾਹੀਦਾ, ਜਿਵੇਂ ਕਿ ਮੈਂ ਨਿੰਬੂ ਦੀ ਗੱਲ ਕਰ ਰਹੀ ਹਾਂ। ਜੀ ਨਿੰਬੂ ਪਾਣੀ ਪੀਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਜਿਹੜੀ ਨਾ ਉਹ ਪੂਰੀ ਹੋ ਜਾਂਦੀ ਹੈ ਐਂਡ ਤਾਜ਼ਗੀ ਬਣੀ ਰਹਿੰਦੀ ਹੈ, ਔਰ ਇਹ ਰੋਗ ਪ੍ਰਤੀਰੋਧਕ ਤਾਕਤ ਨੂੰ ਮਜ਼ਬੂਤ ਕਰਨ ਦੇ ਵਿੱਚ ਬਹੁਤ ਹੀ ਕਾਰਗਰ ਬੈਨੀਫਿਸ਼ਲ ਹੁੰਦਾ, ਇਹਦਾ ਬਹੁਤ ਹੀ ਬੈਨੀਫਿਟ ਹੁੰਦੇ ਨੇ ਇਹਦੇ। ਔਰ ਜੇਕਰ ਸਾਨੂੰ ਕਈ ਵਾਰ ਨਾ ਗਰਮੀਆਂ ਦੇ ਵਿੱਚ ਇਨਫੈਕਸ਼ਨਸ ਹੋ ਜਾਂਦੀਆਂ ਨੇ, ਬੜੀਆਂ ਸਾਰੀਆਂ ਪ੍ਰੋਬਲਮਸ ਜਿਹੜੀਆਂ ਹੁੰਦੀਆਂ ਰਹਿੰਦੀਆਂ ਨੇ, ਉਹਦੇ ਤੋਂ ਵੀ ਸਾਨੂੰ ਬਚਾ ਕੇ ਰੱਖਦਾ। ਐਂਡ ਜਿਹਨੂੰ ਕਹਿੰਦੇ ਨੇ ਲੂ ਲੱਗ ਗਈ ਹੈ, ਹੈ ਨਾ, ਮਤਲਬ ਗਰਮੀ ਦੇ ਵਿੱਚ ਮਤਲਬ ਕਿ ਬੇਸ਼ੁਮਾਰ ਗਰਮੀ ਹੈ ਅਤੇ ਅਚਾਨਕ ਅਸੀਂ ਏਸੀ ਰੂਮ 'ਚੋਂ ਨਿਕਲ ਕੇ ਇੱਕਦਮ ਬਾਹਰ ਗਏ, ਘੁੰਮ ਫਿਰ ਕੇ ਆ ਗਏ ਬਾਈਕ 'ਤੇ ਜਾਂ ਦੋ ਪਹੀਆ ਵਾਹਨ 'ਤੇ ਅਸੀਂ ਟਰੈਵਲ ਕੀਤਾ ਹੈ, ਅਤੇ ਸੜਦੀ ਗਰਮ ਵਾਲੀ ਧੁੱਪ ਦੇ ਵਿੱਚ ਸਾਨੂੰ ਗਰਮੀ ਨੇ ਜੱਫੀ ਪਾ ਲਈ ਆਣ ਕੇ, ਮਤਲਬ ਕਿ ਲੂ ਲੱਗ ਗਈ ਹੈ।

ਉਹਦੇ ਵਿੱਚ ਵੀ ਨਾ ਨਿੰਬੂ ਪਾਣੀ ਪੀਣ ਨਾਲ ਸਰੀਰ ਦਾ ਜਿਹੜਾ ਤਾਪਮਾਨ ਹੈ ਨਾ ਉਹ ਸੰਤੁਲਿਤ ਹੋ ਰਹਿੰਦਾ ਹੈ ਅਤੇ ਜਿਹੜੀ ਲੂ ਦਾ ਖਤਰਾ ਹੈ ਉਹ ਘੱਟ ਜਾਂਦਾ ਹੈ। ਹੋਰ ਬਹੁਤ ਸਾਰੀ ਜਾਣਕਾਰੀ ਇਸ ਪ੍ਰੋਗਰਾਮ ਦੇ ਵਿੱਚ ਯਾਨੀ ਕਿ ਹੋਮ ਸਵੀਟ ਹੋਮ ਦੇ ਵਿੱਚ ਦੇਵਾਂਗੀ ਮੈਂ ਤੁਹਾਨੂੰ ਨਿੰਬੂ ਦੇ ਕਿੰਨੇ ਕੁ ਫਾਇਦੇ ਨੇ, ਹੋਰ ਕਿੰਨੇ ਕੁ ਫਾਇਦੇ ਅਸੀਂ ਇਹਦੇ ਉਠਾ ਸਕਦੇ ਹਾਂ। ਮਤਲਬ ਇਹ ਤਾਂ ਆਪਣੇ ਵੱਲੋਂ ਝੋਲੀ ਅੱਡ ਕੇ ਜਾਂ ਬਾਹਾਂ ਫੈਲਾ ਕੇ ਤੁਹਾਨੂੰ ਕਹਿ ਰਿਹਾ ਕਿ ਬਈ ਮੈਨੂੰ ਖਾਓ ਅਤੇ ਪੀਓ, ਮੇਰਾ ਇਸਤੇਮਾਲ ਕਰੋ, ਤੁਹਾਨੂੰ ਮੇਰੇ ਵਰਤਣ ਦੇ ਨਾਲ ਬਹੁਤ ਸਾਰੇ ਫਾਇਦੇ ਹੋ ਸਕਦੇ ਨੇ। ਲੇਕਿਨ ਅਸੀਂ ਕਿੰਨਾ ਕਿ ਨੂੰ ਵਰਤਣਾ ਉਹ ਸਾਡੇ 'ਤੇ ਡਿਪੈਂਡ ਕਰਦਾ। ਲਓ ਜੀ ਅਗਲਾ ਗੀਤ ਹੈ ਜੀ ਰੱਖੀ ਪਿਆਰ ਨਾਲ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ।

ਉਹ ਜੇ ਰਿਸ਼ਤੇ ਜ਼ਿਆਦਾ ਦੇਰ ਟਿਕਦੇ ਨਹੀਂ ਹੁੰਦੇ ਸੋ ਪਿਆਰ ਦੇ ਨਾਲ ਹਰ ਇੱਕ ਰਿਸ਼ਤੇ ਨੂੰ ਨਿਭਾਉਣਾ ਚਾਹੀਦਾ ਜੇਕਰ ਪਿਆਰ ਇਤਫਾਕ ਅਤੇ ਇਬਾਦਤ ਉਸ ਰਿਸ਼ਤੇ ਦੇ ਵਿੱਚ ਹੈ ਅਤੇ ਹਰ ਰਿਸ਼ਤਾ ਬਹੁਤ ਹੀ ਸੌਖਾ ਅਤੇ ਸੁਖੱਲਾ ਆਪਣੇ ਆਪ ਲੰਘਦਾ ਜਾਂਦਾ ਹੈ ਅਤੇ ਉਸ ਰਿਸ਼ਤੇ ਵਿੱਚ ਫਿਰ ਦੂਰ ਤੱਕ ਜਾਣ ਲਈ ਕਦੇ ਵੀ ਸੋਚਣਾ ਨਹੀਂ ਪੈਂਦਾ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਮੈਂ ਆਰ ਜੇ ਰਣਦੀਪ ਕੌਰ ਤੁਹਾਡੇ ਨਾਲ ਹਾਂ ਗਰਮੀ ਭਗਾਓ ਮਤਲਬ ਗਰਮੀ ਨੂੰ ਦੂਰ ਭਜਾਉਣ ਵਾਸਤੇ ਨਿੰਬੂ ਦੇ ਜਿਹੜੇ ਵਰਤੋਂ ਦੇ ਤਰੀਕੇ ਮੈਂ ਤੁਹਾਡੇ ਨਾਲ ਸਾਂਝੇ ਕਰ ਰਹੀ ਸੀ ਜੀ ਲੂ ਤੋਂ ਆਪਾਂ ਬਚਾਅ ਕਰ ਲਿਆ ਮਤਲਬ ਗਰਮੀ ਤੋਂ ਕਿੱਦਾਂ ਬਚਿਆ ਜਾ ਸਕਦਾ ਹੈ ਅਤੇ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਵੱਧ ਇਸਤੇਮਾਲ ਕਰਨੀਆਂ ਚਾਹੀਦੀਆਂ ਨੇ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਜੀ ਕੀ ਭਲਾ ਨਿੰਬੂ ਬਈ ਲੈਮਨ ਸੋਡਾ ਵੀ ਪੀ ਸਕਦੀ ਹਾਂ ਲੇਕਿਨ ਮੈਂ ਸਿਰਫ ਇੱਥੇ ਨਿੰਬੂ ਪਾਣੀ ਜਾਂ ਨਿੰਬੂ ਸਿੰਪਲ ਦੀ ਗੱਲ ਕਰ ਰਹੀ ਹਾਂ ਨਿੰਬੂ ਹਜ਼ਮ ਕਰਨ ਵਿੱਚ ਮਦਦ ਕਰਦਾ ਹੈ ਮਤਲਬ ਸਾਡੇ ਖਾਣ ਪੀਣ ਵਾਲੀਆਂ ਜੋ ਵੀ ਚੀਜ਼ਾਂ ਹੁੰਦੀਆਂ ਜੋ ਅਸੀਂ ਖਾ ਲੈਂਦੇ ਹਾਂ ਪੇਟ ਫੁੱਲਣ ਜਾਂ ਕਈ ਵਾਰ ਨਾ ਸਾਨੂੰ ਬਲੋਟਿੰਗ ਬਦਹਜ਼ਮੀ ਦੀ ਸਮੱਸਿਆ ਹੋ ਜਾਂਦੀ ਹੈ ਉਹ ਵੀ ਇਹ ਘਟਾ ਦਿੰਦਾ ਹੈ ਵਾਈਟਮਿਨ ਸੀ ਜਿਹੜਾ ਨਾ ਉਹ ਕੋਲਾਜਨ ਬਣਾਉਣ ਵਿੱਚ ਮਦਦ ਕਰਦਾ ਜਿਸ ਨਾਲ ਚਮੜੀ ਤੁਹਾਨੂੰ ਲੱਗੇਗਾ ਕਿ ਜੇ ਤੁਸੀਂ ਨਿੰਬੂ ਦਾ ਜ਼ਿਆਦਾ ਸੇਵਨ ਕਰਦੇ ਹੋ ਬਹੁਤ ਜ਼ਿਆਦਾ ਨਹੀਂ ਪਰ ਜਿੰਨਾ ਕੁ ਵੀ ਤੁਸੀਂ ਕਰ ਸਕਦੇ ਹੋ ਮਤਲਬ ਸਾਡੀ ਸਕਿੰਨ ਵਾਸਤੇ ਵੀ ਇਹਦੇ ਬੈਨੀਫਿਟਸ ਹੈਗੇ ਨੇ ਔਰ ਜੀ ਨਿੰਬੂ ਪਾਣੀ ਤੁਰੰਤ ਜੇ ਤੁਸੀਂ ਪੀਂਦੇ ਹੋ ਤਾਂ ਤੁਹਾਨੂੰ ਨਾ ਥੋੜ੍ਹੀ ਜਿਹੀ ਫਰੈਸ਼ਨੈਸ ਤਾਜ਼ਗੀ ਮਹਿਸੂਸ ਹੁੰਦੀ ਹੈ ਅਤੇ ਤੁਹਾਨੂੰ ਲੱਗਦਾ ਕਿ ਤੁਹਾਡੀ ਜਿਹੜੀ ਥਕਾਵਟ ਹੈਗੀ ਹੈ ਉਹ ਘੱਟ ਗਈ ਹੈ ਜਿੰਨੀ ਗਰਮੀ ਵੱਧ ਰਹੀ ਹੈ ਉਨਾ ਜ਼ਿਆਦਾ ਅਸੀਂ ਪਾਣੀ ਪੀਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਲੇਕਿਨ ਕੋਸ਼ਿਸ਼ ਕਰਿਆ ਕਰੋ ਕਿ ਪਾਣੀ ਦੇ ਪੀਣ ਦੇ ਵਿੱਚ ਨਾ ਪਾਣੀ ਦੀ ਵਰਾਇਟੀ ਲੈ ਕੇ ਆਓ ਸਿੰਪਲ ਪਾਣੀ ਜੇਕਰ ਤੁਸੀਂ ਬਹੁਤ ਜ਼ਿਆਦਾ ਗਲਾਸ ਦੇ ਗਲਾਸ ਪੀ ਜਾਂਦੇ ਹੋ ਤਾਂ ਉਹ ਵੀ ਜ਼ਿਆਦਾ ਫਾਇਦੇਮੰਦ ਨਹੀਂ ਹੈਗੇ ਨਾਰੀਅਲ ਪਾਣੀ ਤੁਸੀਂ ਪੀ ਸਕਦੇ ਹੋ ਕਿਸੇ ਤਰ੍ਹਾਂ ਦੇ ਤੁਸੀਂ ਲਿਕੁਇਡ ਲੈ ਸਕਦੇ ਹੋ ਉਹਦੇ ਨਾਲ ਜੇਕਰ ਤੁਸੀਂ ਜੂਸ ਪੀ ਸਕਦੇ ਹੋ ਫਰੂਟ ਫਰੈਸ਼ ਜੂਸ ਜਾਂ ਫਿਰ ਇਹੋ ਜਿਹੇ ਫਲ ਜਿਹੜੇ ਕਿ ਪਾਣੀ ਵਾਲੇ ਹੁੰਦੇ ਨੇ ਲਾਈਕ ਜਿੱਦਾਂ ਵਾਟਰਮੈਲਨ ਮਤਲਬ ਤਰਬੂਜ ਹੋ ਗਿਆ ਬੌਬੀ ਖਰਬੂਜਾ ਹੈਗਾ ਉਹ ਵੀ ਬਹੁਤ ਵਧੀਆ ਹੈਗਾ ਅਤੇ ਕੁਝ ਇਹੋ ਜਿਹੇ ਫਰੂਟ ਨੇ ਜਿਹੜੇ ਕਿ ਜਿਨ੍ਹਾਂ ਦੇ ਵਿੱਚ ਖਾਦਾਂ ਜਾਂ ਕੁਝ ਇਹੋ ਜਿਹੇ ਕੈਮੀਕਲਸ ਜਿਹੜੇ ਨੇ ਬਹੁਤ ਘੱਟ ਪੈਂਦੇ ਨੇ ਲਾਈਕ ਸੀਜ਼ਨਲ ਜਿੰਨੇ ਵੀ ਫਰੂਟ ਹੁੰਦੇ ਨੇ ਉਹ ਤੁਸੀਂ ਗਰਮੀ ਸਰਦੀ ਵਾਲੇ ਜ਼ਰੂਰ ਖਾਇਆ ਕਰੋ ਬਹੁਤੇ ਨਹੀਂ ਤਾਂ ਥੋੜ੍ਹੇ ਥੋੜ੍ਹੇ ਜੇਕਰ ਤੁਸੀਂ ਆਪ ਖਾਓਗੇ ਤਾਂ ਹੀ ਤੁਸੀਂ ਆਪਣੇ ਬੱਚਿਆਂ ਨੂੰ ਇਹੋ ਜਿਹੀ ਆਦਤ ਪਾਓਗੇ ਕਿ ਉਹ ਵੀ ਇਹ ਫਰੂਟ ਖਾਣ ਕਿਉਂਕਿ ਕੁਦਰਤ ਦੇ ਨਾਲ ਨਾਲ ਚੱਲਣਾ ਔਰ ਪਰਮਾਤਮਾ ਨੇ ਕੁਦਰਤ ਨੇ ਜੋ ਵੀ ਚੀਜ਼ਾਂ ਬਣਾਈਆਂ ਨੇ ਇਹ ਸਾਨੂੰ ਸਾਡੇ ਸਰੀਰ ਨੂੰ ਔਰ ਸਾਡੇ ਜਿਹੜੇ ਨੈਚੁਰਲ ਚੀਜ਼ਾਂ ਨੇ ਇਹ ਪਦਾਰਥ ਜਿਹੜੇ ਨੇ ਸਾਡੀ ਮਤਲਬ ਕਿ ਤੌਰ ਤਰੀਕੇ ਦੇ ਨਾਲ ਨਾਲ ਸਾਡੇ ਹੈਬੀਟੈਟ ਨੂੰ ਵੀ ਬਹੁਤ ਗੁੱਡ ਰੱਖਦੇ ਨੇ ਸੋ ਗੁੱਡ ਵਾਲੀਆਂ ਵਾਈਬਸ ਵਾਸਤੇ ਇਹੋ ਜਿਹੇ ਫਰੂਟ ਐਂਡ ਖਾਸ ਕਰਕੇ ਗਰਮੀ ਤੋਂ ਬਚਾ ਲਈ ਇਹੋ ਜਿਹੀਆਂ ਚੀਜ਼ਾਂ ਜ਼ਰੂਰ ਖਾਇਆ ਕਰੋ ਏਸੀ ਦੇ ਵਿੱਚ ਘੱਟ ਬੈਠੋ ਪੱਖੇ ਅਤੇ ਕੂਲਰ ਦੀ ਜਿਹੜੀ ਹੈ ਵਰਤੋਂ ਕਰਿਆ ਕਰੋ ਐਂਡ ਅਗਲਾ ਗੀਤ ਹੈਗਾ ਜੀ ਜੈਸਮੀਨ ਸੈਂਡਲਰਸ ਦੀ ਆਵਾਜ਼ ਦੇ ਵਿੱਚ ਪਤਾ ਨਹੀਂ ਕੀ ਕਹਿ ਰਹੀ ਹੈ ਮੈਂ ਕੀ ਲੱਗ ਰਹੀ ਹਾਂ ਉਹ ਸੁਣਦੀ ਹਾਂ ਅਤੇ ਮੈਂ ਵੀ ਤੁਹਾਡੇ ਨਾਲ ਇਸ ਗੀਤ ਨੂੰ ਇੰਜੋਏ ਕਰਦੀ ਹਾਂ ਜੀ

ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਹਜੇ ਤੁਸੀਂ ਖੜ ਖੜ ਕੇ ਨਾ ਦੇਖੋ ਨਾ ਸੁਣੋ, ਬੈਠ ਕੇ ਸੁਣੋ ਜਿਹੜੀ ਮੈਂ ਗੱਲ ਤੁਹਾਨੂੰ ਦੱਸਣ ਜਾ ਰਹੀ ਹਾਂ। ਨਿੰਬੂ ਦੇ ਕਿੰਨੇ ਸਾਰੇ ਫਾਇਦੇ ਨੇ। ਜੀ ਜੀ ਜੀ, ਪਾਣੀ ਪੀਣ ਦੇ ਨਾਲ ਸਾਨੂੰ ਤਾਜ਼ਗੀ ਮਹਿਸੂਸ ਹੁੰਦੀ ਹੈ ਅਤੇ ਨਾਲ ਦੀ ਨਾਲ ਸਾਡੀ ਥਕਾਵਟ ਜਿਹੜੀ ਹੈ ਨਾ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਇਹ ਸਰੀਰ ਨੂੰ ਨਾ ਫ੍ਰੀ ਰੱਖਦਾ ਹੈ ਨਾਲ ਦੀ ਨਾਲ। ਬਹੁਤ ਸਾਰੇ ਜਿਹੜੇ ਐਲਰਜੀ ਹੁੰਦੀ ਹੈ ਨਾ ਮੌਸਮ ਦੇ ਬਦਲਣ ਦੇ ਨਾਲ ਕਈਆਂ ਨੂੰ ਹੋ ਜਾਂਦੀ ਹੈ, ਉਹਦੇ ਤੋਂ ਵੀ ਸਾਨੂੰ ਬਚਾ ਕੇ ਰੱਖਦਾ ਹੈ। ਨਿੰਬੂ ਵਿੱਚ ਨਾ ਮੌਜੂਦ ਸਿਟ੍ਰਿਕ ਐਸਿਡ ਕੁਝ ਕਿਸਮ ਦੇ ਹੁੰਦੇ ਨੇ ਜਿਹੜੇ ਕਿ ਕਿਡਨੀ ਸਟੋਨ ਬਣਨ ਤੋਂ ਰੋਕਣ ਵਿੱਚ ਬਹੁਤ ਹੀ ਮਦਦਗਾਰ ਹੋ ਸਕਦੇ ਨੇ, ਹੁੰਦੇ ਵੀ ਨੇ, ਐਂਡ ਭੁੱਖ ਨੂੰ ਜਿਹੜਾ ਹੈ ਬੈਲੈਂਸ ਰੱਖਦਾ ਹੈ। ਖਾਣੇ ਨਾਲ ਨਿੰਬੂ ਦੀ ਵਰਤੋਂ ਸਵਾਦ ਵਧਾਉਂਦੀ ਹੈ ਅਤੇ ਪਾਚਨ ਨੂੰ ਬਿਹਤਰ ਬਣਾਉਂਦੀ ਹੈ। ਜੇਕਰ ਤੁਸੀਂ ਖਾਣਾ ਖਾਂਦੇ ਹੋ, ਸਬਜ਼ੀ ਦੇ ਵਿੱਚ ਥੋੜ੍ਹਾ ਜਿਹਾ ਨਿੰਬੂ ਜਿਹੜਾ ਨਿਚੋੜ ਲਿਆ ਕਰੋ, ਅਤੇ ਬਾਕੀ ਦੇਸੀ ਘਿਓ ਜੇਕਰ ਤੁਸੀਂ ਪਾਉਂਦੇ ਹੋ ਤਾਂ ਕੋਈ ਗੱਲ ਨਹੀਂ, ਪਰ ਨਾਲ ਦੀ ਨਾਲ ਨਿੰਬੂ ਨਿਚੋੜ ਕੇ ਖਾਓ ਜਾਂ ਫਿਰ ਸੈਲਡ ਫਰੂਟ ਦੇ ਉੱਪਰ ਵੀ ਨਿੰਬੂ ਨਿਚੋੜ ਕੇ ਉਹਨੂੰ ਖਾ ਲਓ, ਅਤੇ ਉਹਦੇ ਨਾਲ ਵੀ ਤੁਹਾਡੀ ਪਾਚਨ ਕਿਰਿਆ ਨਾ ਜਿਹੜੀ ਉਹ ਬਹੁਤ ਵਧੀਆ ਹੋ ਜਾਂਦੀ ਹੈ। ਮਿੱਠੇ ਸਾਫਟ ਡਰਿੰਕਸ ਦੀ ਥਾਂ 'ਤੇ ਨਿੰਬੂ ਪਾਣੀ ਇੱਕ ਜਿਹੜੇ ਬਹੁਤ ਹੀ ਸਿਹਤਮੰਦ ਵਿਕਲਪ ਹੋ ਸਕਦਾ ਹੈ। ਐਂਡ ਗਰਮੀਆਂ ਵਿੱਚ ਸਵੇਰੇ ਜਾਂ ਦੁਪਹਿਰ ਨੂੰ ਇੱਕ ਗਲਾਸ ਨਿੰਬੂ ਪਾਣੀ ਜ਼ਰੂਰ ਪੀਆ ਕਰੋ। ਉਹਦੇ ਵਿੱਚ ਥੋੜ੍ਹਾ ਜਿਹਾ ਨਮਕ ਪਾ ਲਿਆ, ਨਮਕ ਯਾਨੀ ਕਿ ਕਾਲਾ ਨਮਕ, ਜੇਕਰ ਹੋ ਸਕੇ ਤਾਂ ਪੁਦੀਨਾ ਵੀ ਮਿਲਾ ਕੇ ਪਾਣੀ ਜਿਹੜਾ ਹੈ ਪੀਤਾ ਜਾ ਸਕਦਾ ਹੈ, ਜਿਹੜਾ ਕਿ ਸਾਡੀ ਬੋਡੀ ਨੂੰ ਡੀਹਾਈਡਰੇਟ ਕਰਦਾ, ਕਿਉਂਕਿ ਪਾਣੀ ਬਹੁਤ ਜ਼ਿਆਦਾ ਅਸੀਂ ਪੀਂਦੇ ਹਾਂ ਅਤੇ ਫਿਰ ਸਾਨੂੰ ਬਹੁਤ ਜ਼ਿਆਦਾ ਸਵੈਟ ਆਈ ਜਾਂਦਾ ਅਤੇ ਫਿਰ ਸਾਨੂੰ ਲੱਗਦਾ ਕਿ ਸਾਨੂੰ ਵੀਕਨੈਸ ਜਾਂ ਥਕਾਵਟ ਹੋਣੀ ਸ਼ੁਰੂ ਹੋ ਗਈ ਹੈ। ਉਹਦੇ ਵਾਸਤੇ ਇਹ ਜਿਹੜਾ ਹੈਗਾ ਸਭ ਤੋਂ ਬੈਟਰ ਵਾਲਾ ਸਲਿਊਸ਼ਨ ਹੈਗਾ।

ਵੈਲ ਫਰੈਂਡਸ, ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਤੁਸੀਂ ਸਤਿੰਦਰ ਸਰਤਾਜ ਦੀ ਸੋਹਣੀ ਜਿਹੀ ਆਵਾਜ਼ ਦੇ ਵਿੱਚ ਤੁਸੀਂ ਟਰੈਕ ਇੰਜੋਏ ਕੀਤਾ ਜੀ। ਲੋਕ ਬਥੇਰੇ ਸੋਹਣੇ ਹੁੰਦੇ ਨੇ ਵਾਕਿਆ ਜੀ, ਹਰ ਕੋਈ ਇਨਸਾਨ ਤੁਹਾਡੀ ਪਸੰਦ ਦੇ ਨਾਲ ਤੁਹਾਨੂੰ ਸੋਹਣਾ ਲੱਗਦਾ ਹੈ। ਅਤੇ ਗੱਲ ਕਰ ਰਹੇ ਸੀਗੇ ਆਪਾਂ ਤੁਹਾਡੇ ਨਾਲ, ਯਾਨੀ ਕਿ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀ ਕਿ ਨਿੰਬੂ ਯਾਨੀ ਕਿ ਲੈਮਨ ਦੇ ਕਿੰਨੇ ਸਾਰੇ ਬੈਨੀਫਿਟਸ ਨੇ, ਫਾਇਦੇ ਨੇ। ਔਰ ਸਭ ਤੋਂ ਵੱਡਾ ਫਾਇਦਾ ਇਹਦਾ ਇਹ ਹੈ ਕਿ ਤੁਹਾਡੇ ਜਿਹੜਾ ਭਾਰ ਘਟਾਉਣ ਦੇ ਵਿੱਚ, ਤੁਹਾਡੀ ਕੈਲੋਰੀਜ਼ ਨੂੰ ਘਟਾਉਣ ਦੇ ਵਿੱਚ ਵੀ ਮਦਦ ਕਰਦਾ, ਜੇਕਰ ਤੁਸੀਂ ਇਹਦਾ ਪਾਣੀ ਪੀਂਦੇ ਹੋ ਜਾਂ ਕਿਸੇ ਵੀ ਤਰੀਕੇ ਦੇ ਨਾਲ ਇਹਨੂੰ ਵਰਤੋਂ ਦੇ ਵਿੱਚ ਲਿਆਉਂਦੇ ਹੋ। ਐਂਡ ਜੀ, ਇਹ ਸਰੀਰ ਦੇ ਸੈੱਲ ਜਿਹੜੇ ਨੇ ਜਿਨ੍ਹਾਂ ਨੂੰ ਨੁਕਸਾਨ ਹੋ ਸਕਦਾ, ਉਹਨਾਂ ਨੂੰ ਨੁਕਸਾਨ ਹੋਣ ਤੋਂ ਬਚਾਉਂਦਾ ਹੈ। ਵਾਲਾਂ ਵਾਸਤੇ ਵੀ ਬਹੁਤ ਹੀ ਬੈਨੀਫਿਟ ਹੈਗਾ, ਇਹ ਬੈਨੀਫਿਸ਼ਲ ਹੈਗਾ ਨਿੰਬੂ। ਪਰ ਸਿੱਧਾ ਜੇਕਰ ਤੁਸੀਂ ਬਹੁਤ ਜ਼ਿਆਦਾ ਆਪਣੇ ਵਾਲਾਂ 'ਤੇ ਇਹਨੂੰ ਅਪਲਾਈ ਕਰਦੇ ਹੋ ਤਾਂ ਇਹ ਤੁਹਾਨੂੰ ਡਰਾਈ ਔਰ ਕਿਤੇ ਨਾ ਕਿਤੇ ਤੁਹਾਡੇ ਵਾਲਾਂ ਦੇ ਵਿੱਚ ਜਿਹੜੀ ਹੈ ਥੋੜ੍ਹੀ ਜਿਹੀ ਖਾਰਸ਼ ਵੀ ਪੈਦਾ ਕਰ ਸਕਦਾ। ਇਸੇ ਕਰਕੇ ਕਹਿੰਦੇ ਹਾਂ ਕਿ ਕੋਈ ਵੀ ਚੀਜ਼ ਹੈਗੀ ਹੈ ਪਹਿਲੇ ਆਪਣੇ ਹੱਥ 'ਤੇ ਜ਼ਰੂਰ ਟਰਾਈ ਕਰਿਆ ਕਰੋ। ਕਈ ਵਾਰ ਅਸੀਂ ਕੁਛ ਰੈਮਡੀਜ਼ ਹੁੰਦੀਆਂ ਨੇ ਸਿੱਧੀਆਂ ਹੀ ਆਪਣਾ ਟਰਾਈ ਕਰਦੇ ਕਿ ਫਟਾਫਟ ਸਾਡਾ ਸਕਿੰਨ, ਸਾਡਾ ਫੇਸ ਜਿਹੜਾ ਫੇਰੀ ਐਂਡ ਗਲੋ ਕਰਨ ਲੱਗ ਜਾਵੇ, ਤਾਂ ਅਸੀਂ ਆਪਣੇ ਫੇਸ 'ਤੇ ਡਾਇਰੈਕਟ ਉਹਨੂੰ ਅਪਲਾਈ ਕਰ ਦਿੰਦੇ ਹਾਂ। ਕੋਈ ਵੀ ਚੀਜ਼ ਤੁਸੀਂ ਫਸਟ ਟਾਈਮ ਤੁਸੀਂ ਟਰਾਈ ਕਰਨੀ ਹੈ ਤਾਂ ਜਾਂ ਫਿਰ ਆਪਣੇ ਹੱਥ 'ਤੇ ਜਾਂ ਫਿਰ ਫਿੰਗਰਸ 'ਤੇ ਉਹਨੂੰ ਜ਼ਰੂਰ ਅਪਲਾਈ ਕਰਕੇ ਦੇਖਿਆ ਕਰੋ 2 ਤੋਂ 4 ਮਿੰਟ ਦੇ ਵਿੱਚ। ਜੇਕਰ ਉਹਨੇ ਕੋਈ ਰਿਐਕਸ਼ਨ ਕਰਨਾ ਹੈਗਾ ਤਾਂ ਤੁਹਾਨੂੰ ਇੰਨੀ ਦੇਰ ਦੇ ਵਿੱਚ ਹੀ ਉਹਦਾ ਸੁਭਾਅ ਪਤਾ ਲੱਗ ਜਾਊਗਾ ਉਸ ਚੀਜ਼ ਦਾ, ਕਿ ਉਹ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਕਰਵਾ ਸਕਦੀ। ਉਸ ਤੋਂ ਬਾਅਦ ਤੁਸੀਂ ਆਪਣੇ ਫੇਸ 'ਤੇ ਉਹਨੂੰ ਲਗਾ ਸਕਦੇ ਹੋ। ਔਰ ਜੀ, ਧੁੱਪ ਤੋਂ ਬਚਣ ਵਾਸਤੇ ਬਹੁਤ ਸਾਰੇ ਜਿਹੜੇ ਨੇ ਤਰੀਕੇ ਨੇ ਜਿਹੜੇ ਤੁਸੀਂ ਅਜਮਾਉਂਦੇ ਹੋ, ਉਹਨਾਂ ਦੇ ਵਿੱਚ ਇਹ ਹੈ ਕਿ ਨਿੰਬੂ ਵੀ ਇੱਕ ਅਜਿਹੀ ਰੈਮਡੀ ਹੈਗੀ, ਔਸ਼ਧੀ ਹੈਗੀ, ਉਹਨੂੰ ਪਾਣੀ ਦੇ ਨਾਲ ਤੁਸੀਂ ਲੈ ਸਕਦੇ ਹੋ, ਉਹਨੂੰ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਤੁਸੀਂ ਵਰਤ ਸਕਦੇ ਹੋ, ਜਾਂ ਫਿਰ ਤੁਸੀਂ ਇਹਨੂੰ ਆਪਣੇ ਫੇਸ 'ਤੇ ਵੀ ਲਗਾ ਸਕਦੇ ਹੋ। ਲੇਕਿਨ ਜਿਨ੍ਹਾਂ ਨੂੰ ਸਕਿੰਨ ਦੀ ਐਲਰਜੀ ਹੈਗੀ ਆ ਜਾਂ ਜਿਨ੍ਹਾਂ ਦਾ ਫੇਸ ਬਹੁਤ ਜਲਦੀ ਡਰਾਈ ਹੋ ਜਾਂਦਾ ਹੈ, ਉਹਨਾਂ ਵਾਸਤੇ ਨਿੰਬੂ ਜਿਹੜਾ ਹੈ ਉਹ ਫੇਸ 'ਤੇ ਲਾਉਣਾ ਬਿਲਕੁਲ ਹੀ ਹਾਨੀਕਾਰਕ ਹੋ ਸਕਦਾ, ਉਹ ਬਿਲਕੁਲ ਵੀ ਨਾ ਲਗਾਉਣ। ਉਹ ਲਗਾਉਣ ਜੀ ਬੇਸਨ, ਬੇਸਨ ਦੇ ਵਿੱਚ ਥੋੜ੍ਹਾ ਜਿਹਾ ਕੌਫੀ ਮਿਲਾ ਸਕਦੇ। ਜੇਕਰ ਤੁਸੀਂ ਤੁਹਾਡੇ ਫੇਸ 'ਤੇ ਡੀ ਟੈਨ ਹੋ ਗਈ ਹੈ, ਉਹਨੂੰ ਰਿਮੂਵ ਕਰਨਾ ਹੈ, ਤਾਂ ਤੁਸੀਂ ਬੇਸਨ ਔਰ ਉਹਦੇ 'ਚ ਹਲਕਾ ਜਿਹਾ ਕੱਚਾ ਦੁੱਧ ਜਾਂ ਦੂਸਰਾ ਦੁੱਧ ਦਾ 1 ਚਮਚ ਪਾ ਕੇ ਉਹਨੂੰ ਮਿਕਸ ਕਰਕੇ 2 ਤੋਂ 4 ਮਿੰਟ ਦੇ ਵਿੱਚ ਲਈ ਉਹਨੂੰ ਆਪਣੇ ਬਾਊਲ ਜਾਂ ਉਸ ਕੌਲੀ ਦੇ ਵਿੱਚ ਰੱਖ ਲਓ। ਉਸ ਤੋਂ ਬਾਅਦ ਤੁਸੀਂ ਉਹਨੂੰ ਆਪਣੇ ਫੇਸ 'ਤੇ ਅਪਲਾਈ ਕਰ ਸਕਦੇ ਹੋ। ਲੇਕਿਨ ਉਸ ਤੋਂ ਪਹਿਲੇ ਤੁਸੀਂ ਅੱਛੀ ਤਰ੍ਹਾਂ ਸਿੰਪਲ ਸਾਫ਼ ਪਾਣੀ ਦੇ ਨਾਲ ਆਪਣੇ ਫੇਸ ਨੂੰ ਧੋ ਲੈਣਾ ਹੈ ਜਾਂ ਕਲੀਨਜ਼ਰ ਦੇ ਨਾਲ ਉਹਨੂੰ ਕਲੀਨ ਕਰ ਲੈਣਾ। ਉਸ ਤੋਂ ਬਾਅਦ ਤੁਸੀਂ ਇਹ ਪੈਕ ਲਗਾਓ ਅਤੇ 7 ਤੋਂ 10 ਮਿੰਟ ਤੁਸੀਂ ਇਹ ਪੈਕ ਜਿਹੜਾ ਹੈ ਆਪਣੇ ਫੇਸ 'ਤੇ ਲਗਾਉਣ ਤੋਂ ਬਾਅਦ ਇਹਨੂੰ ਜਿਹੜਾ ਹੈ ਪਿਆਰ ਦੇ ਨਾਲ, ਪਿਆਰੇ ਪਿਆਰੇ ਸੋਫਟ ਸੋਫਟ ਹੱਥਾਂ ਦੇ ਨਾਲ ਮਸਾਜ ਕਰਕੇ ਆਪਣੇ ਫੇਸ ਤੋਂ ਇਹ ਵਾਲਾ ਜਿਹੜਾ ਪੈਕ ਉਤਾਰ ਦੇਣਾ, ਜਿਹਨੂੰ ਕਿ ਬੇਸਨ ਦਾ ਪੈਕ ਮੈਂ ਕਹਿ ਰਹੀ ਹਾਂ। ਹੋਰ ਜੀ, ਗੁਰਲੇਜ ਅਖਤਰ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਤੁਹਾਡੇ ਰੇਡੀਓ ਸੈੱਟਸ 'ਤੇ, ਔਰ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ, ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ।

ਗੁਰਲੇਜ਼ ਅਖਤਰ ਦੀ ਆਵਾਜ਼ ਦੇ ਵਿੱਚ ਤੁਸੀਂ ਉਹ ਟਰੈਕ ਇੰਜੋਏ ਕੀਤਾ ਜੀ 102.7 ਮੈਗਾਹਰਟਜ਼ ਦੀ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ। ਨਿੰਬੂ ਜਿੱਥੇ ਖਾਣ ਪੀਣ ਦੇ ਫਾਇਦੇ ਨੇ ਉੱਥੇ ਇਹਦਾ ਇੱਕ ਹੋਰ ਫਾਇਦਾ ਹੈ, ਉਹ ਹੈ ਜੀ ਜੇਕਰ ਤੁਸੀਂ ਸਬਜ਼ੀ ਬਣਾਉਂਦੇ ਹੋ ਨਾ, ਤਾਂ ਕਈ ਵਾਰ ਸਾਡੇ ਹੱਥਾਂ 'ਤੇ ਸਬਜ਼ੀ ਬਣਾਉਂਦਿਆਂ ਜਦੋਂ ਅਸੀਂ ਨਮਕ ਮਿਰਚ ਮਸਾਲਾ ਸਬਜ਼ੀ ਦੇ ਵਿੱਚ ਤੜਕੇ ਦੇ ਵਿੱਚ ਪਾਉਂਦੇ ਹਾਂ ਤਾਂ ਸਾਡੇ ਹੱਥਾਂ 'ਤੇ ਨਾ ਹਲਦੀ ਦੇ ਦਾਗ ਰਹਿ ਜਾਂਦੇ ਨੇ। ਉਹ ਦਾਗ ਨਾ ਫਿਰ ਅਸੀਂ ਕਿੰਨੀ ਵਾਰ ਹੱਥ ਧੋਈਏ, ਵਾਸ਼ ਕਰੀਏ ਸੋਪ ਦੇ ਨਾਲ ਜਾਂ ਕਿਸੇ ਵੀ ਚੀਜ਼ ਦੇ ਨਾਲ, ਪਰ ਉਹ ਦਾਗ ਨਾ ਸਾਡੇ ਹੱਥਾਂ ਤੋਂ ਸਾਡੀਆਂ ਖਾਸ ਕਰਕੇ ਫਿੰਗਰ ਟਿਪਸ ਤੋਂ ਨਹੀਂ ਜਾਂਦੇ। ਅਤੇ ਕਈ ਵਾਰ ਨਾ ਸਾਨੂੰ ਬੁਰਾ ਜਿਹਾ ਵੀ ਲੱਗਦਾ, ਅਚਾਨਕ ਕੋਈ ਪ੍ਰੋਗਰਾਮ ਆ ਗਿਆ, ਕੋਈ ਫੰਕਸ਼ਨ ਆ ਗਿਆ ਅਤੇ ਹੱਥ ਅਸੀਂ ਹਲਦੀ ਨਾਲ ਹੀ ਪੀਲੇ ਕੀਤੇ ਹੋਏ ਨੇ। ਉਹਦੇ ਵਾਸਤੇ ਕੀ ਕਰਨਾ ਜੀ, ਜਿਹੜਾ ਨਿੰਬੂ ਤੁਸੀਂ ਪਾਣੀ ਵਾਸਤੇ ਯੂਜ਼ ਕਰ ਲਿਆ ਜਾਂ ਸਬਜ਼ੀ 'ਚ ਪਾਉਣ ਵਾਸਤੇ ਪਾ ਲਿਆ ਤੁਸੀਂ, ਹੈ ਨਾ ਖਾਣ ਲੱਗਿਆ, ਉਹ ਨਿੰਬੂ ਜਿਹੜਾ ਰਹਿ ਗਿਆ ਉਹਨੂੰ ਅਸੀਂ ਸੁੱਟਣਾ ਨਹੀਂ, ਅਸੀਂ ਉਹਨੂੰ ਵੀ ਵਰਤੋਂ ਦੇ ਵਿੱਚ ਲੈ ਆਉਣਾ। ਕਰਨਾ ਕੀ ਹੈ ਜੀ, ਉਸ ਨਿੰਬੂ ਨੂੰ ਜਿਹਦੇ ਕਰ ਤੁਹਾਡੇ ਹੱਥਾਂ 'ਤੇ ਹਲਦੀ ਦੇ ਦਾਗ ਲੱਗ ਗਏ ਨੇ, ਤਾਂ ਉਹਨੂੰ ਥੋੜ੍ਹੀ ਕੁ ਦੇਰ ਮਤਲਬ ਅੱਧਾ ਤੋਂ ਇੱਕ ਮਿੰਟ ਤੁਸੀਂ ਉਸ ਨਿੰਬੂ ਨੂੰ ਆਪਣੇ ਹੱਥਾਂ 'ਤੇ ਉਂਗਲਾਂ 'ਤੇ ਪੋਟਿਆਂ 'ਤੇ ਜਿਹੜਾ ਹੈਗਾ ਰਗੜ ਲੈਣਾ, ਰੱਬ ਕਰ ਲੈਣਾ, ਅਤੇ ਉਸ ਤੋਂ ਬਾਅਦ ਉਹਨੂੰ ਸਾਫ਼ ਪਾਣੀ ਦੇ ਨਾਲ ਧੋ ਦੇਣਾ। ਜੀ ਜੀ ਜੀ, ਮੈਨੂੰ ਪਤਾ ਹੈ ਕਿ ਤੁਸੀਂ ਇਹ ਗੱਲ ਬਹੁਤ ਧਿਆਨ ਨਾਲ ਸੁਣੀ ਹੋਏਗੀ, ਵਾਕਈ ਸੱਚੀ ਇੱਦਾਂ ਹੋ ਜਾਂਦਾ ਹੈ। ਹਾਂਜੀ ਹੁੰਦਾ ਹੈ, ਅਤੇ ਇਹ ਜਿਹੜਾ ਹੈਗਾ ਤਰੀਕਾ ਬਹੁਤ ਹੀ ਸੌਖਾ ਅਤੇ ਵਧੀਆ ਤਰੀਕਾ ਹੈ, ਜਿਹੜਾ ਕਿ ਤੁਹਾਡੇ ਹੱਥਾਂ ਨੂੰ ਨੁਕਸਾਨ ਨਹੀਂ ਕਰੇਗਾ, ਅਤੇ ਨਾਲ ਦੀ ਨਾਲ ਹੀ ਨਿੰਬੂ ਦੇ ਨਾਲ ਜਿਹੜੇ ਹਲਦੀ ਦੇ ਦਾਗ ਹੈਗੇ ਨੇ ਤੁਹਾਡੇ ਹੱਥ ਤੋਂ ਆਪਣੇ ਆਪ ਉੜਨ ਛੂਹ ਹੋ ਜਾਣੇ ਨੇ ਚੁਟਕੀਆਂ ਦੇ ਵਿੱਚ। ਅਤੇ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਕਿ ਜਿਹੜੇ ਬਰਤਨ 'ਤੇ ਸਾਡੇ ਕਈ ਵਾਰ ਕੱਚ ਦੇ ਜਾਂ ਪਲਾਸਟਿਕ ਦੇ ਬਰਤਨ ਅਸੀਂ ਯੂਜ਼ ਕਰਦੇ ਹਾਂ, ਜਿਹੜੇ ਵੀ ਯੂਜ਼ ਕਰਦੇ ਨੇ, ਉਹਨਾਂ ਨੇ ਨਾ ਦੇਖਿਆ ਕਿ ਖਾਣ ਤੋਂ ਬਾਅਦ ਨਾ ਹਲਦੀ ਦੇ ਦਾਗ ਜਿਹੜੇ ਨੇ ਉਹਨਾਂ ਦੇ ਬਰਤਨਾਂ 'ਤੇ ਵੀ ਰਹਿ ਜਾਂਦੇ ਨੇ। ਉਹਦੇ ਵਾਸਤੇ ਤੁਸੀਂ ਨਿੰਬੂ ਟਰਾਈ ਕਰ ਸਕਦੇ ਹੋ ਕਿ ਨਿੰਬੂ ਨਾਲ ਮਤਲਬ ਕਿ ਬਰਤਨ ਕਲੀਨ ਕਰ ਸਕਦੇ ਹੋ, ਜੇਕਰ ਨਹੀਂ ਤਾਂ ਸਭ ਤੋਂ ਸੌਖਾ ਈਜ਼ੀ ਅਤੇ ਫਰੀ ਖਰਚੇ ਵਾਲਾ ਜਿਹੜਾ ਤਰੀਕਾ ਹੈਗਾ ਕਿ ਬਰਤਨ ਅੱਛੀ ਤਰ੍ਹਾਂ ਜਿੱਦਾਂ ਵੀ ਤੁਸੀਂ ਧੋਂਦੇ ਹੋ ਮਾਂਜਦੇ ਹੋ ਸਾਫ਼ ਕਰਦੇ ਹੋ, ਉਸ ਤੋਂ ਬਾਅਦ ਤੁਸੀਂ ਉਸ ਭਾਂਡੇ ਨੂੰ ਉਸ ਬਰਤਨ ਨੂੰ ਧੁੱਪ ਦੇ ਵਿੱਚ ਅੱਧਾ ਘੰਟਾ ਰੱਖ ਦੇਣਾ ਹੈ, ਅਤੇ ਲਓ ਜੀ ਫਿਰ ਤੁਹਾਡੀਆਂ ਪਲੇਟਾਂ ਡੋਂਗੀਆਂ ਕੌਲੀਆਂ ਭਾਵੇਂ ਉਹ ਕੱਚ ਦੇ ਨੇ ਭਾਵੇਂ ਪਲਾਸਟਿਕ ਦੇ ਨੇ ਜਾਂ ਜਿਹੜੇ ਵੀ ਨੇ, ਉਹਨਾਂ ਤੋਂ ਹਲਦੀ ਦੇ ਦਾਗ ਜਿਹੜੇ ਨਾ ਆਪਣੇ ਆਪ ਉੜ ਜਾਣੇ ਨੇ। ਇਹ ਤਰੀਕਾ ਤੁਸੀਂ ਅਜਮਾਇਓ ਅਤੇ ਫਿਰ ਮੈਨੂੰ ਦੱਸਿਓ ਕਿ ਵਾਕਈ ਤੁਹਾਡਾ

ਗਿੱਪੀ ਗਰੇਵਾਲ ਐਂਡ ਬੀ ਪਰਾਕ ਦੀਪਕ ਢਿੱਲੋਂ ਦੀ ਆਵਾਜ਼ ਦੇ ਵਿੱਚ ਤੁਸੀਂ ਟਰੈਕ ਇੰਜੋਏ ਕੀਤਾ ਹੈ ਜੀ। ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ ਐਂਡ ਜੀ 12:54 ਅਤੇ 54 ਸੈਕਿੰਡ ਹੋ ਚੁੱਕੇ ਨੇ, ਯਾਨੀ ਕਿ ਇੱਕ ਵਜਨ ਵਾਲਾ ਹੈ ਅਤੇ ਇਸ ਪ੍ਰੋਗਰਾਮ ਨੂੰ ਵਾਈਨ ਅਪ ਕਰਨ ਦਾ ਸਮਾਂ ਹੋ ਗਿਆ। ਮੈਂ ਤੁਹਾਡੀ ਦੋਸਤ ਰਣਦੀਪ ਕੌਰ ਇਸ ਪ੍ਰੋਗਰਾਮ ਨੂੰ ਵਾਈਨ ਅਪ ਕਰਦੀ ਹਾਂ ਅਤੇ ਜੀ ਨਿੰਬੂ ਦੇ ਬਹੁਤ ਸਾਰੇ ਬੈਨੀਫਿਟਸ ਜਿਹੜੇ ਨੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ, ਉਹ ਜ਼ਰੂਰ ਜ਼ਰੂਰ ਟਰਾਈ ਕਰਿਓ। ਕੁਝ ਚੀਜ਼ਾਂ ਜਿਹੜੀਆਂ ਤੁਸੀਂ ਮਿਸ ਕਰ ਦਿੰਦੇ ਹੋ ਨਾ, ਉਹ ਭੁੱਲਿਆ ਨਾ ਕਰੋ, ਕਿਤੇ ਨਾ ਕਿਤੇ ਨੋਟ ਕਰਕੇ ਰੱਖ ਲਿਆ ਕਰੋ। ਕਈ ਵਾਰ ਨਾ ਕੁਝ ਚੀਜ਼ਾਂ ਸਾਨੂੰ ਮਿਸ ਹੋ ਜਾਂਦੀਆਂ ਨੇ, ਲੇਕਿਨ ਜਦੋਂ ਉਹਦੀ ਲੋੜ ਹੁੰਦੀ ਨੇ ਤਾਂ ਫਿਰ ਸਾਨੂੰ ਯਾਦ ਨਹੀਂ ਆਉਂਦਾ। ਇਸੇ ਕਰਕੇ ਜੀ ਪ੍ਰੋਗਰਾਮ ਹੈ ਹੋਮ ਸਵੀਟ ਹੋਮ, ਬਹੁਤ ਸਾਰੀ ਜਾਣਕਾਰੀ, ਬਹੁਤ ਸਾਰੀਆਂ ਗੱਲਾਂ ਅਤੇ ਬਹੁਤ ਸਾਰੀ ਇਨਫੋਰਮੇਸ਼ਨ ਦੇ ਨਾਲ ਲਾਸਟ ਡੇ ਪ੍ਰੋਗਰਾਮ 12 to 1 ਹਰ ਰੋਜ਼ ਹੁੰਦਾ ਹੈ। ਸੋ ਜੀ ਅਗਲਾ ਗੀਤ ਅੰਮ੍ਰਿਤ ਮਾਨ ਦੀ ਆਵਾਜ਼ ਦੇ ਵਿੱਚ, ਸ਼ੁਕਰਾਨਾ ਜਿਹੜਾ ਕਿ ਸਾਨੂੰ ਸਭ ਨੂੰ ਕਰਨਾ ਚਾਹੀਦਾ ਉਸ ਪਾਕ ਪਰਵਰਦਿਗਾਰ ਦਾ।

ਤੇ ਬਹੁਤ ਸਾਰੀਆਂ ਗੱਲਾਂ ਕਰਨ ਨੂੰ ਹੋਰ ਵੀ ਮਨ ਕਰ ਰਿਹਾ, ਲੇਕਿਨ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਅਗਲਾ ਪ੍ਰੋਗਰਾਮ ਲੈ ਕੇ ਇਸ ਗੀਤ ਤੋਂ ਬਾਅਦ ਜਲਦ ਹਾਜ਼ਰ ਹੁੰਦੀ ਹਾਂ। ਬਸ ਕੁਛ ਪਲਾਂ ਦਾ ਇੰਤਜ਼ਾਰ, ਇੰਤਜ਼ਾਰ ਤੋਂ ਬਾਅਦ ਗੀਤ ਅੰਮ੍ਰਿਤ ਮਾਨ ਦਾ, ਅਤੇ ਉਸ ਤੋਂ ਬਾਅਦ ਆਰ ਜੇ ਰਣਦੀਪ ਹੋਏਗੀ ਤੁਹਾਡੇ ਨਾਲ ਪੂਰੇ 1 ਵਜੇ।

ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ। ਤੁਸੀਂ ਸੁਣ ਰਹੇ ਹੋ ਜੀ 102.7 ਮੈਗਾਹਰਟਸ 'ਤੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੀ ਸ਼ੁਰੂਆਤ ਹੋ ਚੁੱਕੀ ਹੈ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਔਰ ਪੂਰੇ 1 ਵਜੇ ਤੋਂ 2 ਵਜੇ ਤੱਕ ਸਫ਼ਰ ਹੋਏਗਾ, ਸਮਾਂ ਹੋਏਗਾ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਨਵੇਂ ਪੁਰਾਣੇ ਗੀਤਾਂ ਦਾ ਸੁਮੇਲ ਭਾਵੇਂ ਕਿਸੇ ਤਰ੍ਹਾਂ ਦਾ ਵੀ ਹੋਵੇ, ਲੇਕਿਨ ਜਦੋਂ ਉਸ ਏਰਾ, ਉਸ ਗੋਲਡਨ ਸਮੇਂ ਦੀ ਗੱਲ ਆਉਂਦੀ ਹੈ ਜਿੱਥੇ ਲਤਾ ਮੰਗੇਸ਼ਕਰ, ਮੁਕੇਸ਼ ਜੀ, ਮੰਨਾ ਡੇ ਔਰ ਇਹ ਸਾਰੀਆਂ ਯਾਦਾਂ ਇਕੱਠੀਆਂ ਹੁੰਦੀਆਂ ਨੇ ਨਾ, ਅਤੇ ਜੀ ਉਹਨਾਂ ਦੇ ਵਿੱਚੋਂ ਇੱਕ ਨਾਮ ਹੈ ਮੁਹੰਮਦ ਰਫੀ। ਉਹ ਸਫ਼ਰ, ਉਹ ਮਿਊਜ਼ਿਕ, ਉਹ ਗੀਤ ਔਰ ਉਹ ਸ਼ਬਦ, ਉਹ ਆਵਾਜ਼ਾਂ, ਉਹ ਹਮੇਸ਼ਾ ਸਾਡੇ ਜ਼ਿਹਨ ਦੇ ਵਿੱਚ ਜਿਉਂਦੀਆਂ ਤਿਉਂ ਹੀ ਬੈਠੀਆਂ ਹੋਈਆਂ ਨੇ। ਤਾਂ ਹੀ ਤਾਂ ਇਹਨਾਂ ਗੀਤਾਂ ਨੂੰ ਕਹਿੰਦੇ ਨੇ ਕਿ ਫੋਰ ਐਵਰ, ਹਮੇਸ਼ਾ ਤਰੋਤਾਜ਼ਾ ਰਹਿਣ ਵਾਲੇ ਇਹ ਆਵਾਜ਼ਾਂ ਜੋ ਕਿ ਸਾਡੇ ਰੇਡੀਓ ਸੈਟਸ ਦੀ ਬਸ 1 ਘੰਟਾ ਨਹੀਂ ਪੂਰਾ ਦਿਨ ਇਸੇ ਤਰ੍ਹਾਂ ਚੱਲਦੀਆਂ ਰਹਿੰਦੀਆਂ ਨੇ। ਸੋ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦਾ ਆਗਾਜ਼ ਕਰਦੇ ਹਾਂ ਜੀ ਲਤਾ ਮੰਗੇਸ਼ਕਰ ਐਂਡ ਮੁਹੰਮਦ ਅਜ਼ੀਜ਼ ਦੀ ਆਵਾਜ਼ ਦੇ ਵਿੱਚ, ਜਿੰਦ ਤੇਰੇ ਨਾਮ ਕਰਦੀ।

0: será.
1: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7-7 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹੇ ਵੀਰ, ਤੁਸੀਂ ਵੀ ਲਗਾ ਹੀ ਦਿਓ।
2: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in।

ਲਤਾ ਮੰਗੇਸ਼ਕਰ, ਅਭਿਜੀਤ ਔਰ ਉਦਿਤ ਨਾਰਾਇਣ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਟਰੈਕ ਇੰਜੋਏ ਕੀਤਾ ਹੈ ਜੀ। ਲੱਗੀ ਲੱਗੀ ਹੈ ਇਹ ਦਿਲ ਕੀ ਲੱਗੀ। 102.7 FM ਦੀ ਪ੍ਰੋਗਰਾਮ ਚੱਲ ਰਿਹਾ ਜੀ ਮਿਡ ਡੇ ਮੈਲੋਡੀਜ਼। ਅਗਲਾ ਗੀਤ ਕਿਤਨਾ ਪਿਆਰਾ ਵਾਅਦਾ ਜੋ ਕਿ ਤੁਸੀਂ ਸੁਣਨ ਜਾਓਗੇ ਹੁਣ ਤੋਂ ਕੁਝ ਪਲਾਂ ਬਾਅਦ। ਇਹ ਗੀਤ ਹੈ ਜੀ ਫਿਲਮ ਕਾਰਵਾਂ ਜੋ ਕਿ 1971 ਯਾਨੀ ਕਿ 1971 ਦੇ ਵਿੱਚ ਬਣੀ ਸੀਗੀ। ਮੁਹੰਮਦ ਰਫੀ, ਲਤਾ ਮੰਗੇਸ਼ਕਰ ਜੀ ਨੇ ਇਸ ਗੀਤ ਦੇ ਵਿੱਚ ਆਪਣੀਆਂ ਸੋਹਣੀਆਂ ਆਵਾਜ਼ਾਂ ਦਿੱਤੀਆਂ ਨੇ। ਮਜਰੂਹ ਸੁਲਤਾਨਪੁਰੀ ਨੇ ਇਹ ਗੀਤ ਲਿਖਿਆ ਔਰ ਇਸ ਗੀਤ ਦੇ ਵਿੱਚ ਮਿਊਜ਼ਿਕ ਦਿੱਤਾ ਹੈ ਜੀ ਆਰ ਡੀ ਬਰਮਨ ਨੇ। ਕਿਤਨਾ ਪਿਆਰਾ ਵਾਅਦਾ, ਜਤਿੰਦਰ ਇਸ ਫਿਲਮ ਔਰ ਇਸ ਗੀਤ ਦੇ ਵਿੱਚ ਆਪਣੀ ਅਦਾਕਾਰੀ ਪੇਸ਼ ਕਰ ਰਹੇ ਨੇ। ਬਾਕੀ ਜੀ ਉਹ ਦੌਰ ਬਹੁਤ ਹੀ ਸੋਹਣਾ ਸੀਗਾ ਔਰ ਜਿੱਥੇ ਵਰਿੰਦਰ ਯਾਨੀ ਕਿ ਪੰਜਾਬੀ ਫਿਲਮਾਂ ਦੇ ਜਿਹੜੇ ਐਕਟਰ ਸੀਗੇ ਉਹਦੇ ਨਾਲ ਨਾਲ ਹਿੰਦੀ ਫਿਲਮਾਂ ਦੇ ਧਰਮਿੰਦਰ ਅਤੇ ਜਤਿੰਦਰ ਇਹਨਾਂ ਨੇ ਵੀ ਆਪਣੀ ਐਕਟਿੰਗ ਦਾ ਲੋਹਾ ਜਿਹੜਾ ਖੂਬ ਮਨਵਾਇਆ ਹੈ ਔਰ ਅੱਜ ਵੀ ਲੋਕਾਂ ਦੀ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਦੇ ਰਾਜ ਕਰਦੇ ਨੇ। ਹੁਣ ਗੀਤ ਸੁਣਦੇ ਹਾਂ ਜੀ ਫਿਲਮ ਕਾਰਵਾਂ ਕਿਤਨਾ ਪਿਆਰਾ ਯੇ ਵਾਅਦਾ ਔਰ ਉਸੇ ਤਰ੍ਹਾਂ ਉਹ ਵਾਅਦਾ ਜਿਹੜਾ ਮੈਂ ਤੁਹਾਡੇ ਨਾਲ ਹਮੇਸ਼ਾ ਨਿਭਾਉਣੀ ਹਾਂ ਉਹ ਵੀ ਤੁਹਾਨੂੰ ਦੱਸਾਂਗੀ। ਅਗਲਾ ਗੀਤ ਹੈ ਜੀ ਲਤਾ ਮੰਗੇਸ਼ਕਰ ਔਰ ਮੁਹੰਮਦ ਰਫੀ ਜੀ ਹੋਣਾ ਦੀ ਆਵਾਜ਼ ਦੇ ਵਿੱਚ।

0: 102.7 ਮੈਗਾਹਰਟਜ਼ ਤੇ ਤੁਸੀਂ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਜੀ ਪੰਜਾਬੀ ਦੇ ਵਿੱਚ ਖਬਰਾਂ ਸਾਡੇ ਪ੍ਰਦੇਸ਼ਿਤ ਚੈਨਲ ਤੋਂ। ਬਸ ਕੁਝ ਪਲਾਂ ਦਾ ਇੰਤਜ਼ਾਰ ਤੇ ਉਸ ਤੋਂ ਬਾਅਦ ਪੰਜਾਬੀ ਦੇ ਵਿੱਚ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਭਾਰਤ ਬੁਲਗੇਰੀਆ ਸਬੰਧਾਂ ਨੂੰ ਹੋਰ ਗਤੀਸ਼ੀਲ ਤੇ ਅਗਾਂਹ ਬਣਾਉਣ ਦਾ ਸੱਦਾ ਦਿੱਤਾ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਕਸ਼ਮੀਰ ਤੋਂ ਕੱਛ ਤੱਕ ਦੇਸ਼ ਦੇ ਸਰਹੱਦੀ ਇਲਾਕਿਆਂ ਵਿੱਚ ਆਕਾਸ਼ਵਾਣੀ ਅਤੇ ਦੂਰਦਰਸ਼ਨ ਕਵਰੇਜ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼

ਲੋਕਲ ਪਹੁੰਚ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਸਥਾਨਕ ਕਲਾਕਾਰਾਂ ਤੇ ਕਾਰੀਗਰਾਂ ਨੂੰ ਪ੍ਰਸਾਰਣ ਪਲੇਟਫਾਰਮਾਂ ਨਾਲ ਜੋੜਨ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ। ਸ੍ਰੀ ਵੈਸ਼ਨੂੰ ਨੇ ਜੈਪੁਰ ਵਿੱਚ ਆਉਣ ਵਾਲੇ AI ਡੇਟਾ ਸੈਂਟਰ ਦਾ ਵੀ ਜ਼ਿਕਰ ਕੀਤਾ। ਇਸ ਨੂੰ ਭਵਿੱਖ ਦੀਆਂ ਟੈਕਨੋਲੋਜੀਆਂ ਵਾਲੇ ਇੱਕ ਮਹੱਤਵਪੂਰਨ ਕਦਮ ਦੱਸਿਆ। ਇਸ ਸਮਾਗਮ ਵਿੱਚ ਜੈਪੁਰ ਦੇ ਸੰਸਦ ਮੈਂਬਰ ਮੰਜੂ ਸ਼ਰਮਾ, ਪ੍ਰਸਾਰ ਭਾਰਤੀ ਦੇ ਚੇਅਰਮੈਨ ਰਸੂਨ ਜੋਸ਼ੀ ਅਤੇ ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਜੈਨ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨੂੰ ਨੇ ਬਾਅਦ ਵਿੱਚ MNIT ਜੈਪੁਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਆਰਟੀਫਿਸ਼ਲ ਇੰਟੈਲੀਜੈਂਸ, ਸੈਮੀਕੰਡਕਟਰਾਂ ਅਤੇ ਕੁਆਂਟਮ ਟੈਕਨੋਲੋਜੀਆਂ

ਹੋਰ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨੋ ਨੇ ਬਾਅਦ ਵਿਚ MNIT ਜੈਪੁਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਆਰਟੀਫਿਸ਼ਲ ਇੰਟੈਲੀਜੈਂਸ, ਸੈਮੀ ਕੰਡਕਟਰਾਂ ਅਤੇ ਕੁਆਂਟਮ ਤਕਨਾਲੋਜੀਆਂ ਵਿਚ ਨਵੀਆਂ ਮੇਕਰ ਲੈਬਾਂ ਅਤੇ ਸਹੂਲਤਾਂ ਦਾ ਉਦਘਾਟਨ ਕੀਤਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIRRN ਜਲੰਧਰ। ਸਰਕਾਰ ਨੇ ਇਥੇਨੋਲ ਮਿਸ਼ਰਤ ਪੈਟਰੋਲ ਦੀਆਂ ਕੁਝ ਕਿਸਮਾਂ ਤੇ ਐਕਸਾਈਜ਼ ਡਿਊਟੀ ਮੁਆਫ਼ ਕਰ ਦਿੱਤੀ ਏ। ਕੇਂਦਰੀ ਖਜ਼ਾਨਾ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਰਾਹੀਂ 22, 25, 27 ਅਤੇ 30% ਇਥੇਨੋਲ ਮਿਸ਼ਰਤ ਪੈਟਰੋਲ ਤੇ ਕੇਂਦਰੀ ਐਕਸਾਈਜ਼ ਡਿਊਟੀ ਤੋਂ ਪੂਰੀ ਤਰ੍ਹਾਂ ਛੋਟ ਦੇਣ ਦਾ ਐਲਾਨ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਇਸ ਦਾ ਉਦੇਸ਼ ਭਾਰਤ ਦੇ ਇਥੇਨੋਲ ਮਿਸ਼ਰਣ ਪ੍ਰੋਗਰਾਮ ਨੂੰ ਮਜ਼ਬੂਤ ਕਰਨਾ ਹੈ, ਜਿਸ ਦਾ ਟੀਚਾ ਦਰਾਮਦ ਕੀਤੇ ਕੱਚੇ ਤੇਲ ਤੇ ਨਿਰਭਰਤਾ ਘਟਾਉਣਾ, ਕਾਰਬਨ ਨਿਕਾਸੀ 'ਚ ਕਟੌਤੀ ਕਰਨਾ ਅਤੇ ਘਰੇਲੂ ਤੌਰ 'ਤੇ ਵਿਕਸਿਤ ਕੀਤੇ ਇਥੇਨੋਲ ਦੀ ਮੰਗ ਵਧਾਉਣਾ ਹੈ। ਪਲਾਊ ਦੇ ਝੰਡੇ ਵਾਲੇ ਵਪਾਰਕ ਜਹਾਜ਼ MT ਸੇਟੇਬੁਲ ਤੇ ਵਾਪਰੀ ਦੁਖਦਾਈ ਘਟਨਾ ਤੋਂ ਬਾਅਦ ਸ਼ੁਰੂ ਵਿਚ ਲਾਪਤਾ ਹੋਏ 3 ਭਾਰਤੀ ਨਾਵਿਕਾਂ ਦੀ ਹੁਣ ਮੌਤ ਦੀ ਪੁਸ਼ਟੀ ਹੋ ਗਈ ਏ। ਟੈਂਕਰ ਤੇ ਓਮਾਨ ਦੇ ਸਾਹਿਲ ਤੇ ਸ਼ੱਕੇ ਅਮਰੀਕੀ ਮਿਜ਼ਾਈਲ ਹਮਲੇ ਵਿਚ ਮਾਰ ਹੋਈ ਸੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਤੇ ਜਲਮਾਰਗ ਮੰਤਰੀ ਸਰਬਨੰਦ ਸੋਨੋਵਾਲ ਨੇ ਕਿਹਾ ਕਿ 3 ਨਾਵਿਕਾਂ ਦੀਆਂ ਦੇਹਾਂ ਮਿਲ ਗਈਆਂ ਨੇ ਅਤੇ ਉਨ੍ਹਾਂ ਦੀ ਪਛਾਣ ਕਰ ਲਈ ਗਈ ਏ। ਸ਼੍ਰੀ ਸੋਨੋਵਾਲ ਨੇ ਇਸ ਦੁਖਦਾਈ ਘਟਨਾ ਤੇ ਦੁੱਖ ਜ਼ਾਹਿਰ ਕੀਤਾ ਤੇ ਇਸ ਨੂੰ ਸਮੁੰਦਰੀ ਭਾਈਚਾਰੇ ਲਈ ਇੱਕ ਡੂੰਘਾ ਨੁਕਸਾਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮੁਸ਼ਕਿਲ ਸਮੇਂ ਦੌਰਾਨ ਦੁਖੀ ਪਰਿਵਾਰਾਂ ਨਾਲ ਮਜ਼ਬੂਤੀ ਨਾਲ ਖੜੀ ਏ। ਉਨ੍ਹਾਂ ਭਰੋਸਾ ਦਿੱਤਾ ਕਿ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਹਰ ਜ਼ਰੂਰੀ ਸਹਾਇਤਾ ਦਿੱਤੀ ਜਾਏਗੀ। ਓਮਾਨ ਵਿਚ ਭਾਰਤੀ ਦੂਤਕਰ ਨੇ ਕਿਹਾ ਕਿ ਉਸ ਨੂੰ ਅੱਜ ਸਵੇਰੇ ਓਮਾਨ ਦੇ ਸ਼ਿਨਾਸ ਬੰਦਰਗਾਹ ਦੇ ਨੇੜੇ ਇੱਕ ਜਹਾਜ਼ ਨਾਲ ਸੰਬੰਧਿਤ ਇੱਕ ਹੋਰ ਘਟਨਾ ਬਾਰੇ ਜਾਣਕਾਰੀ ਮਿਲੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਦੂਤਕਰ ਨੇ ਕਿਹਾ ਕਿ ਉਹ ਸਥਿਤੀ ਤੇ ਨੇੜੇ ਨਜ਼ਰ ਰੱਖ ਰਿਹਾ ਤੇ ਹੋਰ ਵੇਰਵਿਆਂ ਲਈ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਸਰਕਾਰ ਨੇ 29 ਕੇਂਦਰੀ ਕਿਰਤ ਕਾਨੂੰਨਾਂ ਨੂੰ ਤਰਕਸੰਗਤ ਅਤੇ ਸਰਲ ਬਣਾਇਆ ਅਤੇ ਉਨ੍ਹਾਂ ਨੂੰ 4 ਵਿਆਪਕ ਕਿਰਤ ਜ਼ਾਬਤਿਆਂ ਵਿਚ ਜੋੜਿਆ ਹੈ। ਇਸ ਦਾ ਉਦੇਸ਼ ਪਾਲਣਾ ਨੂੰ ਸਰਲ ਬਣਾਉਣਾ, ਕਾਮਿਆਂ ਦੀ ਸੁਰੱਖਿਆ ਅਤੇ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨਾ ਤੇ ਕਾਰੋਬਾਰ ਕਰਨ ਵਿਚ ਆਸਾਨੀ ਨੂੰ ਉਤਸ਼ਾਹਿਤ ਕਰਨਾ ਹੈ। ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਕੱਲ੍ਹ ਸਵਿਟਜ਼ਰਲੈਂਡ ਦੇ ਜਿਨੇਵਾ ਵਿਚ ਅੰਤਰਰਾਸ਼ਟਰੀ ਕਿਰਤ ਸੰਮੇਲਨ ਦੇ ਪੂਰਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਪਾਕਿਸਤਾਨ ਸਰਹੱਦ ਨੇੜੇ ਭਾਰਤੀ ਹਵਾਈ ਫੌਜ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਦਾਅਵਾ ਕਰਨ ਵਾਲਾ ਵੀਡੀਓ ਪੂਰੀ ਤਰ੍ਹਾਂ ਗੁੰਮਰਾਹ ਹੋਣੇ। ਪ੍ਰੈਸ ਸੂਚਨਾ ਬਿਊਰੋ ਦੀ ਤੱਥ ਜਾਂਚ ਇਕਾਈ ਨੇ ਕਿਹਾ ਕਿ ਇਹ ਦਾਅਵਾ ਝੂਠਾ ਹੈ ਤੇ ਵੀਡੀਓ ਪਾਕਿਸਤਾਨੀ ਦੁਰਪ੍ਰਚਾਰ ਖਾਤਿਆਂ ਵੱਲੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। PIB ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਾ ਨੂੰ ਗੁੰਮਰਾਹ ਕਰਨ ਦੇ ਉਦੇਸ਼ ਨਾਲ ਸਰਹੱਦ ਪਾਰ ਤੋਂ ਚਲਾਈਆਂ ਜਾ ਰਹੀਆਂ ਦੁਰਪ੍ਰਚਾਰ ਮੁਹਿੰਮਾਂ ਤੋਂ ਸਾਵਧਾਨ ਰਹਿਣ। ਦੁਨੀਆ ਭਰ ਦੇ ਖੇਡ ਪ੍ਰੇਮੀ 1 ਮਹੀਨੇ ਤੱਕ ਚੱਲਣ ਵਾਲੇ ਫੁੱਟਬਾਲ ਮੁਕਾਬਲੇ ਲਈ ਤਿਆਰ ਨੇ ਤੇ 2026 ਫੀਫਾ ਵਿਸ਼ਵ ਕੱਪ ਅੱਜ ਰਾਤ ਮੈਕਸੀਕੋ ਸਿਟੀ ਦੇ ਇਤਿਹਾਸਿਕ ਐਸਟਾਡੀਓ ਐਸਟੇਕਾ ਵਿਖੇ ਸ਼ੁਰੂ ਹੋਣ ਜਾ ਰਿਹਾ ਹੈ। ਉਦਘਾਟਨੀ ਮੈਚ ਵਿਚ ਮੇਜ਼ਬਾਨ ਮੈਕਸੀਕੋ ਗਰੁੱਪ ਏ ਦੇ ਮੁਕਾਬਲੇ ਵਿਚ ਦੱਖਣੀ ਅਫਰੀਕਾ ਖਿਲਾਫ਼ ਮੈਦਾਨ 'ਚ ਉਤਰੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਿਕ ਦੁਪਹਿਰ ਬਾਅਦ 12:30 ਵਜੇ ਸ਼ੁਰੂ ਹੋਏਗਾ। ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਭਾਰਤ ਬੁਲਗੇਰੀਆ ਸਬੰਧਾਂ ਨੂੰ ਹੋਰ ਗਤੀਸ਼ੀਲ ਤੇ ਅਗਾਂਹ ਵਧੂ ਬਣਾਉਣ ਦਾ ਸੱਦਾ ਦਿੱਤਾ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ ਕਸ਼ਮੀਰ ਤੋਂ ਕੱਚ ਤੱਕ ਦੇਸ਼ ਦੇ ਸਰਹੱਦੀ ਇਲਾਕਿਆਂ ਵਿਚ ਆਕਾਸ਼ਵਾਣੀ ਤੇ ਦੂਰਦਰਸ਼ਨ ਕਵਰੇਜ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਪ੍ਰਬੰਧ ਵਿਕਸਿਤ ਕੀਤੇ ਜਾ ਰਹੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

ਵੈਲ ਦੋਸਤੋ, ਮੁੜ ਤੋਂ ਆਪਾਂ ਕੰਟੀਨਿਊ ਕਰਦੇ ਹਾਂ ਜੀ ਆਪਣਾ ਪ੍ਰੋਗਰਾਮ ਡਿਮਾਲਡੀਜ਼ ਸਟੂਡੀਓ ਦੀ ਘੜੀ 'ਤੇ। 1:50 ਅਤੇ 21 ਸੈਕਿੰਡ ਹੋ ਚੁੱਕੇ ਨੇ। ਤੇਰੇ ਪਿਆਰ ਕੀ ਰਾਹੋਂ ਮੇਂ ਚਲਤੇ ਜਾਣਾ ਹੈ, ਐ ਮੇਰੇ ਦੋਸਤ ਹੈ ਮੇਰੇ ਹਮ ਸਫ਼ਰ, ਤੇਰੇ ਪਿਆਰ ਕੀ ਰਾਹੋਂ ਮੇਂ ਮੁਝੇ ਚਲਤੇ ਜਾਣਾ ਹੈ, ਹਰ ਮੁਸ਼ਕਿਲ ਕੋ ਹੱਸਤੇ ਹੋਏ ਸਹਿਤੇ ਜਾਣਾ ਹੈ, ਥਾਮ ਕਰ ਤੇਰਾ ਹਾਥ ਓ ਮੇਰੇ ਹਮ ਸਫ਼ਰ, ਥਾਮ ਕਰ ਤੇਰਾ ਹਾਥ ਓ ਮੇਰੇ ਹਮ ਸਫ਼ਰ, ਜ਼ਿੰਦਗੀ ਕੇ ਹਰ ਮੋੜ ਪਰ ਮੁਸਕੁਰਾਤੇ ਜਾਣਾ ਹੈ, ਔਰ ਯੂੰ ਹੀ ਤੇਰੇ ਸਾਥ ਹੱਸਤੇ ਮੁਸਕੁਰਾਤੇ ਚਲਤੇ ਜਾਣਾ ਹੈ, ਚਲਤੇ ਜਾਣਾ ਹੈ। ਬਿਲਕੁਲ ਜੀ, ਉਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਟਿਊਨ ਕਰਕੇ ਰੱਖਦੇ ਹੋ ਅਤੇ ਸਾਡੇ ਇਸ ਸਫ਼ਰ ਨੂੰ ਆਪਣਾ ਸਫ਼ਰ ਬਣਾਉਂਦੇ ਹੋ। ਤੁਹਾਡੀ ਪਿਆਰੀ ਅੱਜ ਦੋਸਤ ਰਣਦੀਪ ਕੌਰ ਹੈ ਤੁਹਾਡੇ ਨਾਲ, ਅਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਅੱਗੇ ਤੋਰਦੇ ਹਾਂ, ਕਿਉਂਕਿ ਜੀ ਅੱਗੇ ਵਧਣਾ ਤੁਰਨਾ ਸਾਡੀ ਜ਼ਿੰਦਗੀ ਦਾ ਕਹਿੰਦੇ ਨੇ ਕਿ ਉਹ ਸਫ਼ਰ ਹੈਗਾ,

ਕਿਉਂਕਿ ਜੇਕਰ ਅਸੀਂ ਅੱਗੇ ਵਧੀਏ ਨਾ ਤੁਰੀਏ ਨਾ ਤਾਂ ਫਿਰ ਸਾਨੂੰ ਆਉਣ ਵਾਲਾ ਸਮਾਂ ਵੀ ਆਪਣੇ ਨਾਲ ਨਹੀਂ ਰਲਾਏਗਾ। ਲਤਾ ਮੰਗੇਸ਼ਕਰ ਔਰ ਕਿਸ਼ੋਰ ਕੁਮਾਰ ਜੀ ਹੁਣਾਂ ਦੀ ਆਵਾਜ਼ ਦੇ ਵਿੱਚ ਤੁਮ ਆ ਗਏ ਹੋ, ਨੂਰ ਆ ਗਿਆ ਹੈ। ਵਾਕਿਆ ਜੀ ਉਹਨਾਂ ਦੀ ਆਵਾਜ਼ ਦੇ ਵਿੱਚ ਸੱਚੀ ਅਜਿਹਾ ਨੂਰ ਹੈ ਕਿ ਕਿੰਨੇ ਸਾਰੇ ਗੀਤ ਨੇ, ਕਿੰਨੇ ਸਾਰੀਆਂ ਗੱਲਾਂ ਨੇ ਜੋ ਉਹਨਾਂ ਨੇ ਆਪਣੇ ਵੱਖਰੇ ਦਿਲਚਸਪ ਅੰਦਾਜ਼ ਦੇ ਨਾਲ, ਪਿਆਰੇ ਜਿਹੇ ਅਲਫਾਜ਼ਾਂ ਦੇ ਨਾਲ, ਕਿੱਦਾਂ ਮਤਲਬ ਸੁਹੱਜੇ ਜਿਹੇ ਸਿੰਪਲ ਜਿਹੇ ਢੰਗ ਦੇ ਨਾਲ ਉਹਨਾਂ ਨੇ ਆਪਣੀ ਜ਼ੁਬਾਨ ਤੋਂ, ਆਪਣੇ ਮੁੱਖ ਤੋਂ ਇਹ ਅਲਫਾਜ਼ ਜਿਹੜੇ ਨੇ ਬਿਆਨ ਕੀਤੇ ਨੇ, ਅਤੇ ਕਿੱਦਾਂ ਉਹ ਮਿਊਜ਼ਿਕ ਦੇ ਨਾਲ ਐਡ ਔਨ ਹੋ ਕੇ ਮਤਲਬ ਫੋਰਐਵਰ ਗੀਤ ਬਣ ਗਏ ਅਤੇ ਸਾਡੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਇਸ ਦੁਨੀਆ ਦੇ ਵਿੱਚ ਆਪਣਾ ਇੱਕ ਰੰਗ ਬਣਾ ਲਿਆ ਹੈ। ਹਾਂਜੀ, ਸਮੇਂ ਦੇ ਨਾਲ ਨਾਲ ਚੱਲਦੇ ਚੱਲਦੇ ਇਹ ਗੀਤ ਇੰਜੋਏ ਕਰਦੇ ਹਾਂ ਅਤੇ ਇਸ ਤੋਂ ਬਾਅਦ ਇੱਕ ਹੋਰ ਗੀਤ ਹੋਏਗਾ ਅਤੇ ਉਸ ਤੋਂ ਬਾਅਦ ਮੈਂ ਤੁਹਾਡੇ ਤੋਂ ਲੈ ਲੈਣੀ ਹੈ ਇਜਾਜ਼ਤ ਅਤੇ ਫਿਰ ਕਿਸੇ ਹੋਰ ਦਿਨ ਹੋਏਗੀ ਸਾਡੀ ਮੁਲਾਕਾਤ। ਲੇਕਿਨ ਫਿਲਹਾਲ ਇਹ ਗੀਤ ਔਰ ਇਸ ਗੀਤ ਤੋਂ ਬਾਅਦ ਤੁਹਾਡੀ ਮੇਰੀ ਗੱਲਬਾਤ।

102.7 ਮੈਗਾਹਰਟਜ਼ ਤੇ ਬਿਲਕੁਲ ਜੀ ਇਸ ਇੱਕ ਘੰਟੇ ਦੇ ਵਿੱਚ ਸੱਚੀ ਨੂਰ ਆ ਜਾਂਦਾ ਜਦੋਂ ਲਤਾ ਮੰਗੇਸ਼ਕਰ ਜੀ ਦੇ ਸੋਹਣੇ ਸੋਹਣੇ ਅਫਸਾਨੇ ਤਰਾਨੇ ਅਤੇ ਗੀਤ ਜਿਹੜੇ ਨੇ ਇਸ ਪ੍ਰੋਗਰਾਮ ਦੇ ਵਿੱਚ ਵਜਾਏ ਜਾਂਦੇ ਨੇ, ਸੁਣਾਏ ਜਾਂਦੇ ਨੇ ਤੁਹਾਨੂੰ। ਅਤੇ ਲਓ ਜੀ ਹੁਣ ਸਮਾਂ ਜਿਹੜਾ ਹੈ ਉਹ ਮੈਨੂੰ ਕਹਿ ਰਿਹਾ ਕਿ ਤੁਸੀਂ ਹੁਣ ਪ੍ਰੋਗਰਾਮ ਨੂੰ ਵਾਇੰਡ ਅਪ ਕਰ ਦਿਓ, ਕਿਉਂਕਿ ਇਸ ਤੋਂ ਬਾਅਦ 2 ਵਜੇ ਅਗਲਾ ਪ੍ਰੋਗਰਾਮ ਸ਼ੁਰੂ ਹੋਣਾ ਹੈ। ਅਗਲੇ ਆਰਜੇ ਵੀ ਪਹੁੰਚ ਚੁੱਕੇ ਨੇ ਅਤੇ ਜੀ ਹੁਣ ਮੈਂ ਤੁਹਾਡੇ ਤੋਂ ਲੈਂਦੀ ਹਾਂ ਇਜਾਜ਼ਤ, ਯਾਨੀ ਕਿ ਤੁਹਾਡੀ ਪਿਆਰੀ ਆਰਜੇ ਦੋਸਤ ਰਣਦੀਪ ਕੌਰ ਤੁਹਾਨੂੰ ਸਤਿ ਸ਼੍ਰੀ ਅਕਾਲ ਆਖਦੀ ਹੈ ਅਤੇ ਫਿਰ ਮਿਲਣ ਦਾ ਵਾਅਦਾ ਕਰਕੇ ਜਾਂਦੀ ਹਾਂ। ਜਲਦ ਮਿਲਾਂਗੇ ਕਿਸੇ ਹੋਰ ਦਿਨ, ਜਲਦੀ ਜਲਦੀ ਬਹੁਤ ਸਾਰੀਆਂ ਗੱਲਾਂ ਅਤੇ ਬਹੁਤ ਸਾਰੀਆਂ ਬਾਤਾਂ ਅਤੇ ਬਹੁਤ ਸਾਰੀ ਜਾਣਕਾਰੀ ਦੇ ਨਾਲ। ਤਦ ਤੱਕ ਲਈ ਬਾਏ ਬਾਏ, ਰੱਬ ਰਾਖਾ, ਜਲਦ ਮਿਲਦੇ ਹਾਂ। ਐਂਡ ਲਾਸਟ ਵਾਲਾ ਟਰੈਕ ਹੈ ਜੀ, ਜਬ ਹਮ ਜਮਾਂ ਹੋਂਗੇ।

102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਮੂ ਚੈਨਲ ਹੈ। ਮੈਂ ਹਾਂ ਅੱਜ ਰਾਜੂ ਲੈ ਕੇ ਪੇਸ਼ ਹੋ ਗਿਆ ਤੁਹਾਡਾ ਪਸੰਦੀਦਾ ਪ੍ਰੋਗਰਾਮ ਜਿਸ ਦਾ ਨਾਮ ਹੈ ਦਿਲ ਆਜ ਸ਼ਾਇਰ ਹੈ। ਸ਼ੁਰੂਆਤ ਕਰਦੇ ਹਾਂ ਇਸ ਪ੍ਰੋਗਰਾਮ ਦੀ ਸ਼ਾਇਰੀ ਜਿਸ ਦਾ ਨਾਮ ਹੈ ਕਿ ਆਖੇ ਕੀ ਪਸੰਦ ਹੈ। ਕਹਿੰਦੇ ਕਿ ਇੱਕ ਤਾਂ ਤੇਰਾ ਨਾਂ ਪਸੰਦ ਹੈ ਤੇ ਦੂਜੀ ਸਾਨੂੰ ਚਾਹ ਪਸੰਦ ਹੈ। ਕਦੇ ਕਦੇ ਤੇਰੀ ਯਾਦ ਨਾਲ ਪੈਂਦਾ ਮੀਂਹ ਪਸੰਦ ਹੈ। ਗੱਲਾਂ ਗੱਲਾਂ ਤੇਰਾ ਹੱਸ ਕੇ ਕਹਿਣਾ ਜੀ ਪਸੰਦ ਹੈ। ਜਿਸ ਥਾਂ 'ਤੇ ਹੋਵੇਂ ਤੂੰ ਸਾਨੂੰ ਉਹ ਹਰ ਥਾਂ ਪਸੰਦ ਹੈ। ਜਿਸ ਰਾਹ ਤੋਂ ਵੀ ਗੁਜ਼ਰੀ ਹੈ ਸਾਨੂੰ ਉਹ ਹਰ ਰਾਹ ਪਸੰਦ ਹੈ। ਤੂੰ ਪਸੰਦ ਹੈ ਇਸ ਲਈ ਤੇਰੇ ਨਾਲ ਮੁਹੱਬਤ ਨਹੀਂ, ਤੇਰੇ ਨਾਲ ਮੁਹੱਬਤ ਹੈ, ਤੂੰ ਸਾਨੂੰ ਤਾਂ ਪਸੰਦ ਹੈ। ਇਹ ਲਿਖਤ ਲਿਖੀ ਹੋਈ ਹੈ ਸ਼ਿਵ ਕੁਮਾਰ ਬਟਾਲਵੀ, ਬਿਰਹਾ ਦਾ ਸੁਲਤਾਨ, ਜਿਨ੍ਹਾਂ ਨੇ ਹੋਰ ਵੀ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ। ਅਤੇ ਇਸ ਪੂਰੇ ਆਰ ਦੇ ਵਿੱਚ ਇਸ ਤਰੀਕੇ ਦੇ ਨਾਲ ਸ਼ਾਇਰਾਨਾ ਮਾਹੌਲ ਬਣਿਆ ਰਹੇਗਾ। ਜੇਕਰ ਤੁਸੀਂ ਵੀ ਇਸ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਫਿਰ ਇੱਕ ਨੰਬਰ ਨੋਟ ਕਰ ਲਓ। ਨੰਬਰ ਹੈ 9855 10 10 27। ਇਹ ਹੈ ਐਫ ਐਮ ਰੇਮੋ ਜਲੰਧਰ ਦਾ ਵਟਸਐਪ ਨੰਬਰ। ਤੁਸੀਂ ਇਸ ਦੇ ਉੱਤੇ ਆਪਣੀਆਂ ਪਸੰਦ ਦੀਆਂ ਸ਼ਾਇਰੀਆਂ ਕਵਿਤਾਵਾਂ ਭੇਜ ਸਕਦੇ ਹੋ, ਲੇਕਿਨ ਹਾਂ ਆਪਣਾ ਨਾਮ ਅਤੇ ਆਪਣਾ ਪਤਾ ਜ਼ਰੂਰ ਭੇਜਿਓ।

ਵਟਸਐਪ ਦੇ ਉੱਤੇ ਅਗਲੀ ਲਿਖਤ ਆਈ ਹੈ ਅਤੇ ਲਿਖਤ ਹੈ ਕਿ ਸੋਹਣੇ ਚਿਹਰੇ ਲੱਖਾਂ ਇੱਥੇ ਤੈਨੂੰ ਪਾਉਣ ਦੀ ਫਰਿਆਦ ਨਾ ਕਰਦੇ। ਸੱਚ ਮੰਨੇ ਤਾਂ ਤੇਰਾ ਸਾਨੂੰ ਮੋਹ ਸੀ ਆਉਂਦਾ, ਨਹੀਂ ਤਾਂ ਐਵੇਂ ਜ਼ਿੰਦਗੀ ਬਰਬਾਦ ਨਾ ਕਰਦੇ। ਤੂੰ ਕੀ ਜਾਣੇ ਕਦਰ ਵਫਾ ਦੀ, ਵਫਾ ਜੇ ਤੈਨੂੰ ਹਰ ਥਾਂ ਨਾ ਕਰਦੇ। ਜੇ ਸਾਡੀ ਚਾਹਤ ਇਸ ਤਰ੍ਹਾਂ ਸੀ ਵਿਕਣੀ, ਤਾਂ ਕਸਮੇ ਖੁਦਾ ਦੀ ਤੈਨੂੰ ਕਦੇ ਪਿਆਰ ਨਾ ਕਰਦੇ। ਗੱਲਾਂ ਹੁੰਦੀਆਂ ਨੇ ਇੱਥੇ ਪਿਆਰ ਦੀਆਂ ਅਤੇ ਇਤਬਾਰ ਦੀਆਂ, ਅਤੇ ਪਿਆਰ ਇਤਬਾਰ ਦੇ ਵਿੱਚ ਜਦੋਂ ਤਕਰਾਰ ਹੋ ਜਾਂਦੀ ਆ, ਬਹੁਤ ਵਾਰ ਮਾਯੂਸੀ ਵੀ ਹੱਥ ਲੱਗਦੀ ਆ। ਜਦੋਂ ਮਾਯੂਸੀ ਹੱਥ ਲੱਗਦੀ ਆ, ਫਿਰ ਉਸ ਤੋਂ ਬਾਅਦ ਅੱਖਾਂ ਵੀ ਆਪਣੇ ਆਪ ਭਰ ਆਉਂਦੀਆਂ ਆ, ਅਤੇ ਅੱਖਾਂ ਜਦੋਂ ਭਰਦੀਆਂ ਆ, ਉਦੋਂ ਕੁਛ ਬੋਲਣ ਨੂੰ ਮਨ ਨਹੀਂ ਕਰਦਾ। ਸ਼ਾਂਤ ਅਤੇ ਜੋ ਵਗ ਰਿਹਾ ਆ, ਬਸ ਉਹਨੂੰ ਵਗਣ ਦਿਓ।

ਲਿਖਤ ਆਈ ਹੈ ਵਟਸਐਪ ਦੇ ਉੱਤੇ, ਲਿਖਿਆ ਹੈ ਕਿ ਆਪ ਕੀ ਯਾਦ ਆਏ ਤਾਂ ਅਸੀਂ ਕੀ ਕਰੀਏ, ਯਾਦ ਦਿਲ ਤੋਂ ਨਾ ਆਏ ਤਾਂ ਕੀ ਕਰੀਏ, ਸੋਚ ਰਹੇ ਹਾਂ ਸੁਪਨੇ 'ਚ ਮੁਲਾਕਾਤ ਹੋਵੇਗੀ, ਜੇ ਨੀਂਦ ਹੀ ਨਾ ਆਏ ਤਾਂ ਕੀ ਕਰੀਏ। ਇਹ ਲਿਖਤ ਭੇਜੀ ਹੈ ਸਾਨੂੰ ਲੋਹਾ ਬਾਜ਼ਾਰ ਮਲੇਰਕੋਟਲਾ ਰਾਜੇ ਰਾਕੇਸ਼ ਕੁਮਾਰ ਨੇ। ਅੱਜ ਇਸ ਪੂਰੇ ਆਰ ਦੇ ਵਿੱਚ ਕੁਝ ਬਿਰਹਾ ਦੀਆਂ ਗੱਲਾਂ ਹੋਣਗੀਆਂ, ਕਿਉਂਕਿ ਹਰ ਆਰ ਆਪਣੀ ਕਹਾਣੀ ਬਿਆਨ ਕਰਦਾ ਹੈ ਅਤੇ ਦਿਲਾ ਸ਼ਾਇਰੇ ਦੇ ਵਿੱਚ ਕਹਿੰਦੇ ਕਿ ਹਾਰਟ ਬਰੋਕ ਹੁੰਦਾ ਹੈ ਨਾ, ਇਟਸ ਨੋਟ ਲਾਈਕ ਕਿ ਸਾਨੂੰ ਬਹੁਤ ਜ਼ਿਆਦਾ ਅਹਿਸਾਸ ਹੋਏਗਾ, ਕੁਛ ਟਾਈਮ ਸਾਇਲੈਂਟ ਰਹਿੰਦਾ ਇਹ ਬੰਦਾ ਐਂਡ ਸਾਇਲੈਂਸ ਆਸੇ ਪਾਸੇ ਪਸਰੀ ਵੀ ਸੁਣਾਈ ਦਿੰਦੀ ਆ, ਭਾਵੇਂ ਤੁਸੀਂ ਭੀੜ 'ਚ ਖੜ੍ਹੇ ਹੋ, ਭਾਵੇਂ ਤੁਸੀਂ ਫੈਮਿਲੀ 'ਚ ਬੈਠੇ ਹੋ, ਲੇਕਿਨ ਜਦੋਂ ਕੋਈ ਤੁਹਾਨੂੰ ਤੋੜਦਾ ਆ ਅੰਦਰੋਂ ਅੰਦਰੀ ਇਮੋਸ਼ਨਲੀ ਮੈਂਟਲੀ, ਫਿਰ ਉਸ ਤੋਂ ਬਾਅਦ ਉਹ ਜਿਹੜੀ ਆਵਾਜ਼ ਆ ਉਹ ਬਹੁਤ ਟਾਈਮ ਦੇ ਬਾਅਦ ਇੱਕ ਹਲਕੀ ਜਿਹੀ ਸਾਇਲੈਂਟ ਗੂੰਜ ਦੇ ਵਿੱਚ ਤਬਦੀਲ ਹੁੰਦੀ ਆ। ਉੱਥੇ ਕਹਿੰਦੇ ਕਿ ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਰੰਗ ਗੋਰਾ ਗੁਲਾਬ ਲੈ ਬੈਠਾ, ਦਿਲ ਦਾ ਡਰ ਸੀ ਕਿਤੇ ਲਾ ਨਾ ਬੈਠੇ, ਲੈ ਹੀ ਬੈਠਾ ਜਨਾਬ ਲੈ ਬੈਠਾ, ਵੇਲ ਜਦ ਵੀ ਮਿਲੀ ਹੈ ਫਰਜ਼ਾਂ ਤੋਂ, ਤੇਰੇ ਮੁੱਖ ਦੀ ਕਿਤਾਬ ਲੈ ਬੈਠਾ, ਕਿੰਨੀ ਬੀਤੀ ਹੈ ਅਤੇ ਕਿੰਨੀ ਬਾਕੀ ਹੈ ਮੈਨੂੰ ਇਹੋ ਹਿਸਾਬ ਲੈ ਬੈਠਾ। ਸ਼ਿਵ ਨੂੰ ਇੱਕ ਗਮ 'ਤੇ ਹੀ ਭਰੋਸਾ ਸੀ, ਗਮ ਤੋਂ ਕੋਰਾ ਜਵਾਬ ਲੈ ਬੈਠਾ, ਇਹ ਗਮ ਤੋਂ ਕੋਰਾ ਜਵਾਬ ਲੈ ਬੈਠਾ।

ਇੱਕ ਗਜ਼ਲ ਹੈ, ਗਜ਼ਲ ਦਾ ਨਾਮ ਹੈ ਅੱਜ ਫੇਰ ਦਿਲ ਗਰੀਬ। ਅੱਜ ਫੇਰ ਦਿਲ ਗਰੀਬ ਇੱਕ ਪਾਂਦਾ ਹੈ ਵਾਸਤਾ, ਦੇ ਜਾ ਮੇਰੀ ਕਲਮ ਨੂੰ ਇੱਕ ਹੋਰ ਹਾਦਸਾ। ਮੁੱਦਤ ਹੋਈ ਹੈ ਦਰਦ ਦਾ ਕੋਈ ਜਾਮ ਪੀਤਿਆਂ, ਪੀੜਾਂ 'ਚੋਂ ਹੰਝੂ ਘੋਲ ਕੇ ਦੇ ਜਾ ਦੋ ਆਤਿਸ਼ਾਂ। ਕਾਗਜ਼ ਦੀ ਕੋਰੀ ਰੀਝ ਹੈ ਚੁੱਪ ਚਾਪ ਵੇਖਦੀ, ਸ਼ਬਦਾਂ ਦੇ ਥਲ 'ਚ ਭਟਕਦਾ ਹੈ ਗੀਤਾਂ ਦਾ ਕਾਫਲਾ। ਤੁਰਨਾ ਮੈਂ ਚਾਹੁੰਦਾ ਪੈਰ ਵਿੱਚ ਕੰਢੇ ਦੀ ਲੈ ਕੇ ਪੀੜ, ਦੁੱਖ ਤੋਂ ਕਬਰ ਤੱਕ ਦੋਸਤਾ ਕਿੰਨਾ ਵੀ ਫਾਸਲਾ। ਆ ਬੋੜ ਸ਼ਿਵ ਨੂੰ ਪੀੜ ਵੀ ਹੈ ਕੰਢ ਦੇ ਚੱਲੀ, ਰੱਖੀ ਸੀ ਜਿਹੜੇ ਉਸਨੇ ਮੁੱਦਤ ਤੋਂ ਦਾਸਤਾ।

ਆਜ਼ਾਦੀ ਅਰਸ਼ਦ ਕੈਦੀਆਂ ਖੌਰੇ ਕਿੰਨੀਆਂ ਹੋਰ ਤਰੀਕਾਂ ਰਹਿ ਗਈਆਂ। ਐਫ ਐਮ ਰੇਨਬੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ 2:56 ਹੋ ਰਹੇ ਨੇ। ਠੀਕ 2:30 'ਤੇ ਤੁਸੀਂ ਸੁਣੋਗੇ ਸਪੋਂਸਰ ਪ੍ਰੋਗਰਾਮ ਉਮੰਗ, ਜਿਹੜਾ ਕਿ ਦਿੱਲੀ ਤੋਂ ਆਏਗਾ। ਉਦੋਂ ਤੱਕ ਦੇ ਲਈ ਸੁਣਦੇ ਹਾਂ ਤੁਲਸੀ ਕੁਮਾਰ ਅਤੇ ਨਹੀਂ ਉਦੋਂ ਤੱਕ ਸੁਣਦੇ ਹਾਂ ਆਪਾਂ ਕੇ ਦੀ ਆਵਾਜ਼ ਦੇ ਵਿੱਚ ਦਿਲ ਇਬਾਦਤ ਸੌਂਗ।

ਕਹਿੰਦੇ ਕਿ ਅੱਖਾਂ ਦੇ ਵਿੱਚ ਇੰਝ ਉਡੀਕਾਂ ਰਹਿ ਗਈਆਂ, ਪੱਥਰਾਂ ਉੱਤੇ ਜਿਸ ਤਰ੍ਹਾਂ ਲੀਕਾਂ ਰਹਿ ਗਈਆਂ। ਲੋਕੀ ਆਖਣ ਚੁੱਪ ਚਪੀਤਾ ਰਹਿੰਦਾ ਹੈ, ਮੇਰੇ ਅੰਦਰ ਤਾਂ ਕੂਕਾਂ ਚੀਕਾਂ ਰਹਿ ਗਈਆਂ। ਕਿਸਰਾ ਨੇ ਹਥਿਆਰ ਬਣਾਉਣੇ ਨਵੇਂ ਨਵੇਂ, ਦੁਨੀਆਂ 'ਤੇ ਬਸ ਇਹ ਅਖਲੀਕਾਂ ਰਹਿ ਗਈਆਂ। ਲੈ ਕੇ

0: FM band 102.7 megahertz ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਮੈਂ ਆ ਤੁਹਾਡੀ ਆਰਜੇ ਦੋਸਤ ਜਪਸਕੌਰ
1: ਤੇ ਮੈਂ ਆਰਜੇ ਕਾਵਿਆ
0: ਤੇ ਅੱਜ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨ ਵਾਲੇ ਹਾਂ ਤੁਹਾਡੇ ਨਾਲ। ਸਭ ਤੋਂ ਪਹਿਲਾਂ ਸਾਡੀ ਗੱਲਬਾਤ ਇਹ ਹੈ ਕਿ ਅੱਜ ਹੈ ਇੰਟਰਨੈਸ਼ਨਲ ਡੇ ਆਫ ਪਲੇ।
1: ਦੇਖੋ ਬਚਪਨ ਦੀ ਸਭ ਤੋਂ ਵੱਡੀ ਦੌਲਤ ਨਾ ਮਹਿੰਗੇ ਖਿਡੌਣੇ ਹੁੰਦੇ ਨੇ ਨਾ ਵਧੀਆ ਸਕਰੀਨਾਂ। ਬਚਪਨ ਦੀ ਅਸਲ ਦੌਲਤ ਹੁੰਦੀ ਹੈ ਖੁੱਲ੍ਹ ਕੇ ਹੱਸਣਾ, ਮਿੱਟੀ ਵਿੱਚ ਖੇਡਣਾ ਅਤੇ ਹਰ ਛੋਟੀ ਚੀਜ਼ ਵਿੱਚ ਇੱਕ ਨਵੀਂ ਦੁਨੀਆ ਲੱਭ ਲੈਣਾ। ਜਦੋਂ ਅਸੀਂ ਛੋਟੇ ਹੁੰਦੇ ਹਾਂ ਤਾਂ ਇੱਕ ਲੱਕੜ ਦੇ ਘੋੜੇ ਬਣ ਜਾਂਦੇ ਨੇ ਸਾਡੇ ਖੁਆਬ, ਇੱਕ ਡੱਬਾ ਜਹਾਜ਼ ਬਣ ਜਾਂਦਾ, ਇੱਕ ਵੇੜਾ ਪੂਰੀ ਕਾਇਨਾਤ ਬਣ ਜਾਂਦਾ। ਉਸੀ ਵਿਹੜੇ ਵਿੱਚ ਅਸੀਂ ਖੇਡਦੇ ਹਾਂ, ਹੱਸਦੇ ਪਲਦੇ ਹਾਂ ਅਤੇ ਇਵੇਂ ਹੀ ਸਾਡੀ ਚੱਲਦੀ ਰਹਿੰਦੀ ਹੈ ਜ਼ਿੰਦਗੀ। ਅਤੇ ਬਚਪਨ ਵਿੱਚ ਜਿਹੜੇ ਹਾਸੇ ਖੇਡੇ ਬੀਤਦੇ ਨੇ ਅੱਜ ਵੀ ਅਸੀਂ ਸਾਰੇ ਉਹਨੂੰ ਯਾਦ ਕਰਦੇ ਹਾਂ। ਬਟ ਜਬਸ ਕਈ ਬੱਚੇ ਮਹਿਸੂਸ ਨਹੀਂ ਕਰ ਪਾਉਂਦੇ, ਕਈ ਬੱਚੇ ਖੇਡ ਹੀ ਨਹੀਂ ਪਾਉਂਦੇ ਉਹਨਾਂ ਵਿਹੜਿਆਂ ਵਿੱਚ ਉਹ ਹਾਸਿਆਂ ਨੂੰ ਅਤੇ ਉਹ ਯਾਦਾਂ ਮਹਿਸੂਸ ਹੀ ਨਹੀਂ ਕਰ ਪਾਉਂਦੇ।
0: ਹਾਂਜੀ, ਅਤੇ ਇਹ ਦਿਨ ਉਹਨਾਂ ਬੱਚਿਆਂ ਵਾਸਤੇ ਹੀ ਹੈ। ਇਹ ਦਿਨ ਹਰ ਸਾਲ 11 ਜੂਨ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਨੂੰ ਯੂਨਾਈਟਿਡ ਨੇਸ਼ਨਸ ਵੱਲੋਂ ਇੰਟਰਨੈਸ਼ਨਲ ਡੇ ਆਫ ਪਲੇ ਵਜੋਂ ਮਨਾਇਆ ਜਾਂਦਾ ਹੈ ਅਤੇ ਇਹਨੂੰ ਮਨਜ਼ੂਰ ਕੀਤਾ ਸੀਗਾ। ਇਹ ਦਿਨ ਇਸ ਲਈ ਹੁੰਦਾ ਹੈ ਕਿ ਜਿਹੜੇ ਬੱਚੇ ਨੇ 160 million ਪਲੱਸ ਬੱਚੇ ਨੇ ਜਿਹੜੇ ਕਿ ਪੋਵਰਟੀ, ਲੈਕ ਆਫ ਐਜੂਕੇਸ਼ਨ ਕਰਕੇ ਖੇਡ ਨਹੀਂ ਪਾਉਂਦੇ। ਖੇਡਣਾ ਇੱਕ ਬਹੁਤ ਹੀ ਜ਼ਿਆਦਾ ਜ਼ਰੂਰੀ ਚੀਜ਼ ਹੈ ਬੱਚਿਆਂ ਵਾਸਤੇ, ਕਿਉਂਕਿ ਜੇ ਉਹ ਖੇਡਣਗੇ ਤਾਂ ਉਹਨਾਂ ਦਾ ਬਚਪਨਾ ਬਣਿਆ ਰਹੇਗਾ ਅਤੇ ਉਹਨਾਂ ਦੀ ਜਿਹੜੀ ਲਾਈਫ ਹੈ ਉਹ ਅੱਛੀ ਰਹੇਗੀ ਬਚਪਨ ਵਾਲੀ, ਨਾ ਕਿ ਸਾਡੇ ਵੱਡਿਆਂ ਵਾਲੀ ਜਿਹਦੇ ਵਿੱਚ ਕੰਮ ਔਰ ਬਹੁਤ ਕੁਛ ਕਰਨਾ ਹੁੰਦਾ। ਇਸ ਲਈ ਬੱਚਿਆਂ ਦਾ ਬਚਪਨਾ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ।
1: ਬਹੁਤ ਵਧੀਆ ਗੱਲ ਕਹੀ ਤੁਸੀਂ ਕਿ

0: ਬੱਚਿਆਂ ਦਾ ਨਾ ਬਚਪਨਾ ਬਣਾ ਕੇ ਰੱਖਣਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਅਸੀਂ ਨਿਆਣੇ ਵੇਖਦੇ ਹਾਂ ਜਵਾਕ ਖੇਡਦੇ ਹੀ ਨਹੀਂ ਬਾਹਰ, ਗਰਮੀਆਂ ਦੀ ਛੁੱਟੀਆਂ ਨੇ, ਬੱਚਿਆਂ ਨੂੰ ਬਾਹਰ ਖੇਡਣਾ ਚਾਹੀਦਾ ਹੈ ਇੰਨਾ। ਮੈਂ ਵੀ ਜਦੋਂ ਛੋਟੀ ਸੀ ਮੈਨੂੰ ਬੜਾ ਹੀ ਚਾਅ ਹੁੰਦਾ ਸੀ ਕਿ ਆਹ ਪੇਪਰ ਲਾਸਟ ਮੁੱਕ ਗਿਆ, ਨਾਲ ਹੀ ਕਿਤਾਬਾਂ ਸਮੇਟ ਕੇ ਸਾਰਾ ਸਮਾਨ ਸਮੇਟ ਕੇ ਬਾਹਰ ਖੇਡਣ ਭੱਜ ਜਾਣਾ ਆਪਣੇ ਦੋਸਤਾਂ ਦੇ ਨਾਲ, ਅਤੇ ਸ਼ਾਮ ਤੱਕ ਖੇਡਦੇ ਆ ਵਿੱਚ ਪਾਣੀ ਦੀ ਘੁੱਟ, ਮੰਮੀ ਤੋਂ ਲੁੱਕ ਕੇ ਪੀਣਾ ਫਿਰਨਾ, ਮੰਮੀ ਬਿਠਾ ਲੈਂਦੀ ਹੁੰਦੀ ਸੀ
1: ਜਦੋਂ ਤੱਕ ਆਵਾਜ਼ ਨਹੀਂ ਆਉਂਦੀ ਕਰੋ ਕਿ ਆ ਜਾਓ ਹੁਣ ਅੰਦਰ, ਤਦ ਤੱਕ ਖੇਡਦੇ ਰਹਿੰਦੇ ਸੀ ਅਸੀਂ।
0: ਬਹੁਤ ਵਧੀਆ, ਤੇ ਗਲੀ ਵਿੱਚ ਵੀ ਕਿੰਨੀ ਰੌਣਕ ਲੱਗੀ ਰਹਿੰਦੀ ਸੀ।
1: ਪਰ ਹੁਣ ਤਾਂ ਲਾਈਕ ਫੋਨ ਆ ਗਏ, ਬਹੁਤ ਕੁਛ ਆ ਗਿਆ, ਬਹੁਤ ਡਿਜੀਟਲ ਹੋ ਚੁੱਕਿਆ, ਇਸ ਲਈ ਬੱਚੇ ਇੰਨਾ ਖੇਡਦੇ ਨਹੀਂ, ਪਰ ਖੇਡਣਾ ਬਾਹਰ ਬਹੁਤ ਜ਼ਰੂਰੀ ਹੈ। ਬਹੁਤ ਬੱਚੇ ਨੇ ਜਿਹੜੇ ਫਿਜ਼ੀਕਲ ਐਕਟੀਵਿਟੀ ਕਰਦੇ ਨੇ, ਪਰ ਬਹੁਤ ਘੱਟ ਨੇ ਜਿਹੜੇ ਨਹੀਂ ਕਰਦੇ, ਤੇ ਪਰ ਕੁਛ ਬੱਚੇ ਐਸੇ ਨੇ ਜਿਨ੍ਹਾਂ ਨੂੰ ਮੌਕਾ ਹੀ ਨਹੀਂ ਮਿਲਦਾ ਕਰਨ ਦਾ, ਚਾਈਲਡ ਲੇਬਰ ਕਰਕੇ, ਗਰੀਬੀ ਕਰਕੇ, ਹੋਰ ਬਹੁਤ ਸਾਰੇ ਚੀਜ਼ਾਂ ਰੀਜ਼ਨ ਹੈ ਉਹਨਾਂ ਕਰਕੇ ਉਹ ਖੇਡ ਨਹੀਂ ਪਾਉਂਦੇ। ਅਤੇ ਇਹ ਦਿਨ ਇਸੀ ਚੀਜ਼ ਦਾ ਪ੍ਰਤੀਕ ਹੈ ਕਿ ਬੱਚਿਆਂ ਨੂੰ ਖੇਡਣ ਵਾਸਤੇ ਟਾਈਮ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ।
0: ਫੋਨ ਤੋਂ ਅਤੇ ਸਕਰੀਨਸ ਤੋਂ ਜਿਹੜੇ ਗੈਜਟਸ ਅਸੀਂ ਉਹਨਾਂ ਨੂੰ ਹੱਥੀ ਫੜਾਏ ਹੋਏ ਆ, ਇਹਨਾਂ ਤੋਂ ਖਿੱਚ ਕੇ ਟਾਈਮ ਆਪ ਹੀ ਕੱਢਣਾ ਪੈਂਦਾ। ਦੇਖੋ ਕਿਹਾ ਜਾਂਦਾ ਸੀਗਾ ਕਿ ਖੇਡ ਪੜ੍ਹੋਗੇ ਲਿਖੋਗੇ ਤਾਂ ਬਣੋਗੇ ਨਵਾਬ, ਕੂਦੋਗੇ ਖੇਲੋਗੇ ਤਾਂ ਬਣੋਗੇ ਖਰਾਬ, ਬਟ ਹੁਣ ਇਹ ਗੱਲ ਸਾਨੂੰ ਲਾਜ਼ਮੀ ਕਰਨੀ ਪੈਣੀ ਹੈ ਕਿ ਖੇਡਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਸ ਜ਼ਮਾਨੇ ਦੇ ਵਿੱਚ ਅਸੀਂ ਜਿਹੜੇ ਫੋਨਾਂ ਦੇ ਵਿੱਚ ਜਾਂ ਟੈਬਸ ਦੇ ਵਿੱਚ ਬੱਚੇ ਲੱਗੇ ਹੋਏ ਨੇ, ਬਾਹਰ ਕੋਈ ਸੋਸ਼ਲ ਲਾਈਫ ਨਹੀਂ ਹੈਗੀ, ਖੇਡਣਾ ਕੁੱਦ ਖੇਡਣ ਨਾਲ ਮੋਟਰ ਸਕਿੱਲਸ, ਦਿਮਾਗੀ ਹਾਲਤ ਸਭ ਡਿਵੈਲਪ ਹੁੰਦੀ ਹੈ।
1: ਹਾਂਜੀ, ਅਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਬ੍ਰੇਨ ਡਿਵੈਲਪਮੈਂਟ ਵਾਸਤੇ ਹੀ ਖੇਡਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਆਪਣੇ ਨਾਲ ਦੇ ਹਾਂ ਦੇ ਬੱਚੇ ਦੇ ਨਾਲ ਖੇਡਣਗੇ, ਉਹਨਾਂ ਦੀ ਇੰਟਰਸਟ ਵੀ ਵਧੇਗਾ, ਉਹਨਾਂ ਦਾ ਓਬਵੀਅਸਲੀ ਜਿਹੜਾ ਤੁਸੀਂ ਕਿਹਾ ਕਿ ਦਿਮਾਗ ਦੀ ਜੋ ਹਾਲਤ ਹੈ ਉਹ ਵੀ ਅੱਛੀ ਹੋਏਗੀ। ਬਹੁਤ ਕੁਛ ਚੀਜ਼ਾਂ ਹੁੰਦੀਆਂ ਫਿਜ਼ੀਕਲ ਐਕਟੀਵਿਟੀ ਕਰਨ ਨਾਲ, ਖੇਡਣ ਨਾਲ,
0: ਅਤੇ ਉਸਦੇ ਨਾਲ ਮੋਟਰ ਸਕਿੱਲਸ ਵੀ ਹੋਣਗੇ, ਮਤਲਬ ਜਿਹੜੇ ਸਾਡੇ ਮਾਸਪੇਸ਼ੀਆਂ ਨੇ ਨਿਆਣਿਆਂ ਦੀ, ਜਿਹੜੀਆਂ ਹੱਡੀਆਂ ਹੋਰ ਮਜ਼ਬੂਤ ਹੋਣਗੀਆਂ। ਕਈ ਵਾਰੀ ਕਈ ਬੱਚਿਆਂ ਦੀ ਹੱਡੀਆਂ ਮਜ਼ਬੂਤ ਨਹੀਂ ਹੁੰਦੀਆਂ, ਘਰ ਬੈਠੇ ਬੈਠੇ ਕਿੱਥੇ ਉਹਨਾਂ ਨੇ ਤਕੜੇ ਹੋ ਜਾਣਾ। ਮਾਵਾਂ ਦਾਦੀ ਕਹਿੰਦੀਆਂ ਨਾ ਖੇਡਦੇ ਰੜਦੇ ਰਹੋ, ਇਹ ਤਾਂ ਮਿੱਟੀਆਂ 'ਚ ਪਲਿਆ ਆ। ਇਹ ਹੀ ਗੱਲ ਹੁੰਦੀ ਸੀ ਕਿ ਮਿੱਟੀ ਵਿੱਚ ਖੇਡਣ ਨਾਲ ਪਲਣ ਨਾਲ ਸਾਡੇ 'ਚ ਸਹਿਨਸ਼ੀਲਤਾ ਆ ਜਾਂਦੀ ਹੈ, ਸਾਡੀ ਹੱਡੀਆਂ ਹੋਰ ਸਟਰੋਂਗ ਹੋ ਜਾਂਦੀਆਂ ਨੇ। ਅਤੇ ਇਸੇ ਕਰਕੇ ਗਰਮੀਆਂ ਵਿੱਚ ਅਸੀਂ ਇਹ ਨਹੀਂ ਕਹਿ ਰਹੇ ਕਿ ਮੈਂ ਜਬ ਸੇ ਕਹਿ ਰਹੇ ਕਿ ਤੁਸੀਂ ਗਰਮੀ ਦੇ ਵਿੱਚ ਜਾਂ ਧੁਰ ਦੁਪਹਿਰ 'ਚ ਬਾਹਰ ਖੇਡਣ ਚਲ ਜਾਓ,
1: ਸ਼ਾਮ ਨੂੰ ਜਦੋਂ ਥੋੜ੍ਹਾ ਠੰਡਾ ਹੋ ਜਾਂਦਾ 6-6:30 ਵਜੇ, ਉਦੋਂ ਬੱਚੇ ਬਾਹਰ ਆਉਣ, ਖੇਡਣ ਆਪਣੇ ਦੋਸਤਾਂ ਦੇ ਨਾਲ, ਮਜ਼ੇ ਕਰਨ, ਇਹੀ ਕਿਉਂਕਿ ਉਹਨਾਂ ਦਾ ਟਾਈਮ ਹੈ। ਉਸ ਤੋਂ ਬਾਅਦ ਤਾਂ ਫਿਰ ਪੜ੍ਹਾਈਆਂ ਸ਼ੁਰੂ ਹੋ ਜਾਂਦੀਆਂ ਵੱਡੀਆਂ, ਬਹੁਤ ਕੁਛ ਆ ਜਾਂਦਾ।
0: ਅਤੇ ਅੱਜ ਅਸੀਂ ਸਿੱਖ ਸਕਦੇ ਹਾਂ, ਅਤੇ ਤੁਸੀਂ ਵੀ ਨਿਆਣਿਆਂ 'ਤੇ ਅਤੇ ਆਪਣੇ 'ਤੇ ਵੀ ਕਿਤੇ ਨਾ ਕਿਤੇ ਲਾਗੂ ਕਰ ਸਕਦੇ ਹੋ। ਦੇਖੋ ਸਾਨੂੰ ਵੀ ਸਟ੍ਰੈਸ ਹੁੰਦਾ ਹੈ ਕੰਮ ਦਾ, ਅਤੇ ਇਸੀ ਸਟ੍ਰੈਸ ਨੂੰ ਦੂਰ ਕਰਨ ਲਈ ਤੁਸੀਂ ਵੀ ਛੁੱਟੀਆਂ ਵਿੱਚ ਮਾੜਾ ਮੋਟਾ ਸ਼ਾਮੀ ਦਾ ਟਾਈਮ ਕੱਢ ਕੇ ਤੁਸੀਂ ਵੀ ਇੱਕ ਬੈਡਮਿੰਟਨ ਦਾ ਛੋਟਾ ਜਿਹਾ ਰਾਊਂਡ ਲਾ ਸਕਦੇ ਹੋ, ਜਾਂ ਪੰਜ ਪੁਆਇੰਟਾਂ ਦੀ ਗੇਮ। ਮੈਨੂੰ ਕਦੀ ਕਦੀ ਸਟ੍ਰੈਸ ਹੁੰਦਾ ਸੀ ਇਹਨਾਂ ਪੇਪਰਾਂ ਦੇ ਵਿੱਚ, ਮੈਂ ਆਪਣੇ ਭਰਾ ਨੂੰ ਕਹਿੰਦੀ ਸੀ ਕਿ ਚੱਲ ਆ ਜਾ ਬੈਡਮਿੰਟਨ ਦੀ 5 ਪੁਆਇੰਟ ਦੀ ਗੇਮ ਲਾਈਏ। ਅਤੇ ਇਵੇਂ ਤੁਸੀਂ ਵੀ ਕੁਛ ਨਾ ਕੋਈ ਛੋਟੀ ਐਕਟੀਵਿਟੀ ਅਤੇ ਨਿਆਣਿਆਂ ਦਾ ਸਕਰੀਨ ਟਾਈਮ ਘਟਾਓ
1: ਬਿਲਕੁਲ।

0: ਬੜਾ ਖਾਸ ਪੰਜਾਬੀ ਸ਼ਬਦ ਲੈ ਕੇ ਆਏ ਹਾਂ। ਦੇਖੋ, ਨਿਆਣਿਆਂ ਦੀ ਗੱਲ ਹੋ ਰਹੀ ਸੀਗੀ, ਨਿਆਣਿਆਂ ਨੂੰ ਸਾਡੀ ਵਿਰਾਸਤ ਤੋਂ, ਸਾਡੇ ਸੱਭਿਆਚਾਰ ਤੋਂ ਬਹੁਤ ਕੁਛ ਮਿਲਦਾ ਹੈ, ਅਤੇ ਵਿਰਾਸਤ ਤੋਂ ਭਾਵ ਹੈ ਕਿ ਸਾਨੂੰ, ਅਸੀਂ ਆਪਣੇ ਨਿਆਣਿਆਂ ਨੂੰ ਆਪਣੀ ਆਦਤਾਂ, ਪਿਆਰ ਅਤੇ ਬਹੁਤ ਸਾਰੀਆਂ ਚੀਜ਼ਾਂ ਸਕੂਲ ਕਈ ਵਾਰੀ ਨਹੀਂ ਸਿਖਾ ਪਾਉਂਦਾ ਜੋ ਸਾਨੂੰ ਸਾਡੇ ਮਾਪਿਆਂ ਤੋਂ ਜਾਂ ਸਾਡੇ ਵੱਡਿਆਂ ਤੋਂ, ਵਡੇਰਿਆਂ ਤੋਂ ਮਿਲਦੀ ਹੈ। ਅਤੇ ਇਸੇ ਨਾਤੇ 'ਤੇ ਇਹ ਸ਼ਬਦ ਲੈ ਕੇ ਆਈ ਹਾਂ ਜੀ। ਇਹ ਸ਼ਬਦ ਹੈ, ਹਰ ਇੱਕ ਨਿਆਣੇ ਦੇ ਜੰਮਣ 'ਤੇ ਬੋਲਿਆ ਜਾਂਦਾ ਹੈ, ਜੋ ਕਿ ਹੈ ਗੁੜਤੀ।
1: ਗੁੜਤੀ ਬਹੁਤ ਹੀ ਖਾਸ ਸ਼ਬਦ ਹੈ। ਗੁੜਤੀ ਮਤਲਬ ਇਹ ਵੀ ਹੁੰਦਾ ਕਿ ਮੈਂ ਸੁਣਿਆ ਕਿ ਬਚਪਨ 'ਚ ਤੁਸੀਂ ਜਿਹੜਾ ਕੋਈ ਵੀ ਇੱਕ ਪਰਸਨ ਹੁੰਦਾ ਕੁਛ ਖਵਾਉਂਦਾ ਬੱਚੇ ਨੂੰ, ਜਿੱਦਾਂ ਸ਼ਹਿਦ ਚਟਾਉਂਦਾ, ਤੇ ਮਤਲਬ ਕਿ ਫਿਰ ਉਹ ਇਹ ਸਮਝਦੇ ਨੇ ਕਿ ਉਹਨਾਂ ਦੀ, ਉਸ ਪਰਸਨ ਦੀ ਵੈਲਿਊਜ਼ ਇਸ ਬੱਚੇ 'ਚ ਆ ਜਾਣੀ ਹੈ ਇੱਦਾਂ ਗੁੜਤੀ ਦੇਣ ਦੇ।
0: ਹਾਂ, ਗੁੜਤੀ ਤੋਂ ਭਾਵ ਇਹੀ ਹੈ। ਸਾਡੇ ਪੰਜਾਬੀਆਂ ਵਿੱਚ ਗੁੜਤੀ ਦਾ ਅਰਥ ਹੁੰਦਾ ਕਿ ਬਚਪਨ ਤੋਂ ਮਿਲੀ ਹੋਈ ਇੱਕ ਤਰ੍ਹਾਂ ਨਾਲ ਸਿੱਖਿਆ ਜਾਂ ਜਨਮ ਜਾਂ ਪੈਦਾ ਹੋਣ 'ਤੇ ਕੋਈ ਆਦਤ ਜਾਂ ਸੰਸਕਾਰ, ਜੋ ਵੀ ਜਿਸੇ ਵੀ ਇਨਸਾਨ ਸਾਡੇ ਪੰਜਾਬ ਵਿੱਚ ਜਾਂ ਕਈ ਲੋਕਾਂ ਦੇ ਵਿੱਚ ਰਸਮ ਹੈ ਕਿ ਚਾਂਦੀ ਦੇ ਚਮਚੇ 'ਚ ਥੋੜ੍ਹਾ ਜਿਹਾ ਸ਼ਹਿਦ ਪਾ ਕੇ ਛੋਟੇ ਨਿਆਣੇ ਨੂੰ ਚਟਾਉਣ ਦੀ, ਅਤੇ ਇਹ ਉਹ ਇਨਸਾਨ ਚਟਾਉਂਦਾ ਜਿਹੜਾ ਮਾਪੇ ਚਾਹੁੰਦੇ ਨੇ ਕਿ ਜਿਸ ਦੀ ਗੁੜਤੀ, ਯਾਨੀ ਕਿ
1: ਜਿਸਦੇ ਵਰਗਾ ਉਹ ਬੱਚਾ ਬਣੇ, ਮਤਲਬ ਉਹਦੀ ਵੈਲਿਊਜ਼ ਜਾਂ ਜੋ ਵੀ ਸਕਿੱਲਸ ਹੈ ਉਹਦੇ 'ਚ ਆਣ, ਮਤਲਬ ਉਹ ਵੀ ਉਹੋ ਜਿਹਾ ਹੋਵੇ।
0: ਜੀ ਬਿਲਕੁਲ। ਅਤੇ ਕਈ ਵਾਰੀ ਹੁਣ ਇਹ ਗੁੜਤੀ ਅਸੀਂ ਕਿਸੇ ਨੂੰ ਵੀ ਦੇ ਸਕਦੇ ਹਾਂ, ਭਾਵੇਂ ਸਾਡੇ ਰਿਸ਼ਤੇਦਾਰ 'ਚ ਹੋਣ, ਭਾਵੇਂ ਸਾਡੇ ਮਾਤਾ ਪਿਤਾ ਹੋਣ, ਸਾਡੇ ਦਾਦਾ ਪੜਦਾਦਾ ਹੋਣ, ਕੋਈ ਵੀ ਸਾਨੂੰ ਗੁੜਤੀ ਦੇ ਕੇ, ਸ਼ਹਿਦ ਚਟਾ ਕੇ, ਜਾਂ ਕਈਆਂ ਵਿੱਚ ਨਾਰੀਅਲ ਵੀ ਦਿੰਦੇ ਨੇ। ਮੈਨੂੰ ਯਾਦ ਹੈ ਮੇਰਾ ਭਰਾ ਨਿੱਕਾ ਸੀਗਾ, ਅਤੇ ਮੇਰੇ ਭੂਆ ਦੇ ਮੁੰਡੇ, ਉਹਨਾਂ ਦੇ ਦੰਦ ਬੜੇ ਸੋਹਣੇ ਸੀਗੇ, ਅਤੇ ਮੇਰੇ ਮੰਮਾ ਇਹ ਕਹਿੰਦੇ ਕਿ ਨਾ ਆਪਣਾ ਨਾਰੀਅਲ ਤੋੜ ਕੇ ਇਹਨੂੰ ਖਵਾ ਦੇ, ਤਾਂ ਕਿ ਇਹਦੇ ਵੀ ਦੰਦ ਹੋਣ ਤਾਂ ਬੜੇ ਸੋਹਣੇ ਹੋਣ, ਪਰ ਉਹਦੇ ਦੰਦ ਸੋਹਣੇ ਨਹੀਂ ਹੋਏ। ਕਈ ਵਾਰੀ ਇਹੋ ਜਿਹੀ ਗਲਤ ਚੀਜ਼ਾਂ ਅਸੀਂ ਪਾਲ ਲੈਂਦੇ ਹਾਂ, ਬਟ ਇਹ ਗੱਲ ਨਹੀਂ ਹੈਗੀ। ਜੇ ਤੁਸੀਂ ਆਪਣੇ ਦੰਦਾਂ ਧਿਆਨ ਰੱਖੋ ਤੇ ਜੀਭ ਨਾ ਲਾਓ ਤੇ ਸਹੀ ਹੋਣਗੇ ਤੁਹਾਡੇ। ਪਰ ਗੁੜਤੀ ਤੇ ਵਾਪਸ ਆਉਂਦੇ ਹਾਂ, ਗੁੜਤੀ ਉਹ ਬੀਜ ਹੈ ਜੋ ਬਚਪਨ ਦੀ ਮਿੱਟੀ ਵਿੱਚ ਬੋਇਆ ਜਾਂਦਾ ਹੈ ਤੇ ਸਾਰੀ ਉਮਰ ਫਲ ਦਿੰਦਾ ਹੈ। ਗੁੜਤੀ ਉਹ ਸੁਗੰਧ ਹੈ ਜੋ ਫੁੱਲ ਤੋਂ ਪਹਿਲਾਂ ਹੀ ਕਲੀ ਵਿੱਚ ਮੌਜੂਦ ਹੁੰਦੀ ਹੈ, ਯਾਨੀ ਕਿ ਜੋ ਨਿਆਣਾ ਹੈ, ਜਿਸ ਘਰ ਵਿੱਚ ਉਸਨੇ ਜਨਮ ਲਿੱਤਾ ਹੈ ਨਾ, ਜਬ ਉਸਦੇ ਅੰਦਰ ਉਹ ਸਭ ਚੀਜ਼ਾਂ ਬਚਪਨ ਤੋਂ ਹੀ ਹੁੰਦੀਆਂ ਨੇ। ਅਸੀਂ ਆਪਣੇ ਪਿਆਰ ਅਤੇ ਆਪਣੇ ਵਿਸ਼ਵਾਸ ਲਈ ਹੌਸਲਾ ਦੇਣ ਲਓ ਦਿਲ ਨੂੰ ਕਿ ਇਸ ਨੂੰ ਅਸੀਂ ਆਪਣੇ ਵੱਲੋਂ ਸ਼ਹਿਦ ਚਟਾਤਾ ਜਾਂ ਇਸਨੂੰ ਕੁਛ ਖਵਾਤਾ, ਤੇ ਇਹ ਇੱਦਾਂ ਦਾ ਹੀ ਰਹੇਗਾ।
1: ਬਿਲੀਫ ਹੀ ਹੁੰਦਾ, ਇੱਕ ਹੌਸਲਾ ਹੀ ਹੁੰਦਾ ਕਿ ਹਾਂ ਚਲੋ ਆਪਾਂ ਗੁੜਤੀ ਦਿੱਤੀ, ਤੇ ਜੋ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਇਹ ਚੀਜ਼, ਜਾਂ ਸ਼ੁਰੂ ਤੋਂ ਇਹ ਕਲਚਰ ਹੈਗਾ ਆਪਣੇ ਇਹਦੇ ਵਿੱਚ, ਕਲਚਰ ਦੇ ਵਿੱਚ ਹੀ ਕਿ ਇੱਕ ਗੁੜਤੀ ਦੇਣੀ ਹੈ ਤਾਂ ਫਿਰ ਮਤਲਬ ਉਹ ਬਣਿਆ ਹੈ ਕਿ ਹਾਂ ਇੱਦਾਂ ਹੋਏਗਾ। ਅਤੇ ਪਰ ਗੁੜਤੀ ਦਾ ਮਤਲਬ ਵੈਸੇ ਇਹ ਹੁੰਦਾ ਕਿ ਗੁੜਤੀ ਵਰਡ ਗੁਰ ਯਾਨੀ ਕਿ ਗੁਰੂ ਵਰਡ ਤੋਂ ਆਉਂਦਾ ਹੈ, ਤੇ ਗੁੜਤੀ ਦਾ ਮਤਲਬ ਹੈ ਕਿ ਕੋਈ ਵੀ ਜਿਹੜੇ ਗੁਰੂ ਜਾਂ ਫਿਰ ਐਲਡਰਸ ਨੇ ਉਹ ਤੁਹਾਨੂੰ ਕੋਈ ਵੀ ਸਿੱਖਿਆ ਦਿੰਦੇ ਹੈ।
0: ਬਿਲਕੁਲ।
1: ਤੇ ਗੁੜਤੀ ਦਾ ਸ਼ਬਦ ਦਾ ਮਤਲਬ ਇਹੀ ਹੋਇਆ, ਗੁੜਤੀ ਦਾ ਮਤਲਬ ਹੁੰਦਾ ਟੀਚਿੰਗ, ਵਿਜ਼ਡਮ, ਕੋਈ ਵੀ ਵੈਲਿਊ, ਕੋਈ ਵੀ ਇੰਟੈਲੀਜੈਂਸ ਤੁਸੀਂ ਕਿਸੇ ਬੱਚੇ ਨੂੰ ਦੇ ਰਹੇ ਹੋ, ਜਾਂ ਹੈਬਿਟ ਵੀ ਕਹਿ ਸਕਦੇ ਗੁੜਤੀ ਨੂੰ। ਲਾਈਕ ਕਈ ਵਾਰੀ ਕਹਿਣਗੇ ਕਿ ਉਹਦੀ ਤਾਂ ਗੁੜਤੀ ਖਰਾਬ ਹੈ, ਮਤਲਬ ਕਿ ਉਹਨੇ ਸ਼ੁਰੂ ਤੋਂ ਉਹਨੂੰ ਪਾਲਿਆ ਨਹੀਂ ਇੰਨਾ ਵਧੀਆ ਉਸ ਵੇ 'ਚ ਉਹਨਾਂ ਨੇ ਕਿਹਾ ਹੈ ਕਿ, ਪਰ ਡਿਫਰੈਂਟ ਹੁੰਦਾ ਹਰ ਹਰ ਇਹਨੂੰ ਸ਼ਬਦ ਨੂੰ ਹਰ ਤਰ੍ਹਾਂ ਦਾ ਯੂਜ਼ ਕਰ ਸਕਦੇ ਹਾਂ, ਹੈਬਿਟ ਵਾਸਤੇ, ਸਕਿੱਲਸ ਵਾਸਤੇ, ਕਿਸੇ ਵੀ ਚੀਜ਼ ਵਾਸਤੇ।
0: ਅਤੇ ਦੇਖੋ, ਇਹ ਤਾਂ ਸਾਰਿਆਂ ਦੀ ਆਪਣੀ ਆਪਣੀ ਮੰਨਣ ਦੀਆਂ ਗੱਲਾਂ ਨੇ। ਜੇ ਤੁਸੀਂ ਇਹ 'ਚ ਵਿਸ਼ਵਾਸ ਰੱਖਦੇ ਹੋ ਤਾਂ ਸਭ ਕੁਛ ਸੱਚ ਹੈ, ਜੇ ਪੱਥਰ ਵਿੱਚ ਤੁਸੀਂ ਵਿਸ਼ਵਾਸ ਰੱਖਦੇ ਹੋ ਤਾਂ ਉਹ ਵੀ ਸੱਚ ਹੈ। ਬਟ ਅਸੀਂ ਕਈ ਚੀਜ਼ਾਂ ਗਲਤ ਵੀ ਪਾਲਦੇ ਹਾਂ, ਕਈ ਚੀਜ਼ਾਂ ਸਾਡੇ ਮਤਲਬ ਇਵੇਂ ਹੀ ਤੁਰੀਆਂ ਪਈਆਂ ਨੇ, ਅਤੇ ਅਸੀਂ ਅੱਗੇ ਹੀ ਇਹੋ ਜਿਹੀਆਂ ਛੋਟੇ ਛੋਟੇ ਸੱਭਿਆਚਾਰਕ ਅਤੇ ਆਪਣੇ ਪਰਿਵਾਰ ਵਿੱਚ ਜੋ ਰਸਮਾਂ ਚੱਲੀਆਂ ਨੇ ਉਹ ਚਲਾਈ ਜਾਂਦੇ ਹਾਂ, ਅਤੇ ਕਿਤੇ ਨਾ ਕਿਤੇ ਬੜਾ ਪਿਆਰਾ ਅਤੇ ਨਾ ਆਪਣੇ ਜੋ ਵੀ ਪਰਿਵਾਰ ਦਾ ਅਸੀਂ ਪਿਛਲਾ ਲੈ ਕੇ ਚੱਲ ਰਹੇ ਹਾਂ, ਸੰਸਕਾਰ ਇੱਕ ਤਰ੍ਹਾਂ ਦਾ, ਬੜਾ ਪਿਆਰਾ ਜਿਹਾ ਲੱਗਦਾ ਹੈ ਕਿ ਇੱਕ ਛੋਟੇ ਨਿਆਣੇ ਨੂੰ ਕੋਈ ਆਪਣੇ ਪਿਆਰ 'ਤੇ, ਕਿਸੇ 'ਤੇ ਵਿਸ਼ਵਾਸ 'ਤੇ

0: ਰੱਖ ਰਿਹਾ ਹੈ ਨਾ,
1: ਬਿਲਕੁਲ
0: ਤੇ ਬੜਾ ਪਿਆਰਾ ਸ਼ਬਦ ਹੈ। ਅਸੀਂ ਉਮੀਦ ਕਰੇ ਤੁਹਾਡੇ ਸ਼ਬਦਕੋਸ਼ ਵਿੱਚ ਇਹ ਵਾਧਾ ਹੋਏਗਾ, ਜੇ ਸ਼ਬਦਕੋਸ਼ ਵਿੱਚ ਸੀਗਾ ਤੁਹਾਨੂੰ ਇਹ ਸ਼ਬਦ ਸੁਣ ਕੇ ਆਪਣੇ ਕਿਸੇ ਪਿਆਰ ਵਾਲੇ ਦਾ ਜਾਂ ਕਿਸੇ ਨਿਆਣੇ ਦੀ ਯਾਦ ਆਈ ਹੋਵੇਗੀ।
1: ਬਿਲਕੁਲ, ਤੇ ਤੁਹਾਨੂੰ ਬਚਪਨ ਵੀ ਯਾਦ ਆਇਆ ਹੋ ਸਕਦਾ ਆਪਣਾ, ਤੇ ਬਹੁਤ ਅਨੋਖਾ ਸ਼ਬਦ ਸੀ ਜਿਹੜਾ ਹੁਣ ਆਪਾਂ ਲੈ ਕੇ ਆਇਆ। ਤੇ ਹੁਣ ਆਪਾਂ ਇੱਕ ਗਾਣਾ ਤੁਹਾਡੇ ਵਾਸਤੇ ਵਜਾਉਣ ਲੱਗੇ ਹਾਂ, ਤੇ ਉਸ ਤੋਂ ਬਾਅਦ ਅਸੀਂ ਨਵੀਆਂ ਚੀਜ਼ਾਂ ਲੈ ਕੇ ਆਵਾਂਗੇ।

0: ਬਾਕੀ ਤਾਂ ਸੀ ਉਦੋਂ ਮੇਰਾ ਫਸਟ ਪੇਜੈਂਟ ਸੀ ਜਿਹਨੂੰ ਅਸੀਂ ਕੰਪੀਟੀਸ਼ਨ ਵੀ ਕਹਿੰਦੇ ਹਾਂ, ਅਤੇ ਉਹ ਵਾਲਾ ਮੈਂ ਨਹੀਂ ਜਿੱਤੀ ਸੀ, ਬਟ ਉਸ ਤੋਂ ਬਾਅਦ ਦੇਰ ਵਾਜ ਨੋ ਸਟੋਪਿੰਗ। ਉਸ ਤੋਂ ਬਾਅਦ ਮੈਂ ਕਦੇ ਵੀ ਨਹੀਂ ਰੁਕੀ, ਉਸ ਤੋਂ ਬਾਅਦ ਮੈਂ 26 ਪੇਜੈਂਟ ਅੱਜ ਤੱਕ ਕੀਤੇ ਹੋਏ ਨੇ, ਅਤੇ ਉਹਦੇ ਵਿੱਚੋਂ 24 ਮੈਂ ਜਿੱਤੇ ਹੋਏ ਆ, ਜਾਂ ਫਿਰ ਵਿਨਰ, ਫਸਟ ਰਨਰ ਅਪ, ਸੈਕਿੰਡ ਰਨਰ ਅਪ, ਅਤੇ ਹਰ ਵਿੱਚ ਮੈਂ ਆਪਣਾ ਬੈਸਟ ਦਿੱਤਾ। ਮੇਰੀ ਪਰਫੋਰਮੈਂਸ ਮੇਰੇ ਲਈ ਸਭ ਤੋਂ ਮੇਨ ਇੰਪੋਰਟੈਂਟ ਚੀਜ਼ ਰਹਿੰਦੀ ਹੈ, ਰਾਦਰ ਦੈਨ ਵਿਨਿੰਗ। ਮੈਂ ਕਦੇ ਵੀ ਆ ਨਹੀਂ ਸੋਚਿਆ ਕਿ ਮੈਂ ਇਹਨੂੰ ਜਿੱਤਣਾ, ਮੈਂ ਹਮੇਸ਼ਾ ਆਹੀ ਸੋਚਿਆ ਕਿ ਮੈਨੂੰ ਵਧੀਆ ਪਰਫੋਰਮ ਕਰਨਾ ਤਾਂ ਕਿ ਮੇਰੇ ਕੋਈ ਰਿਗਰੈਟ ਨਾ ਰਹੇ।
1: ਅਤੇ ਯਸ਼ਿਕਾ, ਤੁਸੀਂ 13 ਸਾਲ ਦੀ ਉਮਰ ਤੋਂ ਇਸ ਲਾਈਨ ਦੇ ਵਿੱਚ ਕੰਮ ਕਰ ਰਹੇ ਹੋ, ਮਾਡਲਿੰਗ 'ਤੇ ਫੋਕਸ ਕਰ ਰਹੇ ਹੋ, ਅਤੇ ਜਿੰਨਾ ਕੁ ਮੈਨੂੰ ਪਤਾ ਨਾ ਅੱਜ ਕੱਲ੍ਹ ਦੇ ਬੱਚਿਆਂ ਲਈ ਸਟੱਡੀਜ਼ ਹੀ ਬਹੁਤ ਚੈਲੇਂਜਿੰਗ ਹੋ ਜਾਂਦੀ ਹੈ, ਅਤੇ ਤੁਸੀਂ ਆਪਣੀ ਦੋਨੋਂ ਲਾਈਫ ਨੂੰ ਬੈਲੈਂਸ ਕਿੱਦਾਂ ਕੀਤਾ, ਸਟੱਡੀਜ਼ ਨੂੰ ਵੀ ਅਤੇ ਨਾਲ ਆਪਣੇ ਮਾਡਲਿੰਗ ਕਰੀਅਰ ਨੂੰ?
0: ਇਹ ਬਹੁਤ ਹੀ ਫਨੀ ਇੰਸੀਡੈਂਟ ਹੈ। ਸਾਰੇ ਮੈਨੂੰ ਕਹਿੰਦੇ ਸੀ ਕਿ ਪੜ੍ਹਾਈ ਨਾਲ ਨਾ ਕੋ ਕਰਿਕੁਲਰ ਐਕਟੀਵਿਟੀਜ਼ ਨਹੀਂ ਹੋ ਸਕਦੀਆਂ, ਪੜ੍ਹਾਈ ਨਾਲ ਕੋਈ ਵੀ ਚੀਜ਼ ਨਹੀਂ ਹੋ ਸਕਦੀ, ਜਾਂ ਫਿਰ ਸਪੋਰਟਸ ਹੋਏ, ਮਾਡਲਿੰਗ, ਐਕਟਿੰਗ, ਡਾਂਸਿੰਗ, ਸਿੰਗਿੰਗ। ਲੇਕਿਨ ਮੈਂ ਕਿਹਾ ਕਿਉਂ ਨਹੀਂ ਹੋ ਸਕਦੀ, ਮੈਂ 8th ਤੱਕ ਇੱਕ ਐਵਰੇਜ ਸਟੂਡੈਂਟ ਸੀ। ਉਸ ਤੋਂ ਬਾਅਦ ਜਦੋਂ ਮੈਨੂੰ ਇੱਕ 22 ਹੈਡਗਰਲ ਦਾ ਬੈਚ ਮਿਲਿਆ, ਉਦੋਂ ਮੇਰੇ ਸ਼ੋਲਡਰ 'ਤੇ ਨਾ ਇੱਕ ਰਿਸਪੋਂਸਿਬਿਲਿਟੀ ਆ ਗਈ ਸੀ ਕਿ ਯਾਰ ਹੁਣ ਮੈਂ ਸਕੂਲ ਨੂੰ ਰੀਪ੍ਰਜੈਂਟ ਕਰਨਾ ਹੈ। ਇਹ ਕਰਦੇ ਕਰਦੇ ਮੈਂ ਆਪਣੇ ਆਪ ਨੂੰ ਇੰਨਾ ਚੰਗਾ ਕਰ ਲਿਆ ਕਿ ਮੇਰੇ ਮਾਰਕਸ ਵੀ ਬਹੁਤ ਚੰਗੇ ਆਉਣ ਲੱਗੇ। ਪਹਿਲੀ ਵਾਰ ਮੇਰੇ 10th ਵਿੱਚ 91% ਆਏ ਸੀ, ਫਿਰ 11th ਵਿੱਚ ਮੈਂ ਹੋਰ ਵਧੀਆ ਕੀਤਾ, ਬਿਕੋਜ਼ ਮੇਰੇ ਕੋਲ ਮੇਰੇ ਜਿਹੜੇ ਸਬਜੈਕਟਸ ਮੈਨੂੰ ਪਸੰਦ ਸੀ ਮੈਂ ਉਹ ਪੜ੍ਹ ਰਹੀ ਸੀ, ਅਤੇ ਮੇਰੇ 93% ਆਏ ਸੀ, ਅਤੇ 12th ਵਿੱਚ ਅਗੇਨ ਮੇਰੇ 91% ਆਏ ਸੀ। ਮੈਂ ਹਮੇਸ਼ਾ ਇਸੇ ਕਰਕੇ ਪੜ੍ਹਾਈ ਕੀਤੀ ਹੈ ਤਾਂ ਕਿ ਮੈਨੂੰ ਕੋਈ ਆਹ ਨਾ ਕਹਿ ਸਕੇ ਕਿ ਤੂੰ ਪੜ੍ਹਾਈ ਵਿੱਚ ਵੀਕ ਹੈ, ਇਸ ਲਈ ਤੂੰ ਮਾਡਲਿੰਗ ਵਿੱਚ ਹੈ।
1: ਅਤੇ ਯਸ਼ਿਕਾ, ਜਿਹੜੀ ਤੁਹਾਡੀ ਫੀਲਡ ਹੈ, ਜਾਂ ਮੈਨੂੰ ਲੱਗਦਾ ਹਰ ਇੱਕ ਫੀਲਡ ਦੇ ਵਿੱਚ ਨਾ ਕਦੇ ਸਾਨੂੰ ਰਿਜੈਕਸ਼ਨਸ ਫੇਸ ਕਰਨੀਆਂ ਪੈ ਜਾਂਦੀਆਂ ਨੇ, ਅਤੇ ਬਹੁਤ ਵਾਰੀ ਅਸੀਂ ਉਸ ਰਿਜੈਕਸ਼ਨ ਨੂੰ ਹੈਂਡਲ ਨਹੀਂ ਕਰ ਪਾਉਂਦੇ, ਹਿੰਮਤ ਸਾਡੀ ਖਤਮ ਹੋ ਜਾਂਦੀ ਹੈ ਕਿ ਨਹੀਂ ਹੁਣ ਮੇਰੇ ਬਸ ਦੀ ਨਹੀਂ ਹੈ ਚੀਜ਼। ਤੁਹਾਨੂੰ ਕਦੇ ਕੋਈ ਇੱਦਾਂ ਦੀ ਰਿਜੈਕਸ਼ਨ ਫੇਸ ਕਰਨੀ ਪਈ ਹੈ? ਅਤੇ ਜੇ ਤੁਸੀਂ ਫੇਸ ਕੀਤੀ ਹੈ ਤਾਂ ਸਾਡੇ ਲਿਸਨਰ ਨੂੰ ਦੱਸੋ ਕਿ ਤੁਸੀਂ ਉਸ ਚੀਜ਼ ਨੂੰ ਹੈਂਡਲ ਕਿੱਦਾਂ ਕੀਤਾ ਹੈ।
0: ਰਿਜੈਕਸ਼ਨਸ ਤਾਂ ਡੈਫੀਨੇਟਲੀ ਫੇਸ ਕੀਤੀਆਂ, ਬਿਕੋਜ਼ ਇੰਨੇ ਸਾਰੇ ਆਡੀਸ਼ਨਸ ਦੇਣੇ ਪੈਂਦੇ ਆ ਪੇਜੈਂਟਸ ਲਈ, ਰਨਵੇਜ਼ ਲਈ, ਕਿਉਂਕਿ 18 ਤੋਂ ਵੱਧ ਹੀ ਉਹਨਾਂ ਨੂੰ ਕੁੜੀਆਂ ਚਾਹੀਦੀਆਂ ਹੁੰਦੀਆਂ ਸੀ, ਬਿਕੋਜ਼ ਉਹ ਮੈਚਿਓਰ ਲੱਗਦੀਆਂ ਨੇ। ਲੇਕਿਨ ਮੈਂ ਜਦੋਂ ਇਸ ਇੰਡਸਟਰੀ ਵਿੱਚ ਕੰਮ ਕਰਨਾ ਚਾਹੁੰਦੀ ਸੀ, ਮੈਨੂੰ ਸਭ ਤੋਂ ਵੱਡੀ ਆਹੀ ਪ੍ਰੋਬਲਮ ਆਈ ਕਿ ਮੇਰੀ ਏਜ ਛੋਟੀ ਹੈ। ਮੈਂ ਹਮੇਸ਼ਾ ਆਹੀ ਸੋਚਿਆ ਕਿ ਕੋਈ ਗੱਲ ਨਹੀਂ, ਜੇ ਇਹ ਅਪੋਰਚੁਨਿਟੀ ਮੇਰੇ ਲਈ ਨਹੀਂ ਹੈ ਕਿ ਕੋਈ ਹੋਰ ਵੱਡੀ ਅਪੋਰਚੁਨਿਟੀ ਮੇਰੇ ਲਈ ਵੇਟ ਕਰੀ ਹੈ, ਅਤੇ ਆਹੀ ਸੋਚਦੇ ਮੈਂ ਅੱਜ ਇੱਥੇ ਪਹੁੰਚੀ ਹਾਂ, ਬਿਕੋਜ਼ ਜੇ ਉਹਦੇ ਉੱਪਰ ਮੈਂ ਰਸ਼ ਕਰ ਜਾਂਦੀ ਨਾ ਉਸ ਟਾਈਮ 'ਤੇ, ਅਤੇ ਆਈ ਥਿੰਕ ਉਹ ਖਰਾਬ ਹੋ ਜਾਣਾ ਸੀ। ਮੈਨੂੰ ਹਮੇਸ਼ਾ ਲੱਗਦਾ ਕਿ ਕੋਈ ਚੀਜ਼ ਜੇ ਤੁਹਾਡੇ ਕੋਲ ਨਹੀਂ ਆਈ ਨਾ, ਕੋਈ ਬੈਟਰ ਚੀਜ਼ ਤੁਹਾਡੇ ਲਈ ਡੈਫੀਨੇਟਲੀ ਬਣੀ ਹੋਈ ਹੈ।
1: ਅਤੇ ਯਸ਼ਿਕਾ, ਸਾਡੇ ਲਿਸਨਰਸ ਵੀ ਜਾਣਨਾ ਚਾਹੁੰਦੇ ਨੇ ਕਿ ਪੇਜੈਂਟਸ ਦੇ ਵਿੱਚ ਤੁਹਾਨੂੰ ਕਿੱਦਾਂ ਦੇ ਚੈਲੰਜਸ ਫੇਸ ਕਰਨੇ ਪਏ ਹੈ। ਜੇ ਅੱਗੇ ਕੋਈ ਵੀ ਕੁੜੀ ਹੈ ਜੋ ਅੱਗੇ ਇਸ ਫੀਲਡ ਨੂੰ ਫੋਲੋ ਕਰਨਾ ਚਾਹੁੰਦੀ ਹੈ, ਅਤੇ ਤੁਸੀਂ ਉਹਨਾਂ ਨੂੰ ਦੱਸੋ ਕਿ ਤੁਹਾਨੂੰ ਕਿੱਦਾਂ ਦੇ ਚੈਲੰਜਸ ਫੇਸ ਕਰਨੇ ਪਏ ਹੈ, ਅਤੇ ਉਹ ਅੱਗੇ ਇਸ ਚੀਜ਼ ਨੂੰ ਕਿੱਦਾਂ ਹੈਂਡਲ ਕਰ ਸਕਦੇ ਨੇ।
0: ਪੇਜੈਂਟਸ ਵਿੱਚ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਤੁਸੀਂ ਨੀਂਦ ਬਾਰੇ ਤਾਂ ਸੋਚੋ ਹੀ ਨਾ, ਬਿਕੋਜ਼ ਕੋਈ ਵੀ ਸ਼ੈਡਿਊਲ ਨਹੀਂ ਹੁੰਦਾ ਖਾਣ ਦਾ, ਪੀਣ ਦਾ, ਸੌਣ ਦਾ। 8 hours ਆਫ ਬਿਊਟੀ ਸਲੀਪ ਸਿਰਫ ਇੱਕ ਕੰਸੈਪਟ ਰਹਿ ਜਾਂਦਾ ਪੇਜੈਂਟਸ ਵਿੱਚ, ਬਿਕੋਜ਼ ਤੁਹਾਡੇ ਜਿਹੜੇ ਸ਼ੂਟਸ ਨੇ, ਤੁਹਾਡੇ ਜਿਹੜੇ ਸ਼ੋਜ਼ ਨੇ, ਮੈਜਰਮੈਂਟਸ, ਫਿਟਿੰਗਸ, ਤੁਹਾਡੇ ਇੰਟਰਵਿਊਜ਼ ਨੇ, ਉਹ ਸਾਰੇ ਇੰਨੇ ਲੰਬੇ ਲੰਬੇ ਚੱਲਦੇ ਨੇ, ਅਤੇ ਉੱਥੇ ਜਾ ਕੇ ਨਾ 30 ਸਟੇਟ ਵਿਨਰਸ ਤੁਹਾਡੇ ਕੋਲ ਨੇ, ਹਰ ਇੱਕ ਦੀ ਵਾਰੀ ਆਊਗੀ, ਹਰ ਇੱਕ ਨੂੰ ਆਪਣਾ ਟਾਈਮ ਦੇਣਾ, ਅਤੇ 30 ਘੰਟੇ ਤਾਂ ਨਹੀਂ ਹੁੰਦੇ ਜੇ ਸਾਰੇ ਨੂੰ ਇੱਕ ਇੱਕ ਘੰਟਾ ਵੀ ਦਈਏ, ਅਤੇ ਤੁਹਾਨੂੰ ਬਹੁਤ ਜ਼ਿਆਦਾ ਵੇਟ ਕਰਨੀ ਪੈਂਦੀ ਹੈ, ਬਹੁਤ ਜ਼ਿਆਦਾ ਆਪਣੇ ਆਪ ਨੂੰ ਪੇਸ਼ੈਂਟ ਰੱਖਣਾ ਪੈਂਦਾ ਹੈ, ਆਪਣੇ ਫੂਡ ਦਾ ਧਿਆਨ ਰੱਖਣਾ ਆਪੇ ਕਿ ਕਦੋਂ ਤੁਸੀਂ ਬ੍ਰੈਕਫਾਸਟ ਕਰਨਾ, ਲੰਚ ਕਰਨਾ, ਡਿਨਰ ਕਰਨਾ, ਅਤੇ ਸਲੀਪ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ, ਬਿਕੋਜ਼ ਕਈ ਕਈ ਵਾਰ ਤੁਹਾਡੇ ਜਿਹੜੇ ਸ਼ੂਟਸ ਨੇ 2 ਦਿਨ ਇਕੱਠੇ ਲਾਈਨਅਪ ਹੁੰਦੇ ਨੇ, ਅਤੇ ਵਿੱਚ ਤੁਹਾਨੂੰ ਬਿਊਟੀ ਸਲੀਪ ਦਾ ਬਿਲਕੁਲ ਵੀ ਟਾਈਮ ਨਹੀਂ ਮਿਲਦਾ, ਇਹ ਚੀਜ਼ ਤੁਹਾਨੂੰ ਡੈਫੀਨੇਟਲੀ ਸੈਕਰੀਫਾਈਸ ਕਰਨੀ ਪੈਣੀ ਹੈ।
1: ਯਸ਼ਿਕਾ, ਜਿਵੇਂ ਤੁਸੀਂ ਹੁਣੇ ਹੁਣ ਪੰਜਾਬ ਨੂੰ ਰੀਪ੍ਰਜੈਂਟ ਕੀਤਾ ਹੈ, ਤਾਂ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਹੈ?
0: ਪੰਜਾਬ ਨੂੰ ਰੀਪ੍ਰਜੈਂਟ ਕਰਨਾ ਮੇਰੇ ਲਈ ਬਹੁਤ ਹੀ ਵੱਡੀ ਗੱਲ ਸੀ, ਬਿਕੋਜ਼ ਜਦੋਂ ਮੈਂ ਆਡੀਸ਼ਨ ਦੇਣ ਗਈ ਸੀ, ਇੰਨੀ ਸਾਰੀ ਟੈਲੈਂਟਡ ਅਤੇ ਡਿਜ਼ਰਵਿੰਗ ਕੁੜੀਆਂ ਸੀ ਜੋ ਪ੍ਰੋਫੈਸ਼ਨਲੀ ਟ੍ਰੇਨ ਸੀ, ਬਹੁਤ ਹੀ ਸਾਲਾਂ ਤੋਂ ਅਪਲਾਈ ਕਰ ਰਹੀਆਂ ਸੀ, ਅਤੇ ਮੇਰਾ ਤਾਂ ਫਸਟ ਟਾਈਮ ਇਸ ਆਡੀਸ਼ਨ ਵਿੱਚ ਸੀ, ਅਤੇ ਮੈਨੂੰ ਬਿਲਕੁਲ ਵੀ ਚਾਂਸ ਨਹੀਂ ਸੀ ਕਿ ਮੈਨੂੰ ਰੈਪ੍ਰਜੈਂਟੇਸ਼ਨ ਮਿਲੂਗੀ ਉਸ ਪੰਜਾਬ ਨੂੰ ਰੀਪ੍ਰਜੈਂਟ ਕਰਨ ਦੀ। ਜਦੋਂ ਮੇਰਾ ਸਿਲੈਕਸ਼ਨ ਹੋਇਆ, ਮੈਂ ਇੰਨੀ ਜ਼ਿਆਦਾ ਖੁਸ਼ ਸੀ। ਜਦੋਂ ਮੈਂ ਉੱਥੇ ਗਈ, ਤੁਹਾਡਾ ਉੱਥੇ ਨਾਮ ਯਸ਼ਿਕਾ ਨਹੀਂ ਹੁੰਦਾ, ਉੱਥੇ ਤੁਹਾਡਾ ਨਾਮ ਹੁੰਦਾ ਪੰਜਾਬ, ਤੁਹਾਨੂੰ ਸਾਰੇ ਤੁਹਾਡੀ ਆਈਡੈਂਟੀ ਨਾਲ ਬੁਲਾਉਂਦੇ ਨੇ ਕਿ ਇਹ ਪੰਜਾਬ ਹੈ। ਜਦੋਂ ਤੁਸੀਂ ਸੁਣਦੇ ਹੋ ਨਾ ਕਿ ਤੁਹਾਡੀ ਆਈਡੈਂਟੀ, ਤੁਹਾਡੀ ਸਟੇਟ ਹੈ, ਤੁਹਾਡੀ ਸਿਟੀ ਹੈ, ਤੁਹਾਡੀ ਕੰਟਰੀ ਹੈ, ਉਹ ਇੰਨੀ ਪ੍ਰਾਊਡ ਮੂਮੈਂਟ ਹੁੰਦਾ ਨਾ ਕਿ ਕੋਈ ਤੁਹਾਨੂੰ ਕਹਿ ਰਿਹਾ ਮਿਸ ਪੰਜਾਬ ਇਜ਼ ਵਿਨਿੰਗ।
1: ਇਸ ਤੋਂ ਇਲਾਵਾ ਤੁਸੀਂ ਹੋਰ ਕਿਹੜੇ ਕਿਹੜੇ ਖਿਤਾਬ ਨੇ ਜੋ ਤੁਸੀਂ ਆਪਣੇ ਨਾਮ ਕੀਤੇ ਨੇ, ਉਹਦੇ ਬਾਰੇ ਵੀ ਸਾਡੇ ਲਿਸਨਰਸ ਜਾਣਨ ਦੇ ਬਹੁਤ ਇੱਛੁਕ ਨੇ?
0: ਜਿਹੜਾ ਮੇਰਾ ਫਸਟ ਟਾਈਟਲ ਸੀ ਆਪਣੀ ਲਾਈਫ ਦਾ, ਜਿਹੜੇ ਮੇਰੇ ਕੋਲ 24 ਟਾਈਟਲਸ ਹੈ, ਓਨੈਸਟਲੀ ਮੈਨੂੰ ਆਪ ਨਹੀਂ ਯਾਦ ਕਿ ਮੈਂ ਇੰਨੇ ਟਾਈਟਲਸ ਜਿੱਤੇ ਹੋਏ ਨੇ, ਅਤੇ ਹਰ ਇੱਕ ਦਾ ਨਾਮ 6 ਸਾਲਾਂ ਦੀ ਜਰਨੀ ਵਿੱਚ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਯਾਦ ਰੱਖਣਾ, ਲੇਕਿਨ ਥੋੜ੍ਹੇ ਥੋੜ੍ਹੇ ਮੈਨੂੰ ਬਹੁਤ ਯਾਦ ਨੇ ਜੋ ਬਹੁਤ ਸਪੈਸੀਫਿਕ ਨੇ। ਇੱਕ ਸਭ ਤੋਂ ਪਹਿਲਾਂ ਮੈਂ ਜਿੱਤੀ ਸੀ ਮਿਸ ਇੰਸਪੀਰੇਸ਼ਨ ਇੰਡੀਆ, ਦੈਨ ਮੈਂ ਮਿਸ ਜਲੰਧਰ ਬਣੀ ਸੀ ਜੋ ਮੇਰੇ ਲਈ ਇੱਕ ਟਰਨਿੰਗ ਪੁਆਇੰਟ ਸੀ, ਦੈਨ ਮੈਂ

0: ਪੈਜੈਂਸੀ ਤੇ ਮਿਸ ਨਾਰਥ ਇੰਡੀਆ 2022 ਤੇ ਬਹੁਤ ਜ਼ਿਆਦਾ ਟਾਈਟਲਸ ਨੇ ਜੇ ਮੈਂ ਉਹਨਾਂ ਲਾਉਣ ਲੱਗੀ ਮੈਨੂੰ ਓਨੈਸਟਲੀ ਵੀ ਨਹੀਂ ਯਾਦ ਕਿ ਮੈਂ ਇੰਨੇ ਟਾਈਟਲਸ ਜਿੱਤੇ ਨੇ।
1: ਤੇ ਯਸ਼ਿਕਾ ਤੁਸੀਂ ਆਲਰੇਡੀ ਇੰਨੇ ਖੂਬਸੂਰਤ ਹੋ ਤੇ ਤੁਸੀਂ ਇੰਨੇ ਟਾਈਟਲਸ ਜਿੱਤੇ ਨੇ ਆਪਣੇ ਨਾਮ ਕੀਤੇ ਨੇ ਤੇ ਸਾਡੇ ਸੁਣਨ ਵਾਲਿਆਂ ਨੂੰ ਇਹ ਵੀ ਦੱਸੋ ਕਿ ਖੂਬਸੂਰਤੀ ਕਿੰਨੀ ਮੈਟਰ ਕਰਦੀ ਹੈ ਮਾਡਲਿੰਗ ਕਰੀਅਰ ਦੇ ਲਈ।
0: ਮੈਂ ਆਪਣੇ ਸਾਰੇ ਇੰਟਰਵਿਊਸ ਵਿੱਚ ਆਹੀ ਗੱਲ ਕਹੀ ਹੈ ਕਿ ਉਹਨਾਂ ਨੂੰ ਤੁਹਾਡੇ ਫੇਸ ਬਿਊਟੀ ਨਾਲ ਕੁਛ ਵੀ ਨਹੀਂ ਕਰਨਾ, ਬਿਕੋਜ਼ ਉੱਥੇ ਇੰਨੀ ਜ਼ਿਆਦਾ ਸੋਹਣੀ ਕੁੜੀਆਂ ਨੇ, ਜੇ ਉਹ ਤੁਹਾਡੇ ਫੇਸ ਨਾਲ ਤੁਹਾਨੂੰ ਜੱਜ ਕਰਨਗੇ ਉਹ ਕੰਪੀਟੀਸ਼ਨ ਕਦੇ ਵੀ ਖਤਮ ਨਹੀਂ ਹੋਣਾ, ਬਿਕੋਜ਼ ਐਵਰੀ ਗਰਲ ਇਜ਼ ਸੋ ਪ੍ਰੀਟੀ। ਹਰ ਇੱਕ ਕੁੜੀ ਇੰਨੀ ਸੋਹਣੀ ਹੈ, ਇੰਨੀ ਟੈਲੈਂਟਡ ਹੈ, ਕਿਸੇ ਦੀ ਆਵਾਜ਼ ਬਹੁਤ ਸੋਹਣੀ ਹੈ, ਕਿਸੇ ਦੇ ਫੇਸ਼ਲ ਫੀਚਰਸ ਬਹੁਤ ਸੋਹਣੇ ਨੇ। ਉੱਥੇ ਜਾ ਕੇ ਨਾ ਤੁਹਾਡੀ ਪਰਸਨੈਲਿਟੀ ਦਾ ਟੈਸਟ ਹੁੰਦਾ ਹੈ ਰਾਦਰ ਦੈਨ ਤੁਹਾਡੇ ਫੇਸ ਦਾ ਟੈਸਟ ਹੋਣਾ। ਤੁਸੀਂ ਅੰਦਰੋਂ ਕਿੰਨੇ ਸੋਹਣੇ ਹੋ, ਤੁਸੀਂ ਕਿੰਨੇ ਕਾਇੰਡ ਹੋ ਦੂਜਿਆਂ ਨੂੰ ਲੈ ਕੇ, ਤੁਸੀਂ ਕਿੱਦਾਂ ਗੱਲ ਕਰਦੇ ਹੋ, ਕਿਵੇਂ ਲੋਕਾਂ ਨੂੰ ਟ੍ਰੀਟ ਕਰਦੇ ਹੋ, ਬਿਕੋਜ਼ ਐਟ ਦੀ ਐਂਡ ਨਾ ਕਿਸੇ ਨੇ ਆਹ ਨਹੀਂ ਯਾਦ ਰੱਖਣਾ ਤੁਸੀਂ ਕੀ ਪਾਇਆ ਸੀ, ਤੁਸੀਂ ਕੀ ਕੀਤਾ ਸੀ, ਕਿਹੜਾ ਤੁਸੀਂ ਹੇਅਰਸਟਾਈਲ ਕੀਤਾ ਸੀ। ਉਹਨਾਂ ਨੇ ਸਿਰਫ ਇਹੀ ਯਾਦ ਰੱਖਣਾ ਕਿ ਇਹਨੇ ਤੁਹਾਨੂੰ ਟ੍ਰੀਟ ਕਿੱਦਾਂ ਕੀਤਾ ਸੀ।
1: ਤੇ ਜਦੋਂ ਤੁਹਾਡੇ ਪੇਰੈਂਟਸ ਨੂੰ ਤੁਹਾਨੂੰ ਕਰਾਊਨ ਜਿੱਤਦੇ ਹੋਏ ਵੇਖਿਆ, ਉਹ ਮੂਮੈਂਟ ਤੁਹਾਡੇ ਲਈ ਕਿੱਦਾਂ ਦਾ ਸੀਗਾ ਤੇ ਤੁਹਾਡੇ ਪੇਰੈਂਟਸ ਲਈ ਕਿੱਦਾਂ ਦਾ ਸੀ?
0: ਮੇਰੇ ਪੇਰੈਂਟਸ ਉੱਥੇ ਪ੍ਰੈਜੈਂਟ ਸੀ, ਉਹ ਸਪੈਸ਼ਲੀ ਪੰਜਾਬ ਤੋਂ ਭੁਵਨੇਸ਼ਵਰ ਆਏ ਸੀ ਮੇਰਾ ਸ਼ੋਅ ਦੇਖਣ ਲਈ, ਤੇ ਮੇਰੇ ਪੇਰੈਂਟਸ ਬਹੁਤ ਹੀ ਜ਼ਿਆਦਾ ਇਮੋਸ਼ਨਲ ਹੋ ਗਏ ਸੀ। ਪੰਜਾਬ ਨੇ ਵੀ ਇੰਨੀ ਵੇਟ ਕੀਤੀ ਉਸ ਕਰਾਊਨ ਦੀ, ਉਸ ਕਰਾਊਨ ਦੇ ਘਰ ਆਉਣ ਦੀ, ਕਿ ਵਾਪਸ ਪੰਜਾਬ ਨੂੰ ਵਾਪਸ ਮਿਲੇ। ਮੇਰੇ ਪੇਰੈਂਟਸ ਵੀ ਬਹੁਤ ਖੁਸ਼ ਸੀ, ਮੈਂ ਤਾਂ ਰੋ ਪਈ ਸੀ। ਆਈ ਹੱਗਡ ਮਾਈ ਫਾਦਰ, ਮੈਂ ਪਾਪਾ ਨੂੰ ਮਿਲੀ, ਮੰਮਾ ਨੂੰ ਮਿਲੀ, ਮੇਰੇ ਬੂਆ ਵੀ ਉੱਥੇ ਪ੍ਰੈਜੈਂਟ ਸੀ।
1: ਯਸ਼ਿਕਾ, ਜਦੋਂ ਆਪਾਂ ਸੋਸ਼ਲ ਮੀਡੀਆ ਤੇ ਇਦਾਂ ਦੀ ਕੋਈ ਚੀਜ਼ ਦੇਖਦੇ ਹਾਂ, ਕੋਈ ਵੀਡੀਓ ਦੇਖਦੇ ਹਾਂ, ਅਸੀਂ ਬਹੁਤ ਐਕਸਾਈਟਿਡ ਹੋ ਜਾਂਦੇ ਹਾਂ, ਕਿਉਂਕਿ ਸਾਨੂੰ ਬੈਕਗ੍ਰਾਊਂਡ ਰਿਐਲਿਟੀ ਪਤਾ ਹੀ ਨਹੀਂ ਹੈ। ਤੇ ਪੇਜੈਂਟ ਜਿਹੜੇ ਹੁੰਦੇ ਨੇ, ਪੇਜੈਂਟਸ ਦੀ ਬੈਕਗ੍ਰਾਊਂਡ ਰਿਐਲਿਟੀ ਕੁਛ ਡਿਫਿਕਲਟ ਹੁੰਦੀ ਹੈ ਜਾਂ ਫਿਰ ਕਿਸ ਤਰੀਕੇ ਦੀ ਹੁੰਦੀ ਹੈ, ਸਾਡੇ ਲਿਸਨਰਸ ਜਾਣਨਾ ਚਾਹਣਗੇ ਇਸ ਬਾਰੇ।
0: ਲੋਕ ਹਮੇਸ਼ਾ ਨਾ ਆਊਟਕਮ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਨੇ, ਲੇਕਿਨ ਉਹਨਾਂ ਨੂੰ ਨਹੀਂ ਪਤਾ ਪਿੱਛੇ ਕਿੰਨਾ ਹਾਰਡ ਵਰਕ ਹੈ। ਉਸ ਇੱਕ ਸ਼ੂਟ ਲਈ ਜੋ 2 ਤੋਂ 3 ਘੰਟੇ ਦਾ ਸ਼ੂਟ ਹੈ, ਉਸ ਲਈ ਆਪਾਂ ਸਵੇਰੇ 6 ਵਜੇ ਉੱਠ ਰਹੇ ਹਾਂ, ਤੇ ਤੁਸੀਂ ਕੁਛ ਵੀ ਪਾ ਕੇ ਨਹੀਂ ਜਾ ਸਕਦੇ। ਤੁਸੀਂ ਉੱਪਰੋਂ ਲੈ ਕੇ ਨੀਚੇ ਤੱਕ ਰੈਡੀ ਹੋ ਕੇ 6 ਵਜੇ ਤੁਸੀਂ ਰਿਸੈਪਸ਼ਨ ਤੇ ਪਹੁੰਚਣਾ। ਸਾਰੇ ਨੇ ਇਕੱਠੇ ਜਾਣਾ, ਆਪਣੇ ਸ਼ੂਟ ਤੇ ਜਾਣਾ, ਸਾਰੇ ਨੇ ਆਪਣਾ ਮੇਕਅਪ, ਹੇਅਰ, ਸਾਰਾ ਕੁਝ ਕਰਾਉਣਾ। ਇਹਦੇ ਵਿੱਚ ਤੁਹਾਡੀ ਸਲੀਪ ਬਹੁਤ ਸੈਕਰੀਫਾਈਸ ਹੁੰਦੀ ਹੈ, ਤੁਹਾਨੂੰ ਇੰਨੀ ਜ਼ਿਆਦਾ ਕਰੰਟ ਅਫੇਅਰਸ ਦੀ ਨੌਲੇਜ ਰੱਖਣੀ ਪੈਂਦੀ ਹੈ। ਸਭ ਤੋਂ ਇੰਪੋਰਟੈਂਟ ਚੀਜ਼, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵਰਲਡ ਵਿੱਚ ਕੀ ਚੱਲ ਰਿਹਾ, ਤੁਹਾਡੇ ਕੋਲ ਜਰਨਲ ਨੌਲੇਜ ਕਿੰਨੀ ਹੈ, ਉਹ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਅਪ ਟੂ ਡੇਟ ਰਹਿਣਾ ਹਰ ਚੀਜ਼ ਲਈ। ਤੁਸੀਂ ਮੇਕਅਪ, ਹੇਅਰ, ਸਕਿਨ, ਤੇ ਰੋਜ਼ ਰੋਜ਼ ਮੇਕਅਪ ਹੇਅਰ ਕਰਾ ਕੇ ਸਾਡੀ ਸਕਿਨਸ ਤੋਂ ਵੀ ਬਹੁਤ ਬ੍ਰੇਕਆਊਟਸ ਹੁੰਦੇ ਨੇ, ਉਹਨੂੰ ਕਿੱਦਾਂ ਮੈਨੇਜ ਕਰਨਾ, ਉਹ ਸਾਰੇ ਹਾਰਡਸ਼ਿਪਸ ਹੈ ਨਾ, ਉਹ ਅਸੀਂ ਕਦੇ ਪੋਸਟ ਹੀ ਨਹੀਂ ਕਰਦੇ। ਦੈਟ ਇਜ਼ ਵਾਈ ਆਈ ਥਿੰਕ ਲੋਕਾਂ ਨੂੰ ਲੱਗਦਾ ਪੇਸ਼ੈਂਟਸ ਬਹੁਤ ਹੀ ਜ਼ਿਆਦਾ ਲੈਵਿਸ਼ ਨੇ, ਬਹੁਤ ਜ਼ਿਆਦਾ ਸੋਹਣੇ ਨੇ, ਇਹਦੇ ਵਿੱਚ ਤਾਂ ਬਸ ਚੱਲਣਾ ਹੁੰਦਾ, ਬਟ ਉਹਦੇ ਪਿੱਛੇ ਦਾ ਜੋ ਹਾਰਡਵਰਕ ਹੈ ਨਾ, ਉਹ ਕੋਈ ਨਹੀਂ ਦੇਖਦਾ।
1: ਤੇ ਕੁਛ ਟਿਪਸ ਦੱਸੋਗੇ ਸਾਡੇ ਲਿਸਨਰਸ ਨੂੰ ਕਿ ਰੈਂਪ ਵਾਕ ਕਰਨੀ ਕਿੱਦਾਂ ਹੁੰਦੀ ਹੈ?
0: ਡੈਫੀਨੇਟਲੀ ਸਭ ਤੋਂ ਮੇਨ ਚੀਜ਼ ਹੁੰਦੀ ਹੈ ਤੁਹਾਡਾ ਪੋਸਚਰ। ਤੁਹਾਡਾ ਪੋਸਚਰ ਹਮੇਸ਼ਾ ਸਿੱਧਾ ਹੋਣਾ ਚਾਹੀਦਾ ਹੈ, ਸ਼ੋਲਡਰਸ ਰੋਲਡ ਬੈਕ, ਸਪਾਈਨ ਤੁਹਾਡੀ ਇੱਕਦਮ ਸਟ੍ਰੇਟ ਹੋਣੀ ਚਾਹੀਦੀ ਹੈ। ਤੁਸੀਂ ਇੱਕ ਲਾਈਨ ਵਿੱਚ ਚੱਲਣਾ ਹੈ, 1 ਫੀਟ ਓਵਰ ਅਨਦਰ ਪੇਸ਼ੈਂਟ ਦਾ ਸਭ ਤੋਂ ਮੇਨ ਚੀਜ਼ ਹੁੰਦੀ ਹੈ ਤੁਹਾਡੀ ਜਿਹੜੀ ਲੈਗ ਮੂਵਮੈਂਟ ਹੈ ਨਾ, ਅਤੇ ਤੁਹਾਡੇ ਹਿਪ ਮੂਵਮੈਂਟ ਹੈ ਜਿਹੜੀ ਤੁਹਾਡੀ ਵੇਸਟ ਹੈ, ਉਹ ਸਾਰੇ ਬਹੁਤ ਇੱਕ ਰਿਦਮ ਵਿੱਚ ਚੱਲਣੇ ਚਾਹੀਦੇ ਨੇ, ਤਾਂ ਕਿ ਇੱਦਾਂ ਨਾ ਲੱਗੇ ਕਿ ਤੁਸੀਂ ਫੋਰਸਫੁਲੀ ਰੈਂਪ ਵਾਕ ਕਰ ਰਹੇ ਹੋ, ਉਹ ਇੱਦਾਂ ਲੱਗਣਾ ਚਾਹੀਦਾ ਤੁਸੀਂ ਨੋਰਮਲੀ ਹੀ ਇੱਦਾਂ ਵਾਕ ਕਰਦੇ ਹੋ।
1: ਜਦੋਂ ਆਪਾਂ ਰੈਂਪ 'ਤੇ ਵਾਕ ਕਰਦੇ ਹਾਂ ਨਾ, ਅਤੇ ਪ੍ਰੈਜੈਂਟੇਬਲ ਦਿਖਣਾ ਬਹੁਤ ਜ਼ਰੂਰੀ ਹੁੰਦਾ, ਅਤੇ ਜੋ ਆਪਾਂ ਡਰੈਸ ਕੈਰੀ ਕਰ ਰਹੇ ਹਾਂ ਉਹਨੂੰ ਕੈਰੀ ਕਰਨ ਦਾ ਤਰੀਕਾ ਵੀ ਬਿਲਕੁਲ ਪਰਫੈਕਟ ਹੋਣਾ ਚਾਹੀਦਾ। ਅਤੇ ਜਦੋਂ ਤੁਸੀਂ ਰੈਂਪ 'ਤੇ ਵਾਕ ਕਰਦੇ ਹੋ, ਡਰੈਸ ਨੂੰ ਕੈਰੀ ਕਰਦੇ ਹੋ, ਕਿਸ ਤਰੀਕੇ ਨਾਲ ਕੈਰੀ ਕਰਦੇ ਹੋ?
0: ਮਿਸ ਇੰਡੀਆ ਦੀ ਜੇ ਤੁਹਾਨੂੰ ਜਰਨੀ ਦਾ ਇੱਕ ਸਨੀਕ ਪੀਕ ਦਵਾਂ, ਅਤੇ ਅਸੀਂ ਜਿਹੜੀ ਰਿਹਰਸਲ ਕਰਦੇ ਹਾਂ ਨਾ ਗ੍ਰੈਂਡ ਫਿਨਾਲੇ ਤੋਂ 2 ਦਿਨ ਪਹਿਲਾਂ, ਉਹ ਅਸੀਂ ਗ੍ਰੈਂਡ ਫਿਨਾਲੇ ਦੇ ਆਪਣੇ ਗਾਊਨਸ ਵਿੱਚ ਹੀ ਕਰਦੇ ਹਾਂ, ਤਾਂ ਕਿ ਸਾਨੂੰ ਕੋਈ ਅਚਾਨਕ ਨਾਲ ਪ੍ਰੋਬਲਮ ਨਾ ਆਏ। ਬਿਕੋਜ਼ ਤੁਸੀਂ ਜਦੋਂ ਇੱਕ ਨਵੀਂ ਡਰੈਸ ਪਾਉਂਦੇ ਹੋ ਨਾ, ਤੁਸੀਂ ਨਹੀਂ ਕੰਫਰਟੇਬਲ ਹੁੰਦੇ, ਅਤੇ ਉਹ ਇੰਨਾ ਵੱਡਾ ਦਿਨ ਹੈ ਤੁਹਾਡੇ ਲਈ, ਤੁਹਾਡੀ ਪਰਫਾਰਮੈਂਸ ਲਈ, ਅਤੇ 2 ਦਿਨ ਪਹਿਲਾਂ ਹੀ ਅਸੀਂ ਉਸੇ ਡਰੈਸ ਵਿੱਚ ਇੰਨੇ ਕੰਫਰਟੇਬਲ ਹੋ ਜਾਂਦੇ ਹਾਂ, ਉਸੇ ਡਰੈਸ ਵਿੱਚ ਉਸੇ ਸਟੇਜ 'ਤੇ ਵਾਕ ਕਰਦੇ ਹਾਂ, ਦੇਖਦੇ ਹਾਂ ਕਿ ਕਿੱਦਾਂ ਹੋ ਰਹੀ ਹੈ ਸਾਰੀ ਕੋਰੀਓਗ੍ਰਾਫੀ ਉਸੇ ਡਰੈਸ ਵਿੱਚ, ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਕਿਸ ਤਰ੍ਹਾਂ ਦੀ ਸਾਨੂੰ ਪ੍ਰੋਬਲਮ ਆਏਗੀ ਇਸ ਡਰੈਸ ਵਿੱਚ, ਕਿਸ ਤਰ੍ਹਾਂ ਨੂੰ ਕੈਰੀ ਕਰਨਾ, ਜੇ ਸਲਿਟ ਹੈ ਤਾਂ ਸਲਿਟ ਨੂੰ ਕਿਵੇਂ ਕੈਰੀ ਕਰਨਾ, ਪੋਜ਼ਸ ਕਿੱਦਾਂ ਦੇਣੇ ਨੇ।
1: ਯਸ਼ਿਕਾ, ਜਿਹੜੇ ਪੇਜੈਂਟਸ ਦੇ ਰੂਲ ਤੇ ਰਾਊਂਡਸ ਹੁੰਦੇ ਆ ਨਾ, ਉਹਨਾਂ ਬਾਰੇ ਵੀ ਕੁਝ ਦੱਸੋ ਕਿ ਜੇ ਸਾਡੇ ਲਿਸਨਰ ਜਿਹੜੇ ਸੁਣ ਰਹੇ ਨੇ ਸਾਡਾ ਪ੍ਰੋਗਰਾਮ, ਉਹ ਅੱਗੇ ਇਸ ਫੀਲਡ ਨੂੰ ਚੁਣਨਾ ਚਾਹਣ, ਤੇ ਉਹਨਾਂ ਨੂੰ ਪੂਰੀ ਨੌਲੇਜ ਵੀ ਹੋਣੀ ਚਾਹੀਦੀ ਹੈ ਇਸ ਬਾਰੇ?
0: ਰੂਲਸ ਤੇ ਬਹੁਤ ਹੀ ਸਿੰਪਲ ਹੁੰਦੇ ਨੇ, ਜਿਹੜੀ ਐਲੀਜੀਬਿਲਿਟੀ ਹੁੰਦੀ ਹੈ ਕਿ ਕੌਣ ਕੌਣ ਅਪਲਾਈ ਕਰ ਸਕਦਾ, ਸਭ ਤੋਂ ਵੱਡੀ ਚੀਜ਼ ਕਿ ਕੌਣ ਕੌਣ ਅਪਲਾਈ ਕਰ ਸਕਦਾ। ਕੋਈ ਵੀ ਜੋ ਬੰਦਾ 18 ਸਾਲ ਤੋਂ ਉੱਪਰ ਹੈ, ਕੋਈ ਕੁੜੀ ਜਿਹੜੀ ਮਿਸ ਇੰਡੀਆ ਵਿੱਚ ਜਾਣਾ ਚਾਹੁੰਦੀ ਹੈ, 18 ਸਾਲ ਹੋਣੀ ਚਾਹੀਦੇ ਹੋ, ਤੁਸੀਂ ਇੰਡੀਆ ਦੀ ਨੈਸ਼ਨੈਲਿਟੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਇੱਕ ਪਰੂਫ ਹੋਣਾ ਚਾਹੀਦਾ ਤੁਹਾਡੀ ਆਈਡੈਂਟੀ ਦਾ, ਆਧਾਰ ਕਾਰਡ, ਪਾਸਪੋਰਟ, ਐਨੀਥਿੰਗ। ਅਤੇ ਦੂਜੀ ਚੀਜ਼, ਤੁਹਾਡੀ ਹਾਈਟ 5'3" ਤੋਂ ਉੱਪਰ ਹੋਣੀ ਚਾਹੀਦੀ ਹੈ। ਬਸ ਇਹ 4 ਐਲੀਜੀਬਿਲਿਟੀ ਨੇ, ਬਾਕੀ ਕੋਈ ਵੀ ਹੋਰ ਐਲੀਜੀਬਿਲਿਟੀ ਨਹੀਂ ਹੈ, ਕੋਈ ਵੇਟ ਦੀ ਐਲੀਜੀਬਿਲਿਟੀ ਨਹੀਂ ਹੈ, ਕੋਈ ਸਕਿਨ ਕਲਰ ਦੀ ਐਲੀਜੀਬਿਲਿਟੀ ਨਹੀਂ ਹੈ। ਕੋਈ ਵੀ ਕੁੜੀ ਆਪਣੀ ਸਟੇਟ ਤੋਂ ਉਹ

0: ਲਿਖਣਾ ਸ਼ੁਰੂ ਕਰ ਦਿੰਦੇ ਹਾਂ। ਤੇ ਹੁਣ ਯਸ਼ਿਕਾ ਤੁਹਾਡੇ ਅਗਲੇ ਟਾਰਗੇਟਸ ਕਿਹੜੇ ਨੇ, ਇੰਟਰਨੈਸ਼ਨਲ ਪੇਜੈਂਟਸ ਜਾਂ ਫਿਰ ਕੋਈ ਐਕਟਿੰਗ ਕਰੀਅਰ ਤੁਸੀਂ ਚੂਜ਼ ਕਰਨਾ ਚਾਹੁੰਦੇ ਹੋ?
1: ਇਸ ਮੁਕਾਮ ਤੱਕ ਵੀ ਕਿਸੇ ਪਲੈਨਿੰਗ ਨਾਲ ਨਹੀਂ ਆਈ ਸੀ ਮੈਂ, ਅੱਗੇ ਵੀ ਕੋਈ ਵੀ ਇੱਦਾਂ ਦੀ ਪਲੈਨਿੰਗ ਨਹੀਂ ਰੱਖਣੀ। ਮੈਂ ਹਮੇਸ਼ਾ ਚਾਹੁੰਦੀ ਹਾਂ ਕਿ ਜੋ ਵੀ ਮੈਨੂੰ ਕੰਮ ਆ ਰਿਹਾ ਨਾ, ਮੇਰੇ ਸਿਰ ਮੱਥੇ ਆ, ਮੈਂ ਹਮੇਸ਼ਾ ਉਹਨੂੰ ਕਰਨਾ, ਕਿਉਂਕਿ ਹਰ ਇੱਕ ਚੀਜ਼ ਮੈਨੂੰ ਬਹੁਤ ਕੁਝ ਸਿਖਾ ਕੇ ਜਾਊਗੀ, ਬਹੁਤ ਨਿਊ ਐਕਸਪੀਰੀਅੰਸਿਸ ਮਿਲਣਗੇ, ਕਿੰਨੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲੇਗਾ। ਅਤੇ ਡੈਫੀਨੇਟਲੀ ਮੈਂ ਇੰਟਰਨੈਸ਼ਨਲ ਜਾਣਾ ਚਾਹੁੰਦੀ ਹਾਂ। ਮੈਂ ਕਦੇ ਵੀ ਇੰਟਰਨੈਸ਼ਨਲ ਮਾਡਲਿੰਗ ਨਹੀਂ ਕੀਤੀ, ਅਤੇ ਮੇਰਾ ਫਸਟ ਏਮ ਨੈਕਸਟ ਈਅਰ ਤੱਕ ਆਹੀ ਰਹੂਗਾ ਕਿ ਇੱਕ ਮੈਂ ਇੰਟਰਨੈਸ਼ਨਲ ਪ੍ਰੋਜੈਕਟ ਵਿੱਚ ਪਾਰਟ ਲਵਾਂ।
0: ਅਤੇ ਜਿਹੜਾ ਤੁਹਾਡਾ ਫਾਈਨਲ ਰਾਊਂਡ ਸੀਗਾ ਜਦੋਂ ਤੁਸੀਂ ਪੰਜਾਬ ਨੂੰ ਰੀਪ੍ਰਜੈਂਟ ਕੀਤਾ, ਉਸ ਰਾਊਂਡ ਦੇ ਬਾਰੇ ਤੁਸੀਂ ਸਾਡੇ ਲਿਸਨਰਸ ਨੂੰ ਦੱਸੋ ਕਿ ਉਸ ਰਾਊਂਡ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ?
1: ਜਿਹੜੀ ਫਿਨਾਲੇ ਨਾਈਟ ਸੀ ਉਹਦੇ ਵਿੱਚ ਅਸੀਂ ਜਿਹੜਾ ਸਾਡਾ ਜਿਹੜਾ ਫਸਟ ਰਾਊਂਡ ਸੀ ਉਹਨੂੰ ਅਸੀਂ ਕਹਿੰਦੇ ਹਾਂ ਵਿਸ਼ਵ ਸੂਤਰ ਰਾਊਂਡ। ਉਹਦੇ ਵਿੱਚ ਅਸੀਂ ਆਪਣੀ ਆਪਣੀ ਸਟੇਟਸ ਦੀਆਂ ਸਪੈਸ਼ਲ ਹੈਂਡਲੂਮ ਅਤੇ ਟੈਕਸਟਾਈਲ ਦੀ ਬੜੀਆਂ ਆਊਟਫਿਟਸ ਪਾਈਆਂ ਸੀ। ਦਿਸ ਮੇਰੀ ਸੀ ਫੁਲਕਾਰੀ, ਅਸੀਂ ਫੁਲਕਾਰੀ ਦੀ ਇੱਕ ਡਰੈਸ ਪਾਈ ਸੀ, ਸਾਰੀ ਸਟੇਟਸ ਨੇ ਆਪਣੀ ਆਪਣੀ ਟੈਕਸਟਾਈਲ ਅਤੇ ਹੈਂਡਲੂਮ ਦੀ ਡਰੈਸਸ ਪਾਈਆਂ ਸੀ। ਅਤੇ ਸਾਡੇ ਲਈ ਬਹੁਤ ਜ਼ਿਆਦਾ ਪ੍ਰਾਊਡ ਸੀ ਕਿ ਇੱਕ ਨੈਸ਼ਨਲ ਸਟੇਜ 'ਤੇ ਬਿਨਾਂ ਕੁਛ ਕਹੇ, ਬਿਨਾਂ ਕਿਸੇ ਸਾਜ 'ਤੇ, ਬਸ ਦੇਖ ਕੇ ਪਤਾ ਲੱਗ ਰਿਹਾ ਕਿ ਪੰਜਾਬ ਆ ਰਿਹਾ, ਕਿਉਂਕਿ ਸਿਰਫ ਫੁਲਕਾਰੀ ਹੈ।
0: ਅਤੇ ਯਸ਼ਿਕਾ, ਜਿਵੇਂ ਕਿ ਹੁਣ ਤੁਸੀਂ ਇਸ ਮੂਮੈਂਟ 'ਤੇ ਆ ਕੇ ਤੁਸੀਂ ਇੰਨਾ ਕੁਛ ਅਚੀਵ ਕਰ ਲਿਆ, ਅਤੇ ਤੁਹਾਨੂੰ ਬਹੁਤ ਸਾਰੇ ਬ੍ਰਾਂਡਸ ਦੇ ਨਾਲ ਕੋਲੈਬੋਰੇਸ਼ਨ ਵੀ ਆਉਣ ਲੱਗ ਗਏ ਹੋ, ਤੁਸੀਂ ਉਹ ਵੀ ਕਰ ਰਹੇ ਹੋ, ਤਾਂ ਐਕਸਪੀਰੀਅੰਸ ਸਾਡਾ ਕਿੱਦਾਂ ਦਾ ਜਾ ਰਿਹਾ?
1: ਓਨੈਸਟਲੀ ਜਿੱਦਾਂ ਮੈਂ ਸ਼ੂਟਸ ਵਗੈਰਾ ਕੀਤੇ ਹੋਏ ਸੀ ਆਲਰੇਡੀ ਪਹਿਲਾਂ, ਉਹ ਹੁਣ ਤੋਂ ਬਹੁਤ ਡਿਫਰੈਂਟ ਨੇ, ਬਿਕੋਜ਼ ਪਹਿਲਾਂ ਅਸੀਂ ਜਸਟ ਨੋਰਮਲ ਇੱਕ ਮਾਡਲ ਕਰਕੇ ਸ਼ੂਟ 'ਤੇ ਜਾਣਾ, ਸ਼ੂਟ ਤੋਂ ਵਾਪਿਸ ਆ ਜਾਣਾ, ਬਟ ਹੁਣ ਤੁਸੀਂ ਮਿਸ ਇੰਡੀਆ ਨੌਰਥ ਬਣ ਕੇ ਇੱਕ ਸ਼ੂਟ 'ਤੇ ਜਾਣਾ, ਉਹ ਐਕਸਪੀਰੀਅੰਸ ਹੀ ਬਹੁਤ ਜ਼ਿਆਦਾ ਡਿਫਰੈਂਟ ਹੈ। ਜਿੰਨੇ ਵੀ ਪੋਡਕਾਸਟ ਹੋ ਰਹੇ ਨੇ, ਜਿੰਨੇ ਵੀ ਇੰਟਰਵਿਊਜ਼ ਹੋ ਰਹੇ ਨੇ, ਜਿਵੇਂ ਕਿ ਅੱਜ ਮੈਂ ਆਲ ਇੰਡੀਆ ਰੇਡੀਓ 'ਤੇ ਹਾਂ, ਅਤੇ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ, ਬਿਕੋਜ਼ ਹਰ ਇੱਕ ਚੀਜ਼ ਨੂੰ ਸਿੱਖਣ ਨੂੰ ਬਹੁਤ ਕੁਛ ਮਿਲ ਰਿਹਾ, ਕਿਵੇਂ ਰੇਡੀਓ ਵਰਕ ਕਰਦਾ ਹੈ, ਕਿਵੇਂ ਟੀਵੀਜ਼ ਵਰਕ ਕਰਦੇ ਨੇ, ਕਿਵੇਂ ਸ਼ੂਟਿੰਗ ਹੁੰਦੀ ਹੈ, ਅਤੇ ਆਹ ਚੀਜ਼ਾਂ ਛੋਟੀ ਛੋਟੀ ਚੀਜ਼ ਹੈ ਜਿਹੜੀ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ।
0: ਅਤੇ ਯਸ਼ਿਕਾ, ਜਿਸ ਟਾਈਮ ਤੁਸੀਂ ਰੈਂਪ 'ਤੇ ਵਾਕ ਕਰ ਰਹੇ ਸੀਗੇ, ਮੈਂ ਬਹੁਤ ਦੇਰ ਦੀ ਸਵਾਲ ਪੁੱਛਣਾ ਚਾਹ ਰਹੀ ਹਾਂ, ਉਸ ਟਾਈਮ ਤੁਹਾਡੇ ਮਾਇੰਡ ਵਿੱਚ ਕੀ ਚੱਲ ਰਿਹਾ ਸੀਗਾ, ਕਿ ਮਤਲਬ ਕੋਈ ਬਹੁਤ ਥੋੜ੍ਹੀ ਨਰਵਸਨੈਸ ਜਾਂ ਕੋਈ ਡਰ, ਕੋਈ ਇੱਦਾਂ ਦੀ ਚੀਜ਼ ਤੁਹਾਡੇ ਮਾਇੰਡ ਵਿੱਚ ਕੰਟੀਨਿਊਸਲੀ ਚੱਲ ਰਹੀ ਹੋਵੇ?
1: 20,000 ਲੋਕ ਸਾਨੂੰ ਲਾਈਵ ਦੇਖ ਰਹੇ ਸੀ, ਉੱਥੇ ਬੈਠੇ ਸੀ, ਦੇ ਵਰ ਹੂਟਿੰਗ, ਉਹ ਸਾਰੇ ਚੀਕਾਂ ਮਾਰ ਰਹੇ ਸੀ, ਪੰਜਾਬ ਪੰਜਾਬ, ਐਵਰੀ ਸਟੇਟ ਦੇ ਆਪਣੇ ਆਪਣੇ ਸਪੋਰਟਰ ਸੀ, ਅਤੇ ਉਸ ਟਾਈਮ 'ਤੇ ਬਹੁਤ ਹੀ ਨਰਵਸ ਸੀ ਕੁਛ ਖਰਾਬ ਨਾ ਹੋ ਜਾਵੇ, ਬਿਕੋਜ਼ ਜੇ ਤੁਸੀਂ ਡਿੱਗ ਗਏ ਨਾ, ਆਈ ਥਿੰਕ ਤੁਹਾਡਾ ਸੈਲ ਡਾਊਟ ਬਹੁਤ ਜ਼ਿਆਦਾ ਵੱਧ ਜਾਂਦਾ, ਤੁਹਾਡਾ ਕੋਨਫੀਡੈਂਸ ਥੱਲੇ ਆ ਜਾਂਦਾ, ਬਟ ਆਈ ਥਿੰਕ ਬਸ ਮੈਨੂੰ ਆਹ ਸੀ ਕਿ ਮੈਂ ਡਿੱਗਣਾ ਨਹੀਂ, ਬਸ ਆਰਾਮ ਨਾਲ ਵਾਕ ਕਰਨੀ ਹੈ, ਅਤੇ ਕੋਆਰਡੀਨੇਸ਼ਨ ਰੱਖਣੀ ਹੈ, ਬਿਕੋਜ਼ ਤੁਸੀਂ ਗਰੁੱਪ 'ਚ ਜਦੋਂ ਵਾਕ ਕਰ ਰਹੇ ਨਾ, ਤੁਸੀਂ ਆਪਣੇ ਪੇਸ 'ਤੇ ਨਹੀਂ ਚੱਲ ਸਕਦੇ, ਸਾਰਿਆਂ ਨੂੰ ਦੇਖਣਾ ਹੁੰਦਾ, ਬਿਕੋਜ਼ ਸਾਰੇ ਤੁਹਾਡੇ ਨਾਲ ਇੱਕ ਲਾਈਨ ਵਿੱਚ ਵਾਕ ਕਰਨ, ਸਾਰੇ ਇੱਕ ਬਿਊਟੀਫੁਲੀ, ਜਿੰਨਾ ਸਾਡੇ ਕੋਰੀਓਗ੍ਰਾਫਰ ਨੇ ਬਹੁਤ ਸੋਹਣੀ ਜਿਹੀ ਕੋਰੀਓਗ੍ਰਾਫੀ ਬਣਾਈ ਹੈ, ਉਹਨੂੰ ਅਸੀਂ ਵਧੀਆ ਨਾਲ ਪ੍ਰੈਜੈਂਟ ਕਰ।
0: ਯਸ਼ਿਕਾ, ਜਿਹੜੇ ਸਾਡੇ ਲਿਸਨਰ ਸਾਡਾ ਪ੍ਰੋਗਰਾਮ ਅੱਜ ਸੁਣ ਰਹੇ ਨੇ, ਜੇ ਉਹਨਾਂ ਵਿੱਚੋਂ ਕੋਈ ਇਸ ਫੀਲਡ ਵਿੱਚ ਜਾਣਾ ਚਾਹੁੰਦਾ ਹੈ, ਤਾਂ ਤੁਸੀਂ ਉਹਨਾਂ ਲਈ ਕੀ ਟਿਪਸ ਅਤੇ ਟ੍ਰਿਕਸ ਉਹਨਾਂ ਨਾਲ ਸ਼ੇਅਰ ਕਰੋਗੇ ਕਿ ਉਹ ਅੱਗੇ ਇਸ ਕਰੀਅਰ ਨੂੰ, ਇਸ ਫੀਲਡ ਨੂੰ ਫੋਲੋ ਕਰ ਸਕਣ?
1: ਸਭ ਤੋਂ ਪਹਿਲਾਂ ਬਹੁਤ ਹੀ ਜਲਦੀ ਰੈਡੀ ਹੋ ਜਾਓ ਆਪਣੇ ਸਕਿਨ ਕੇਅਰ ਨੂੰ ਸਟਾਰਟ ਕਰਨ ਲਈ, ਆਪਣੀ ਡਾਇਟ ਨੂੰ ਸਟਾਰਟ ਕਰਨ ਲਈ, ਆਪਣਾ ਹਮੇਸ਼ਾ ਧਿਆਨ ਰੱਖਣਾ, ਬਿਕੋਜ਼ ਤੁਹਾਡੀ ਬੋਡੀ ਹੈ, ਤੁਹਾਡਾ ਮੰਦਿਰ ਹੈ, ਤੁਸੀਂ ਜਿੰਨਾ ਉਹਨੂੰ ਵਧੀਆ ਰੱਖੋਗੇ ਉਹੀ ਤੁਹਾਨੂੰ ਵਧੀਆ ਰਿਜ਼ਲਟ ਦੇਗੀ, ਬਿਕੋਜ਼ ਮਾਡਲਿੰਗ ਇੱਦਾਂ ਦਾ ਪ੍ਰੋਫੈਸ਼ਨ ਹੈ ਨਾ, ਤੁਸੀਂ ਨਾ ਕਰਦੇ ਕਰਦੇ ਵੀ ਤੁਹਾਡਾ ਫੇਸ ਤੁਹਾਡੀ ਆਈਡੈਂਟੀ ਹੈ, ਅਤੇ ਤੁਹਾਡੇ ਫੇਸ ਨੂੰ ਹਮੇਸ਼ਾ ਕਲੀਨ ਰੱਖਣਾ, ਹਮੇਸ਼ਾ ਅੱਛਾ ਰੱਖਣਾ, ਸਨਸਕ੍ਰੀਨ ਲਗਾ ਕੇ ਜਾਓ, ਸਕਿਨ ਕੇਅਰ ਕਰੋ, ਡਾਇਟ ਵਧੀਆ ਰੱਖੋ, ਹਮੇਸ਼ਾ ਨਿਊਟ੍ਰੀਐਂਟਸ ਲਓ, ਜੋ ਵੀ ਤੁਹਾਨੂੰ ਪਸੰਦ ਹੈ ਤੁਸੀਂ ਉਹ ਵੀ ਕਰੋ, ਚੀਟ ਡੇਜ਼ ਵੀ ਰੱਖੋ, ਵਰਕਆਊਟ ਕਰੋ ਡੈਫੀਨੇਟਲੀ, ਅਤੇ ਡੈਫੀਨੇਟਲੀ ਇੱਕ ਸਪੋਰਟ ਜ਼ਰੂਰ ਰੱਖੋ ਆਪਣੇ ਕੋਲ, ਬਿਕੋਜ਼ ਤੁਹਾਡੀ ਬੋਡੀ ਜਦੋਂ ਇੱਕ ਸਪੋਰਟ ਵਿੱਚ ਹੁੰਦੀ ਹੈ ਨਾ, ਉਹ ਬਹੁਤ ਜ਼ਿਆਦਾ ਐਕਟਿਵ ਹੁੰਦੀ ਹੈ ਅਤੇ ਬਹੁਤ ਜ਼ਿਆਦਾ ਸਟਿੱਕ ਨਹੀਂ ਹੁੰਦੀ।
0: ਅਤੇ ਜਦੋਂ ਆਪਾਂ ਪੇਜੈਂਟ 'ਤੇ ਵਾਕ ਕਰਦੇ, ਮੈਂ ਦੇਖਿਆ ਉਹਨਾਂ ਨੇ ਬਹੁਤ ਹੈਵੀ ਹਾਈ ਹੀਲਸ ਪਾਈਆਂ ਹੁੰਦੀਆਂ, ਜੇ ਉਹਨਾਂ ਹਾਈ ਹੀਲਸ ਵਿੱਚ ਵਾਕ ਕਰਨਾ ਕਿੰਨਾ ਕੁ ਮੁਸ਼ਕਿਲ ਹੁੰਦਾ ਹੈ?
1: ਬਹੁਤ ਹੀ ਜ਼ਿਆਦਾ ਮੁਸ਼ਕਿਲ ਹੁੰਦਾ ਹੈ, ਟਰੱਸਟ ਮੀ, ਅਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਇੱਕ ਹੀ ਹੀਲ ਵਿੱਚ ਹੁੰਦੇ ਹਾਂ, 5 to 6 inches ਦੀ ਮਿਨੀਮਮ ਹੀਲ ਹੁੰਦੀ ਹੈ, ਕੋਈ ਹਾਈਟ ਕ੍ਰਾਈਟੀਰੀਆ ਨਹੀਂ ਹੁੰਦਾ, ਲੇਕਿਨ ਫਿਰ ਵੀ ਐਜ਼ ਅ ਮਾਡਲ ਮੈਂ ਕਹਿ ਰਹੀ ਹਾਂ ਕਿ ਜਿੰਨੀ ਵਾਕ ਤੁਹਾਡੀ ਵਧੀਆ ਇੱਕ ਲੰਬੀ ਹੀਲ ਵਿੱਚ ਆਉਂਦੀ ਹੈ ਨਾ, ਉਹ ਛੋਟੀ ਹੀਲ ਵਿੱਚ ਨਹੀਂ ਆਉਂਦੀ, ਇਸ ਲਈ ਸਾਰੇ ਇਹੀ ਟਰਾਈ ਕਰਦੇ ਨੇ ਕਿ ਉਹ ਵੱਡੀ ਹੀਲ ਪਾਉਣ। ਮੇਰੀ ਵੀ 6 inches ਦੀ ਹੀਲ ਸੀ ਜੋ ਮੈਂ ਫਿਨਾਲੇ ਵਿੱਚ ਪਾਈ ਸੀ, ਅਤੇ ਸਵੇਰ ਤੋਂ ਲੈ ਕੇ ਰਾਤ ਤੱਕ ਅਸੀਂ ਉਸੇ ਹੀਲ ਵਿੱਚ ਸੀ, ਜਦੋਂ ਅਸੀਂ ਰਾਤੀ ਉਹ ਹੀਲ ਲਾਈ ਹੈ ਨਾ, ਸਾਡੇ ਪੈਰ ਇੱਦਾਂ ਲਾਲ ਹੋਏ ਪਏ ਸੀ ਪੂਰੇ, ਅਤੇ ਅਸੀਂ ਹਮੇਸ਼ਾ ਸ਼ੂਟ ਤੋਂ ਆ ਕੇ ਗਰਮ ਪਾਣੀ ਵਿੱਚ ਪੈਰ ਰੱਖਣੇ, ਸਾਰੀ ਰਾਤ ਆਪਣੇ ਪੈਰਾਂ ਨੂੰ ਵੀ ਬਹੁਤ ਧਿਆਨ ਰੱਖਣਾ, ਬਿਕੋਜ਼ ਪੈਰ ਵੀ ਬਹੁਤ ਇੰਪੋਰਟੈਂਟ ਨੇ, ਹਰ ਇੱਕ ਬੋਡੀ ਪਾਰਟ ਤੁਹਾਡੀ ਬੋਡੀ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ।
0: ਬਹੁਤ ਇੰਪੋਰਟੈਂਟ ਹੈ, ਬਿਲਕੁਲ ਸਹੀ ਗੱਲ ਹੈ। ਅਤੇ ਜਿਹੜੀ ਆਪਾਂ ਰੈਂਪ ਵਾਕ ਕਰਦੇ ਹਾਂ, ਉਹਦੇ ਜਿਹੜੀ ਕੈਟ ਵਾਕ ਹੁੰਦੀ ਹੈ, ਉਹਦੀ ਪ੍ਰੈਕਟਿਸ ਤੁਸੀਂ ਕਿਸ ਤਰੀਕੇ ਨਾਲ ਕਰਦੇ ਸੀਗੇ, ਅਤੇ ਤੁਹਾਡੇ ਜਿਹੜੇ ਰੋਲ ਮਾਡਲ ਸੀਗੇ ਉਹ ਕੌਣ ਸੀ?
1: ਰੈਂਪ ਵਾਕ ਦੀ ਪ੍ਰੈਕਟਿਸ ਹਮੇਸ਼ਾ ਮੈਂ ਆਪ ਹੀ ਕੀਤੀ ਹੈ, ਮੈਂ ਕਿਸੇ ਕੋਲੋਂ ਸਿੱਖਿਆ ਨਹੀਂ ਹੈ, ਮੈਂ ਹਮੇਸ਼ਾ ਯੂਟਿਊਬ ਖੋਲ੍ਹ ਕੇ ਜੋ ਵੀ ਮੈਨੂੰ ਵੀਡੀਓ ਵਧੀਆ ਲੱਗਦੀ ਸੀ ਮੈਂ ਉਹਨੂੰ ਮਿਮਿਕ ਕਰਨ ਦਾ ਟਰਾਈ ਕਰਦੀ ਸੀ ਕਿ

0: ਕਿਉਂਕਿ ਹਰ ਵੇਲੇ ਤੁਸੀਂ ਜਦੋਂ ਆਪਣੇ ਆਪ ਨੂੰ ਪੁਸ਼ ਕਰ ਰਹੇ ਹੋ ਕਿ ਮੈਂ ਕਰਨਾ, ਤੁਹਾਡੀ ਲਾਈਫ ਕਿਸੇ ਨੂੰ ਨਹੀਂ ਪਤਾ, ਤੁਹਾਡੀ ਲਾਈਫ ਸਿਰਫ ਤੁਹਾਨੂੰ ਪਤਾ ਹੈ, ਤੁਹਾਡੀ ਸਟਰਗਲਸ, ਤੁਸੀਂ ਕਿਵੇਂ ਉਹ ਜਿੱਤਿਆ, ਕਿਵੇਂ ਤੁਸੀਂ ਹਾਰੇ ਹੋ, ਕਿਹੜੇ ਕਿਹੜੇ ਇੰਟਰਵਿਊਸ ਤੁਹਾਡੇ ਨਹੀਂ ਵਧੀਆ ਗਏ, ਉਹ ਸਿਰਫ ਤੁਸੀਂ ਜਾਣਦੇ ਹੋ, ਕੋਈ ਹੋਰ ਤੁਹਾਡੀ ਲਾਈਫ ਦੇ ਬਾਰੇ ਕੋਈ ਨਹੀਂ ਜਾਣਦਾ। ਕੋਈ ਇੱਦਾਂ ਦਾ ਬੰਦਾ ਜੋ ਜਿਹੜਾ ਤੁਹਾਡਾ ਰੋਲ ਮਾਡਲ ਹੈ, ਜੋ ਇੱਕ ਨੋਨ ਐਗਜ਼ਿਸਟੈਂਟ ਬੰਦਾ ਹੈ ਜਿਹਨੂੰ ਤੁਹਾਡੀ ਐਗਜ਼ਿਸਟੈਂਸ ਦਾ ਵੀ ਨਹੀਂ ਪਤਾ, ਉਹ ਤੁਹਾਨੂੰ ਕਿਵੇਂ ਹੈਲਪ ਕਰ ਸਕਦਾ ਹੈ? ਦ ਓਨਲੀ ਪਰਸਨ ਜੋ ਤੁਹਾਨੂੰ ਹੈਲਪ ਕਰ ਸਕਦਾ ਹੈ ਅੱਗੇ ਵਧਣ ਲਈ, ਉਹ ਤੁਸੀਂ ਹੋ। ਅਤੇ ਮੈਂ ਤਾਂ ਹਮੇਸ਼ਾ ਸਾਰਿਆਂ ਨੂੰ ਕਹਿੰਦੀ ਹਾਂ, ਆਪਣਾ ਰੋਲ ਮਾਡਲ ਹਮੇਸ਼ਾ ਆਪਣੇ ਆਪ ਨੂੰ ਹੀ ਰੱਖੋ।
1: ਸੋ ਯਸ਼ਿਕਾ, ਕਿ ਜਦੋਂ ਅਸੀਂ ਇੱਕ ਮਾਡਲ ਬਣਨ ਦੇ ਲਈ ਇੱਕ ਪ੍ਰੈਪਰੇਸ਼ਨਸ ਆਪਣੀ ਕਰ ਰਹੇ ਹਾਂ, ਤਿਆਰੀ ਕਰ ਰਹੇ ਹਾਂ, ਅਤੇ ਕੀ ਉਹਦੇ ਵਿੱਚ ਫਿਗਰ ਬਹੁਤ ਮੈਟਰ ਕਰਦਾ ਹੈ, ਬਹੁਤ ਜ਼ਿਆਦਾ, ਲਾਈਕ 36, 24, 36 ਇੱਕ ਫਿਗਰ ਦਾ ਪੈਰਾਮੀਟਰ ਬਣਿਆ ਹੋਇਆ?
0: ਇਹ ਸਭ ਤੋਂ ਵੱਡੀ ਗਲਤ ਫਹਿਮੀ ਹੈ ਕਿ ਸਿਰਫ 36, 24, 36 ਵਾਲੇ ਹੀ ਮਾਡਲਿੰਗ ਕਰ ਸਕਦੇ ਨੇ। ਆਈ ਥਿੰਕ ਮਾਡਲਿੰਗ ਇੰਡਸਟਰੀ ਇੱਦਾਂ ਦੀ ਹੈ, ਉਹ ਸਾਰੇ ਨੂੰ ਐਕਸੈਪਟ ਕਰਦੀ ਹੈ ਜਿਵੇਂ ਕਿ ਤੁਸੀਂ ਹੋ। ਤੁਸੀਂ ਜਿਹੜੀ ਵੀ ਮੈਜਰਮੈਂਟਸ ਦੇ ਹੋ, ਤੁਸੀਂ ਜਿੰਨੀ ਵੀ ਹਾਈਟ ਦੇ ਹੋ, ਆਈ ਥਿੰਕ ਤੁਹਾਡੇ ਲਈ ਹਰ ਇੱਕ ਜਗ੍ਹਾ ਇੱਕ ਕੰਮ ਹੈ। ਬਿਕੋਜ਼ ਜਿੰਨੇ ਵੀ ਬ੍ਰਾਂਡਸ ਤੁਹਾਡੇ ਨਾਲ ਸ਼ੂਟਸ ਕਰਾਉਂਦੇ ਨੇ, ਜੇ ਉਹਨਾਂ ਕੋਲ ਪਲੱਸ ਸਾਈਜ਼ ਵੀ ਸਾਈਜ਼ ਅਵੇਲੇਬਲ ਨੇ, ਉਹ ਕਿਵੇਂ ਦਿਖਾਉਣਗੇ? ਉਹ ਇੱਕ ਨੋਰਮਲ ਮੀਡੀਅਮ ਸਾਈਜ਼ ਦੀ ਮਾਡਲ 'ਤੇ ਪਲੱਸ ਸਾਈਜ਼ ਦੇ ਕੱਪੜੇ ਨਹੀਂ ਦਿਖਾ ਸਕਦੇ, ਉਸ ਲਈ ਉਹਨਾਂ ਨੂੰ ਪਲੱਸ ਸਾਈਜ਼ ਦੀ ਮਾਡਲਸ ਦੀ ਵੀ ਲੋੜ ਪੈਂਦੀ ਹੈ। ਅਤੇ ਆਈ ਥਿੰਕ ਮਾਡਲਿੰਗ ਇੰਡਸਟਰੀ ਇੱਦਾਂ ਦੀ ਇੰਡਸਟਰੀ ਹੈ ਕਿ ਤੁਸੀਂ ਜਿਹੜੇ ਵੀ ਸਾਈਜ਼ ਦੇ ਹੋ, ਕੋਈ ਵੀ ਇੱਦਾਂ ਦੀ ਪੈਰਾਮੀਟਰ ਹੈਗਾ ਹੀ ਨਹੀਂ ਹੈ ਇਸ ਟਾਈਮ 'ਤੇ ਕਿ ਕੋਈ ਵੀ ਤੁਹਾਨੂੰ ਜੱਜ ਕਰ ਜੇ ਕਿ ਤੁਹਾਡੀ ਬਾਡੀ ਕਿੱਦਾਂ ਦੀ ਹੈ। ਉਹ ਕੋਈ ਵੀ, ਉਹਨਾਂ ਨੂੰ ਬਿਲਕੁਲ ਵੀ ਫਰਕ ਨਹੀਂ ਪੈਂਦਾ ਤੁਸੀਂ ਕਿਹੜੇ ਵੀ ਮੈਜਰਮੈਂਟ ਦੇ ਹੋ, ਬਿਕੋਜ਼ ਹਰ ਇੱਕ ਟਾਈਪ ਦੇ ਆਲਰੇਡੀ ਮਾਡਲਸ ਅਵੇਲੇਬਲ ਨੇ।
1: ਅਤੇ ਜਿਵੇਂ ਕਿ ਅਸੀਂ ਗਲੈਮਰ ਦੀ ਦੁਨੀਆ ਨੂੰ ਦੇਖਦੇ ਹਾਂ ਨਾ, ਸਾਨੂੰ ਸਿਰਫ ਇਹੀ ਲੱਗਦਾ ਮਨ ਦੇ ਵਿੱਚ ਕਿ ਸਿਰਫ ਜਿਹੜੇ ਫੇਅਰ ਸਕਿਨ ਟੋਨ ਦੇ ਲੋਕ ਹੁੰਦੇ ਆ, ਉਹਨਾਂ ਨੂੰ ਹੀ ਸਿਰਫ ਇਹ ਚਾਂਸ ਮਿਲਦਾ ਕਿ ਉਹ ਕੈਮਰੇ ਦੇ ਅੱਗੇ ਪਰਫਾਰਮ ਕਰ ਸਕਦੇ ਨੇ, ਜਾਂ ਫਿਰ ਜੇ ਮਾਡਲਸ ਨੂੰ ਦੇਖ ਲਈਏ, ਸਾਨੂੰ ਹਮੇਸ਼ਾ ਇਹੀ ਕਨਫਿਊਜ਼ਨ ਰਹਿੰਦੀ ਕਿ ਸ਼ਾਇਦ ਸਕਿਨ ਟੋਨ ਵੀ ਬਹੁਤ ਮੈਟਰ ਕਰਦਾ, ਤੁਹਾਡਾ ਗੋਰਾ ਹੋਣਾ ਬਹੁਤ ਜ਼ਰੂਰੀ ਹੈ। ਅਤੇ ਕੀ ਸੱਚ ਹੈ?
0: ਬਿਲਕੁਲ ਵੀ ਸੱਚ ਨਹੀਂ ਹੈ। ਗੋਰੇ ਹੋਣ ਦਾ ਕੋਈ ਫਾਇਦਾ ਨਹੀਂ ਹੈ। ਲੋਕ ਸਪੈਸ਼ਲੀ ਕਰੀਮਾਂ ਲਾ ਲਾ ਕੇ ਗੋਰੇ ਹੋ ਰਹੇ, ਆਈ ਡੋਂਟ ਨੋ ਵਾਈ, ਕਿਉਂਕਿ ਜਦੋਂ ਤੁਸੀਂ ਮਿਸ ਇੰਡੀਆ ਵਿੱਚ ਆਉਂਦੇ ਹੋ ਨਾ, ਉਹ ਇੰਨੀ ਜ਼ਿਆਦਾ ਇੰਕਲੂਸਿਵ ਹੈ। ਸਾਡੇ ਸਾਊਥ ਇੰਡੀਅਨ ਜਿਹੜੀਆਂ ਵੀ ਫਰੈਂਡ ਸੀ, ਉਹ ਇੰਨੀਆਂ ਸੋਹਣੀਆਂ ਸੀ, ਸਾਰੇ ਬ੍ਰਾਊਨ ਸਕਿਨ ਟੋਨ ਦੇ ਸੀ, ਮੈਂ ਵੀ ਇੱਕ ਬ੍ਰਾਊਨ ਸਕਿਨ ਟੋਨ ਦੀ ਆ। ਇੱਦਾਂ ਦੀ ਚੀਜ਼ ਜਿਹੜੀ ਮਿਸ ਇੰਡੀਆ ਨੂੰ ਬਿਲਕੁਲ ਵੀ ਲੋੜ ਨਹੀਂ ਹੈ, ਉਹ ਹੈ ਫੇਅਰ ਸਕਿਨ, ਬਿਕੋਜ਼ ਉਹ ਤੁਹਾਨੂੰ ਇੱਦਾਂ ਹੀ ਐਕਸੈਪਟ ਕਰਦੇ ਨੇ ਜਿਵੇਂ ਤੁਸੀਂ ਹੋ। ਅਤੇ ਜੇ ਤੁਸੀਂ ਡਾਰਕ ਸਕਿਨ ਦੇ ਹੋ ਨਾ, ਜੇ ਤੁਸੀਂ ਬ੍ਰਾਊਨ ਸਕਿਨ ਦੇ ਹੋ, ਤੁਹਾਡੇ ਲਈ ਬਹੁਤ ਹੀ ਵੱਡਾ ਐਡਵਾਂਟੇਜ ਹੈ, ਕਿਉਂਕਿ ਜਦੋਂ ਤੁਸੀਂ ਮਿਸ ਵਰਲਡ ਵਿੱਚ ਇੰਡੀਆ ਨੂੰ ਰੀਪ੍ਰਜੈਂਟ ਕਰਨਾ ਹੈ, ਤੁਹਾਡਾ ਫੇਸ ਹੀ ਰਿਫਲੈਕਟ ਕਰਦਾ ਕਿ ਤੁਸੀਂ ਇੱਕ ਇੰਡੀਅਨ ਸਕਿਨ ਟੋਨ ਬਿਊਟੀ ਦੇ ਹੋ।
1: ਸਾਨੂੰ ਨਾ ਸ਼ਾਇਦ ਇਹੀ ਕਨਫਿਊਜ਼ਨ ਰਹਿੰਦੀ ਬਹੁਤ ਲੋਕਾਂ ਨੂੰ ਕਿ ਜਿਹੜੇ ਲੋਕ ਮਾਡਲਿੰਗ ਕਰਦੇ ਆ ਜਾਂ ਜਿਹੜੇ ਪੇਜੈਂਟ ਵਰਕ ਕਰਦੇ ਆ, ਉਹਨਾਂ ਲਈ ਨਾ ਫਾਈਨੈਂਸ਼ਲੀ ਪਿੱਛੋਂ ਬਹੁਤ ਰਿਚ ਹੋਣਾ ਜ਼ਿਆਦਾ ਮੈਟਰ ਕਰਦਾ, ਕਿਉਂਕਿ ਜਿਹੜੇ ਨੋਰਮਲ ਹੈ ਮਿਡਲ ਕਲਾਸ ਫੈਮਿਲੀ ਤੋਂ ਕੁੜੀਆਂ ਆਉਂਦੀਆਂ, ਉਹ ਸ਼ਾਇਦ ਅਫੋਰਡ ਨਹੀਂ ਕਰ ਸਕਦੀਆਂ। ਅਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
0: ਸਭ ਤੋਂ ਵੱਡੀ ਮਿਸਕਨਸੈਪਸ਼ਨ ਆ ਵੀ ਹੈ ਕਿ ਤੁਹਾਨੂੰ ਬਹੁਤ ਜ਼ਿਆਦਾ ਅਮੀਰ ਹੋਣਾ ਚਾਹੀਦਾ। ਆਈ ਥਿੰਕ ਤੁਸੀਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਵੀ ਉੱਠ ਕੇ ਖੜੇ ਹੋ ਸਕਦੇ ਹੋ। ਮੈਂ ਵੀ ਇੱਕ ਬਹੁਤ ਹੀ ਪ੍ਰਾਊਡ ਮਿਡਲ ਕਲਾਸ ਫੈਮਿਲੀ ਤੋਂ ਹਾਂ। ਜਿੰਨਾ ਵੀ ਤੁਹਾਨੂੰ ਐਕਸਪੀਰੀਅੰਸ ਚਾਹੀਦਾ ਨਾ, ਆਈ ਥਿੰਕ ਤੁਹਾਡਾ ਐਕਸਪੀਰੀਅੰਸ ਹੀ ਤੁਹਾਨੂੰ ਗਰੋ ਕਰੂਗਾ। ਮੈਂ ਜਿੰਨਾ ਵੀ ਕੰਮ ਕੀਤਾ ਅੱਜ ਤੱਕ, ਮੈਂ ਆਪੇ ਅਰਨ ਕੀਤਾ ਹੈ, ਅਤੇ ਜਿੰਨਾ ਵੀ ਸਾਡੀ ਆਡੀਸ਼ਨ ਫੀਸ ਵੀ ਬਹੁਤ ਜ਼ਿਆਦਾ ਘੱਟ ਹੁੰਦੀ ਹੈ। ਇਸ ਵਾਰ ਸਾਡੀ ਮਿਸ ਇੰਡੀਆ ਦੀ ਆਡੀਸ਼ਨ ਫੀਸ ਜਿਹੜੀ ਸੀ ਉਹ ਸਿਰਫ 3500 ਰੁਪੀਸ ਸੀ, ਅਤੇ ਉਸ ਤੋਂ ਬਾਅਦ ਅਸੀਂ ਕੁਛ ਵੀ ਮਿਸ ਇੰਡੀਆ ਨੂੰ ਪੇ ਨਹੀਂ ਕੀਤਾ। ਸਾਡਾ ਰਹਿਣਾ, ਖਾਣਾ ਪੀਣਾ ਸਭ ਕੁਛ ਸਪੋਂਸਰਡ ਸੀ, ਸਾਰਾ ਕੁਛ ਟੀਮ ਨੇ ਕੀਤਾ, ਸਾਰਾ ਕੁਛ ਉੱਥੇ ਆਰਗਨਾਈਜੇਸ਼ਨ ਨੇ ਕੀਤਾ। ਸਾਡੇ ਸਿਰਫ ਜਿਹੜੇ ਪੈਸੇ ਲੱਗਦੇ ਨੇ ਉਹ ਸਾਡੇ ਕੱਪੜਿਆਂ 'ਤੇ ਲੱਗਦੇ ਨੇ, ਜਿਹੜੇ ਅਸੀਂ 30 ਦਿਨਾਂ ਲਈ ਉੱਥੇ ਲੈ ਕੇ ਜਾਣੇ ਹੁੰਦੇ।
1: ਅਤੇ ਜਿਹੜਾ ਮੈਨੂੰ ਕਰਿਓਸਿਟੀ ਬਹੁਤ ਦੇਰ ਦੀ ਹੋ ਰਹੀ ਇਸ ਸਵਾਲ ਪੁੱਛਣ ਦੀ ਕਿ ਤੁਹਾਡਾ ਆਪਣਾ ਡਾਇਟ ਪਲਾਨ ਕੀ ਹੈ, ਤਾਂ ਸਾਡੇ ਲਿਸਨਰਸ ਵੀ ਜਾਣਨ ਦੇ ਬਹੁਤ ਇੱਛੁਕ ਹੋਣੇ ਹੈ।
0: ਬਹੁਤ ਹੀ ਫਨੀ ਇੰਸੀਡੈਂਟ ਹੈ ਕਿ ਮੇਰਾ ਕੋਈ ਵੀ ਡਾਇਟ ਪਲਾਨ ਨਹੀਂ ਹੈ, ਬਿਕੋਜ਼ ਮੈਂ ਸਵਿਮਿੰਗ ਕਰਦੀ ਹਾਂ, ਅਤੇ ਸਵਿਮਿੰਗ ਨਾਲ ਹੀ ਮੇਰੀ ਬਾਡੀ ਬਹੁਤ ਲੀਨ ਰਹਿੰਦੀ ਹੈ, ਅਤੇ ਤਾਂ ਹੀ ਮੈਂ ਸਾਰਿਆਂ ਨੂੰ ਕਹਿੰਦੀ ਹਾਂ ਕਿ ਸਪੋਰਟ ਡੈਫੀਨੇਟਲੀ ਆਪਣੀ ਲਾਈਫ ਵਿੱਚ ਰੱਖੋ, ਬਿਕੋਜ਼ ਸਪੋਰਟ ਨਾਲ ਤੁਹਾਨੂੰ ਇਨਡਾਇਰੈਕਟਲੀ ਬਹੁਤ ਜ਼ਿਆਦਾ ਹੈਲਪ ਕਰਦਾ, ਤੁਹਾਡੀ ਬਾਡੀ ਬਹੁਤ ਐਕਟਿਵ ਰਹਿੰਦੀ ਹੈ, ਅਤੇ ਤੁਸੀਂ ਬਹੁਤ ਜ਼ਿਆਦਾ ਫਰੈਸ਼ ਫੀਲ ਕਰਦੇ ਹੋ, ਬਹੁਤ ਜ਼ਿਆਦਾ ਸਟਿਫ ਨਹੀਂ ਰਹਿੰਦੀ ਤੁਹਾਡੀ ਬਾਡੀ, ਮੂਵਮੈਂਟ ਬਹੁਤ ਵਧੀਆ ਹੁੰਦੀ ਹੈ। ਅਤੇ ਆਈ ਥਿੰਕ ਸਵਿਮਿੰਗ ਹੀ ਮੈਨੂੰ ਹੈਲਪ ਕਰਦੀ ਹੈ, ਮੈਂ ਸਾਰਾ ਕੁਛ ਖਾਂਦੀ ਹਾਂ, ਕੁਛ ਵੀ ਨਹੀਂ ਹੈ ਜਿਹੜਾ ਮੈਂ ਛੱਡਦੀ ਹਾਂ ਕਿ ਨਹੀਂ ਯਾਰ ਮੈਂ ਆ ਨਹੀਂ ਖਾਣਾ, ਡੈਜ਼ਰਟਸ ਮੇਰੀ ਫੇਵਰੇਟ ਨੇ, ਮੈਂ ਡੈਜ਼ਰਟਸ ਵੀ ਬਹੁਤ ਜ਼ਿਆਦਾ ਖਾਂਦੀ ਹਾਂ।
1: ਪਰ ਫਿਰ ਵੀ ਜੇ ਤੁਸੀਂ ਐਜ਼ ਅ ਮਾਡਲ ਕਿਸੇ ਨੂੰ ਇੱਕ ਸਲਾਹ ਦੇਣਾ ਚਾਹੋਗੇ ਕਿ ਅਸੀਂ ਆਪਣੇ ਡਾਇਟ ਪਲਾਨ ਵਿੱਚ ਕਿਹੜੀਆਂ ਚੀਜ਼ਾਂ ਇੱਦਾਂ ਦੀਆਂ ਜੋ ਚੇਂਜ ਕਰ ਸਕਦੇ ਹਾਂ, ਕਿ ਨੋਰਮਲੀ ਡੇਲੀ ਰੂਟੀਨ ਦੇ ਵਿੱਚ ਕਿਹੜੀਆਂ ਇੱਦਾਂ ਦੀਆਂ ਚੀਜ਼ਾਂ ਜੋ ਆਪਾਂ ਅਵੋਇਡ ਕਰੀਏ ਜਿਹਦੇ ਨਾਲ ਸਾਡੀ ਬਾਡੀ ਥੋੜ੍ਹੀ ਜਿਹੀ ਹੈਲਦੀ ਰਹੇ ਅਤੇ ਅਸੀਂ ਇੱਕ ਪਰਫੈਕਟ ਸ਼ੇਪ ਦੇ ਵਿੱਚ ਰਹੀਏ?
0: ਸਭ ਤੋਂ ਇੰਪੋਰਟੈਂਟ ਅਤੇ ਸਭ ਤੋਂ ਜ਼ਿਆਦਾ ਈਜ਼ੀ ਚੀਜ਼ ਹੈ, ਖਾਣੇ ਤੋਂ ਬਾਅਦ ਪਾਣੀ ਪੀਣਾ ਬੰਦ ਕਰ ਦਿਓ ਪਲੀਜ਼। ਬਹੁਤ ਲੋਕਾਂ ਨੂੰ ਮੈਂ ਉੱਥੇ ਦੇਖਿਆ, ਉੱਥੇ ਬਹੁਤ ਜ਼ਿਆਦਾ ਕੁੜੀਆਂ ਸੀ, ਉਹ ਵੀ ਇਹ ਕਰਦੀਆਂ ਸੀ ਕਿ ਖਾਣੇ ਤੋਂ ਬਾਅਦ ਪਾਣੀ ਪੀਂਦੇ। ਆਈ ਥਿੰਕ ਉਹ ਨਾ ਜ਼ਹਿਰ ਬਣ ਜਾਂਦਾ ਜਦੋਂ ਤੁਸੀਂ ਖਾਣੇ ਤੋਂ ਬਾਅਦ ਪਾਣੀ ਪੀਂਦੇ ਹੋ, ਬਿਕੋਜ਼ ਤੁਹਾਡਾ ਜਿਹੜਾ ਐਸਿਡ ਹੈ ਪੇਟ ਵਿੱਚ ਉਹ ਬਹੁਤ ਹੀ ਜ਼ਿਆਦਾ ਡਾਇਲਿਊਟ ਹੋ ਜਾਂਦਾ, ਉਹ ਵਧੀਆ ਤਰ੍ਹਾਂ ਫੰਕਸ਼ਨ ਨਹੀਂ ਕਰ ਪਾਉਂਦਾ।

0: ਤੁਸੀਂ ਸੁਣ ਰਹੇ ਹੋ ਯੁਵਾਣੀ ਪ੍ਰੋਗਰਾਮ, ਮੈਂ ਆ ਤੁਹਾਡੀ ਆਰ ਜੇ ਜਪਸ
1: ਅਤੇ ਮੈਂ ਆਰ ਜੇ ਕਾਵਿਆ,
0: ਅਤੇ ਆਪਾਂ ਇੱਕ ਹੋਰ ਖਬਰ ਲੈ ਕੇ ਆਏ ਹਾਂ ਜਿਹਦੇ ਵਿੱਚ ਭਾਰਤ ਦੇ ਵਿੱਚ ਪੇਟੈਂਟ ਦਾ ਨਵਾਂ ਰਿਕਾਰਡ ਬਣਿਆ ਹੈ। ਭਾਰਤ ਨੇ 2025-26 ਵਿੱਚ ਪੇਟੈਂਟ ਫਾਈਲਿੰਗ ਦਾ ਨਵਾਂ ਰਿਕਾਰਡ ਬਣਾਇਆ, ਜਿਹਦੇ ਵਿੱਚ 1,40,000 ਤੋਂ ਜ਼ਿਆਦਾ ਪੇਟੈਂਟ ਐਪਲੀਕੇਸ਼ਨਸ ਆਈਆਂ, ਅਤੇ ਇਹ ਦਿਖਾਉਂਦਾ ਹੈ ਕਿ ਭਾਰਤ ਸਿਰਫ ਤਕਨੀਕ ਖਰੀਦ ਨਹੀਂ ਰਿਹਾ, ਹੁਣ ਤਕਨੀਕ ਬਣਾ ਵੀ ਰਿਹਾ ਹੈ। ਇਸ ਦੇ ਨਾਲ ਨਾਲ ਹੀ ਕੇਂਦਰ ਸਰਕਾਰ ਨੇ ਜੂਨ ਤੋਂ ਕਿਸਾਨਾਂ ਲਈ ਪਾਣੀ ਬਚਾਓ ਸੰਬੰਧੀ ਸਲਾਹਕਾਰੀ ਅਭਿਆਨ ਸ਼ੁਰੂ ਕੀਤਾ ਹੈ, ਜਿਹਦੇ ਵਿੱਚ ਕਲਾਈਮੇਟ ਚੇਂਜ ਅਤੇ ਅਨਿਸ਼ਚਿਤ ਮੌਨਸੂਨ ਦਾ ਨੂੰ ਵੇਖਿਆ ਹੋਏਗਾ, ਜਿੱਦਾਂ ਕਿ ਕਰੋਪ ਸਪੈਸੀਫਿਕ ਗਾਈਡੈਂਸ ਹੋ ਰਹੀ ਹੈ, ਪਾਣੀ ਦੀ ਮੈਨੇਜਮੈਂਟ ਕਿੱਦਾਂ ਕਰਨੀ ਹੈ ਅਤੇ ਕਲਾਈਮੇਟ ਨੂੰ ਕਿੱਦਾਂ ਅਸੀਂ ਸਹੀ ਰੱਖਣਾ ਉਹਦੇ ਬਾਰੇ ਹੋ ਰਿਹਾ, ਅਤੇ ਇਹਨਾਂ ਚੀਜ਼ਾਂ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।
1: ਮਤਲਬ ਕਿਆ ਬਾਤ ਹੈ, ਸਾਡਾ ਭਾਰਤ ਅੱਗੇ ਅੱਗੇ ਵੱਧ ਰਿਹਾ ਹੈ ਅਤੇ ਭਾਰਤ ਦੇ ਵਿੱਚ ਨਵੀਆਂ ਨਵੀਆਂ ਇਨਵੈਂਸ਼ਨਸ, ਅਤੇ ਜਿਵੇਂ ਅਸੀਂ ਦੇਖਿਆ ਕਿ 1,40,000 ਤੋਂ ਜ਼ਿਆਦਾ ਪੇਟੈਂਟਸ ਹੋ ਰਹੇ ਨੇ, ਅਤੇ ਇਸੇ ਹੀ ਪਿਆਰ ਜਜ਼ਬਾਤ ਅਤੇ ਭਾਰਤ ਦੀ ਸ਼ਾਨ ਨੂੰ ਅੱਗੇ ਵਧਾਉਂਦੇ ਹੋਏ ਅਤੇ ਤੁਹਾਡੇ ਤੋਂ ਇੱਕ ਛੋਟੀ ਜਿਹੀ ਗੁਜ਼ਾਰਿਸ਼ ਹੈ ਤੁਹਾਡੇ ਤੋਂ ਅਸੀਂ ਹੁਣ ਵਿਦਾ ਲੈਂਦੇ ਹੋਏ, ਕਿਉਂਕਿ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਅਤੇ ਇਸੇ ਕਰਕੇ ਮੈਨੂੰ ਆਰ ਜੇ ਕਾਵਿਆ ਨੂੰ
0: ਅਤੇ ਮੈਨੂੰ ਆਰ ਜੇ ਜਬਸ ਨੂੰ ਦਿਓ ਇਜਾਜ਼ਤ।

ਛੋਟਾ ਜਿਹਾ ਦਰਿਆ ਵਗਦਾ ਸੀ। ਉਸ ਦੇ ਰਸਤੇ ਵਿੱਚ ਇੱਕ ਬਹੁਤ ਵੱਡੀ ਚਟਾਨ ਸੀ। ਚਟਾਨ ਹਮੇਸ਼ਾ ਦਰਿਆ ਦਾ ਮਜ਼ਾਕ ਉਡਾਉਂਦੀ ਹੁੰਦੀ ਸੀ। ਉਹ ਕਹਿੰਦੀ, ਵੇਖ ਮੈਨੂੰ, ਮੈਂ ਕਿੰਨੀ ਮਜ਼ਬੂਤ ਹਾਂ, ਸਾਲਾਂ ਤੋਂ ਇੱਥੇ ਖੜੀ ਹਾਂ, ਅਤੇ ਤੂੰ ਇੱਕ ਕਮਜ਼ੋਰ ਜਿਹਾ ਪਾਣੀ ਦੀ ਧਾਰਾ ਹੀ ਆਂ, ਹੋਰ ਹੈ ਕਿ ਤੂੰ। ਦਰਿਆ ਚੁੱਪ ਰਹਿੰਦਾ ਅਤੇ ਆਪਣੇ ਰਾਹ ਵਾ ਅਤੇ ਵਗਦਾ ਹੀ ਰਹਿੰਦਾ। ਦਿਨ ਲੰਘਦੇ ਗਏ, ਮਹੀਨੇ ਲੰਘਦੇ ਗਏ, ਸਾਲ ਵੀ ਬੀਤ ਗਏ। ਚਟਾਨ ਆਪਣੀ ਤਾਕਤ 'ਤੇ ਘਮੰਡ ਕਰੀ ਗਈ, ਪਰ ਦਰਿਆ ਨੇ ਕਦੇ ਹਾਰ ਨਹੀਂ ਮੰਨੀ। ਉਹ ਹਰ ਰੋਜ਼ ਹਰ ਉਸ ਪਲ ਚਟਾਨ ਦੇ ਨਾਲ ਟਕਰਾਉਂਦਾ ਰਿਹਾ। ਹੌਲੀ ਹੌਲੀ ਚਟਾਨ ਵਿੱਚ ਇੱਕ ਛੋਟੀ ਜਿਹੀ ਦਰਾਰ ਪੈ ਗਈ। ਚਟਾਨ ਹੱਸ ਪਈ, ਇੰਨੀ ਛੋਟੀ ਜਿਹੀ ਦਰਾਰ ਦੇ ਨਾਲ ਮੇਰਾ ਕੀ ਵਿਗੜ ਜਾਵੇਗਾ। ਪਰ ਦਰਿਆ ਆਪਣਾ ਕੰਮ ਕਰਦਾ ਰਿਹਾ। ਕੁਝ ਸਾਲਾਂ ਬਾਅਦ ਉਹ ਦਰਾਰ ਹੋਰ ਵੱਡੀ ਹੋ ਗਈ ਅਤੇ ਇੱਕ ਦਿਨ ਅਜਿਹਾ ਆਇਆ ਜਦੋਂ ਉਹ ਵੱਡੀ ਚਟਾਨ ਦੇ ਹਿੱਸਿਆਂ ਦੇ ਵਿੱਚ ਵੰਡ ਗਈ। ਚਟਾਨ ਵੀ ਹੈਰਾਨ ਸੀ। ਉਸਨੇ ਦਰਿਆ ਤੋਂ ਪੁੱਛਿਆ ਕਿ ਤੇਰੇ ਕੋਲ ਮੇਰੇ ਜਿੰਨੀ ਤਾਕਤ ਨਹੀਂ ਸੀ, ਫਿਰ ਵੀ ਤੂੰ ਮੈਨੂੰ ਕਿਵੇਂ ਹਰਾ ਦਿੱਤਾ। ਦਰਿਆ ਮੁਸਕੁਰਾਇਆ ਅਤੇ ਬੋਲਿਆ, ਮੈਂ ਤੈਨੂੰ ਤਾਕਤ ਨਾਲ ਨਹੀਂ, ਲਗਾਤਾਰ ਕੋਸ਼ਿਸ਼ ਦੇ ਨਾਲ ਹਰਾਇਆ। ਸੋ ਇਹ ਇੱਕ ਕਹਾਣੀ ਵੀ ਬਿਆਨ ਕਰਦੀ ਹੈ ਕਿ ਆਪਣੇ ਰਾਸਤੇ ਤੁਰਦੇ ਜਾਓ, ਕਿਉਂਕਿ ਤੁਹਾਨੂੰ ਨਹੀਂ ਪਤਾ ਹੈਗਾ ਕਦੋਂ ਤੁਹਾਡਾ ਸਪੈਸ਼ਲ ਮੂਮੈਂਟ ਆ ਜਾਣਾ, ਕਦੋਂ ਤੁਹਾਨੂੰ ਲੱਗਣਾ ਹੈ ਕਿ ਹਾਂ ਇਹ ਤਾਂ ਮੈਂ ਚਾਹੁੰਦਾ ਸੀਗਾ ਅਤੇ ਉਹੀ ਸਭ ਕੁਛ ਆ ਗਿਆ। ਅਤੇ ਕਈ ਵਾਰ ਸਾਡੇ ਸਾਹਮਣੇ ਵਿੱਚ ਟਾਣ ਵਰਗੀਆਂ ਮੁਸ਼ਕਿਲਾਂ ਆ ਜਾਂਦੀਆਂ ਨੇ, ਪੜ੍ਹਾਈ ਦੇ ਵਿੱਚ ਨਾਕਾਮੀ, ਜੋਬ ਦੀ ਟੈਨਸ਼ਨ। ਓਬਵੀਅਸਲੀ ਜੋਬ ਕਰਨ ਦੇ ਲਈ ਤਾਂ ਬਹੁਤ ਸਾਰੇ ਲੋਕ ਪੜ੍ਹਦੇ ਨੇ, ਕੁਛ ਲੋਕ ਪੜ੍ਹਦੇ ਨੇ ਆਪਣੇ ਆਪ ਨੂੰ ਐਜੂਕੇਟ ਕਰਨ ਲਈ, ਪਰ ਬਹੁਤ ਸਾਰੀ ਪਬਲਿਕ ਆ ਉਹ ਜੋਬ ਦੇ ਲਈ ਪੜ੍ਹਦੀ ਹੈ। ਪਰਿਵਾਰ ਦੀਆਂ ਸਮੱਸਿਆਵਾਂ ਜਾਂ ਫਿਰ ਸੁਪਨਿਆਂ ਤੱਕ ਪਹੁੰਚਣ ਦੀ ਜੰਗ ਵੀ ਇਸ ਦੇ ਵਿੱਚ ਆਉਂਦਾ ਹੈ। ਪਰ ਜੇ ਅਸੀਂ ਦਰਿਆ ਵਾਂਗ ਲਗਾਤਾਰ ਅੱਗੇ ਵੱਧਦੇ ਰਹੀਏ ਤਾਂ ਇੱਕ ਦਿਨ ਸਫਲਤਾ ਸਾਡੇ ਕਦਮ ਜ਼ਰੂਰ ਚੁੰਮੇਗੀ। ਹਾਰ ਉਹ ਨਹੀਂ ਜੋ ਤੁਹਾਨੂੰ ਰੋਕ ਦੇਵੇ, ਹਾਰ ਉਹ ਹੈ ਜਦੋਂ ਤੁਸੀਂ ਕੋਸ਼ਿਸ਼ ਕਰਨੀ ਛੱਡ ਦੇਵੋ। ਮੰਨਿਆ ਕਿ ਕਦੀ ਨਾ ਕਦੀ ਮਨ ਡੋਲ ਜਾਂਦਾ ਹੈ ਕਿ ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਕੋਈ ਗੱਲ ਨਹੀਂ, ਉਸ ਮੂਮੈਂਟ ਨੂੰ ਇੱਕ ਤਰ੍ਹਾਂ ਦੇ ਨਾਲ ਠਹਿਰਾਵ ਦੇ ਵਿੱਚ ਵਹਿਣ ਦਿਓ। ਠਹਿਰਾਵ ਹੋਣਾ ਵੀ ਬਹੁਤ ਜ਼ਰੂਰੀ ਹੈ, ਲੇਕਿਨ ਕੋਸ਼ਿਸ਼ ਕਰਨੀ ਬਿਲਕੁਲ ਨਹੀਂ ਛੱਡਣੀ।

ਕਦੀ ਤਿਤਲੀ ਦੇਖੀ ਆ? ਜ਼ਰੂਰ ਦੇਖੀ ਹੋਏਗੀ, ਕਿਉਂਕਿ ਤਿਤਲੀਆਂ ਸਾਰਿਆਂ ਨੂੰ ਬਹੁਤ ਸੋਹਣੀਆਂ ਲੱਗਦੀਆਂ। ਪਰ ਕਦੀ ਤਿਤਲੀ ਦਾ ਸੰਘਰਸ਼ ਸੁਣਿਆ? ਬਟਰਫਲਾਈ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੁਛ ਦੇਖਿਆ ਹੋਏਗਾ। ਸੋਹਣੀ ਤਾਂ ਹੈਗੀ ਆ ਉਹ, ਪਰ ਸੋਹਣੇਪਣ ਦੇ ਪਿੱਛੇ ਵੀ ਬਹੁਤ ਸੰਘਰਸ਼ ਲੁਕਿਆ ਹੁੰਦਾ ਹੈ। ਸੋ ਗੱਲ ਹੈ ਕਿ ਇੱਕ ਆਦਮੀ ਨੇ ਦੇਖਿਆ ਕਿ ਇੱਕ ਤਿਤਲੀ ਆਪਣੇ ਕੋਕੂਨ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ। ਉਸਨੂੰ ਤਿਤਲੀ 'ਤੇ ਤਰਸ ਆ ਗਿਆ। ਉਸਨੇ ਕੈਂਚੀ ਦੇ ਨਾਲ ਕੋਕੂਨ ਨੂੰ ਕੱਟ ਦਿੱਤਾ ਤਾਂ ਜੋ ਤਿਤਲੀ ਆਸਾਨੀ ਨਾਲ ਬਾਹਰ ਆ ਸਕੇ। ਤਿਤਲੀ ਤਾਂ ਬਾਹਰ ਆ ਗਈ, ਪਰ ਉਹ ਕਦੇ ਉੱਡ ਨਹੀਂ ਸਕੀ, ਕਿਉਂਕਿ ਕੁਦਰਤ ਨੇ ਉਸ ਸੰਘਰਸ਼ ਨੂੰ ਉਸਦੇ ਪੰਖਾਂ ਨੂੰ ਮਜ਼ਬੂਤ ਕਰਨ ਦੇ ਲਈ ਬਣਾਇਆ ਸੀ। ਸੋ ਜ਼ਿੰਦਗੀ ਦੇ ਸੰਘਰਸ਼ ਵੀ ਸਾਨੂੰ ਮਜ਼ਬੂਤ ਬਣਾਉਣ ਦੇ ਲਈ ਹੁੰਦੇ ਨੇ। ਜੇ ਮੁਸ਼ਕਿਲਾਂ ਨਾ ਹੋਣ ਤਾਂ ਫਿਰ ਨਹੀਂ ਪਤਾ ਲੱਗਦਾ ਕਿ ਜ਼ਿੰਦਗੀ 'ਚ ਜਿਹੜੀਆਂ ਹੁਣ ਸੁੱਖ ਮਿਲ ਰਿਹਾ, ਜੋ ਵੀ ਮਿਲ ਰਿਹਾ ਆ, ਉਹ ਮੁਸ਼ਕਿਲਾਂ ਤੋਂ ਬਾਅਦ ਮਿਲਿਆ। ਇੱਕ ਛੋਟਾ ਜਿਹਾ ਦੀਵਾ ਹਨੇਰੇ ਨੂੰ ਕਹਿੰਦਾ ਆ ਕਿ ਤੂੰ ਇੰਨਾ ਵੱਡਾ ਆ, ਤੈਨੂੰ ਕੋਈ ਕਿਵੇਂ ਹਰਾਏਗਾ। ਸਾਰਿਆਂ ਨੂੰ ਮਾਣ ਹੁੰਦਾ ਆ ਕਿ ਮੇਰੇ ਕੋਲ ਆਹ ਵੀ ਆ, ਮੇਰੇ ਕੋਲ ਉਹ ਵੀ ਆ, ਮੈਨੂੰ ਤਾਂ ਕੋਈ ਹਰਾ ਹੀ ਨਹੀਂ ਸਕਦਾ। ਲੇਕਿਨ ਉਸ ਦੀਵੇ ਨੇ ਜਵਾਬ ਪਤਾ ਕੀ ਦਿੱਤਾ? ਉਹਨੇ ਕਿਹਾ ਕਿ ਜਦੋਂ ਰਾਤ ਹੋਏਗੀ ਨਾ, ਉਦੋਂ ਦੇਖੀ, ਸਾਰੇ ਪਾਸੇ ਮੇਰੀ ਹੀ ਲੋੜ ਪੈਂਦੀ ਆ। ਸੋ ਜ਼ਿੰਦਗੀ 'ਚ ਨੈਗੇਟਿਵਿਟੀ ਕਿੰਨੀ ਵੀ ਵੱਡੀ ਕਿਉਂ ਨਾ ਲੱਗੇ, ਇੱਕ ਪੋਜ਼ਿਟਿਵ ਸੋਚ ਉਹਨੂੰ ਦੂਰ ਕਰ ਸਕਦੀ ਆ। ਹੁੰਦਾ ਆਫਿਸ ਦੇ ਵਿੱਚੋਂ ਅਤੇ ਉੱਥੇ ਵੀ ਨੈਗੇਟਿਵ ਲੋਕ ਮਿਲਣਗੇ। ਕਿਤੇ ਖਰੀਦਦਾਰੀ ਕਰਨ ਜਾ ਰਹੇ ਹੋ, ਕਿਸੇ ਵੀ ਸ਼ੋਪ 'ਤੇ ਜਾ ਰਹੇ ਹੋ, ਉੱਥੇ ਵੀ ਤੁਹਾਨੂੰ ਨੈਗੇਟਿਵ ਲੋਕ ਹੀ ਮਿਲਣਗੇ। ਉਹਨਾਂ ਨੂੰ ਹੁੰਦਾ ਹੈ ਕਿ ਇਸ ਸ਼ੋਪਕੀਪਰ ਦੇ ਕੋਲ ਵਧੀਆ ਕਲੋਥਿੰਗ ਨਹੀਂ ਆ, ਜਦਕਿ ਹਰ ਸ਼ੋਪਕੀਪਰ ਦੇ ਕੋਲ ਆਪਣਾ ਬਜਟ ਹੁੰਦਾ ਆ, ਆਪਣੀ ਕਲੋਥਿੰਗ ਹੁੰਦੀ ਆ। ਲੇਕਿਨ ਉਹ ਸਾਡੇ 'ਤੇ ਡਿਪੈਂਡ ਹੁੰਦਾ ਕਿ ਸਾਨੂੰ ਚਾਹੀਦਾ ਕੀ ਆ, ਸਾਡਾ ਬਜਟ ਕਿੰਨਾ ਹੈ, ਉਹਦੇ ਅਕੋਰਡਿੰਗ ਫਿਰ ਅਸੀਂ ਸਭ ਚੂਜ਼ ਕਰਦੇ ਹਾਂ। ਲਾਈਫ ਇਜ਼ ਲਾਈਕ ਜਸਟ ਲਾਈਕ ਅ ਸ਼ੋਪਿੰਗ। ਜੋ ਜੋ ਤੁਹਾਨੂੰ ਚਾਹੀਦਾ ਆ, ਜੋ ਜੋ ਜ਼ਿੰਦਗੀ 'ਚ ਤੁਹਾਨੂੰ ਜਿਹੜੀ ਚੀਜ਼ ਪਸੰਦ ਆ, ਉਹ ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਪਲਾਨ ਕਰਦੇ ਹੋ। ਵਿਦਆਊਟ ਬਜਟ ਦੇਸ਼ ਵੀ ਨਹੀਂ ਚੱਲ ਸਕਦਾ, ਇਹ ਤਾਂ ਫਿਰ ਜ਼ਿੰਦਗੀ ਆ। ਫਿਲਹਾਲ ਸੁਣਦੇ ਹਾਂ ਅਰਿਜੀਤ ਸਿੰਘ ਅਤੇ ਸ਼੍ਰੇਆ ਘੋਸ਼ਾਲ ਦੀ ਆਵਾਜ਼ ਦੇ ਵਿੱਚ ਹੀਰੋਪੰਤੀ ਮੂਵੀ ਦਾ ਇੱਕ ਗੀਤ।

ਜ਼ਿੰਦਗੀ ਬਹੁਤ ਕੁਛ ਸਿਖਾਉਂਦੀ ਆ ਅਤੇ ਜ਼ਿੰਦਗੀ ਨੂੰ ਸਿੱਖਦੇ ਸਿੱਖਦੇ ਬੰਦਾ ਖੁਦੋਂ PhD ਜ਼ਿੰਦਗੀ 'ਤੇ ਕਰ ਜਾਂਦਾ, ਇਹ ਵੀ ਨਹੀਂ ਪਤਾ ਲੱਗਦਾ। ਅਤੇ ਜੇਕਰ PhD ਹੋ ਚੁੱਕੀ ਹੈ ਜਾਂ ਫਿਰ ਅਜੇ ਉਸ PhD 'ਚ ਐਡਮਿਸ਼ਨ ਲੈਣੀ ਆ ਜਿਹੜੀ ਕਿ ਜ਼ਿੰਦਗੀ ਦੇ ਬਾਰੇ ਗਿਆਨ ਦਿੰਦੀ ਆ, ਜਲਦੀ ਜਲਦੀ ਲੈ ਲਓ, ਕਿਉਂਕਿ ਜਿੰਨੀ ਜਲਦੀ ਐਡਮਿਸ਼ਨ ਲਓਗੇ ਉਨੀ ਜਲਦੀ ਹੀ ਲਾਈਫ ਤੁਹਾਨੂੰ ਵਧੀਆ ਸਕੋਰ ਦੇਵੇਗੀ। ਅਤੇ ਵਧੀਆ ਸਕੋਰ ਜਦੋਂ ਆਏਗਾ ਤਾਂ ਤੁਹਾਡੀ ਡਿਗਰੀ ਵੀ ਵਧੀਆ ਹੋਏਗੀ, ਜੋ ਡਿਗਰੀ ਵਧੀਆ ਹੋਏਗੀ ਤੁਸੀਂ ਗਾਈਡ ਦੂਸਰਿਆਂ ਨੂੰ ਵਧੀਆ ਕਰ ਪਾਓਗੇ।

0: ਹੈ। ਉਹਨਾਂ ਕਿਹਾ ਕਿ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਅੱਜ ਵੀ ਓਨੀਆਂ ਹੀ ਪ੍ਰਸੰਗਕ ਨੇ ਕਿਉਂਕਿ ਉਹ ਸਮਾਜਿਕ ਸਦਭਾਵਨਾ, ਨੈਤਿਕ ਕਦਰਾਂ ਕੀਮਤਾਂ ਅਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਮਾਰਗ ਦਰਸ਼ਨ ਪ੍ਰਦਾਨ ਕਰਦੀਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @EIR ਜਲੰਧਰ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਸੁਖਨਾ ਚੌਵਣ ਖੇਤਰ 'ਚ ਤਜਵੀਜ਼ਸ਼ੁਦਾ ਸਿਟੀ ਫਾਰਮ ਸੈੱਟ ਡਿਵੈਲਪਮੈਂਟ ਪ੍ਰੋਜੈਕਟ ਦੀ ਸਮੀਖਿਆ ਕੀਤੀ। ਰਾਜਪਾਲ ਨੇ ਸਬੰਧਤ ਵਿਭਾਗਾਂ ਨੂੰ ਚੁਗਿਰਦਾ ਸੁਰੱਖਿਆ ਉਪਾਵਾਂ ਅਤੇ ਸੰਭਾਲ ਸਿਧਾਂਤਾਂ ਦਾ ਪੂਰੀ ਤਰ੍ਹਾਂ ਪਾਲਣ ਕਰਦੇ ਹੋਏ ਇਸ ਪ੍ਰੋਜੈਕਟ ਨੂੰ ਸਮਾਬੱਧ ਤਰੀਕੇ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਤਜਵੀਜ਼ਸ਼ੁਦਾ ਸਿਟੀ ਫੋਰੈਸਟ ਦੀ ਯੋਜਨਾ ਚੁਗਿਰਦਾ ਸੰਭਾਲ, ਪ੍ਰਕਿਰਤੀ ਆਧਾਰਿਤ ਸਿੱਖਿਆ ਅਤੇ ਨਿਰੰਤਰ ਰਹਿਣਯੋਗ ਈਕੋ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਇੱਕ ਮਹੱਤਵਪੂਰਨ ਪਹਿਲ ਦੇ ਰੂਪ 'ਚ ਕੀਤੀ ਗਈ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਨਾਗਰਿਕਾਂ 'ਚ ਵਣਾਂ, ਵਣ ਜੀਵਾਂ ਅਤੇ ਚੁਗਿਰਦੇ ਦੀ ਸੰਭਾਲ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਪ੍ਰੋਜੈਕਟ ਤਹਿਤ ਤਜਵੀਜ਼ਸ਼ੁਦਾ ਵਿਕਾਸ ਕਾਰਜਾਂ ਵਿੱਚ ਚੁਗਿਰਦੇ ਪ੍ਰਤੀ ਸੁਖਾਵੀਂ ਅਤੇ ਨਿਰੰਤਰ ਰਹਿਣਯੋਗ ਸਮੱਗਰੀ ਦੀ ਵਰਤੋਂ ਕੀਤੀ ਜਾਵੇਗੀ ਤਾਂ ਕਿ ਚੁਗਿਰਦੇ ਤੰਤਰ ਦੇ ਘੱਟੋ ਘੱਟ ਪ੍ਰਭਾਵ ਪਵੇ ਅਤੇ ਵਣ ਖੇਤਰ ਦੇ ਕੁਦਰਤੀ ਸਰੂਪ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਗੈਰ ਕਾਨੂੰਨੀ ਖਾਦਾਂ ਦੀ ਵਿਕਰੀ ਅਤੇ ਨਕੇਲ ਕਾਸਦਿਆਂ ਬਠਿੰਡਾ 'ਚ 140 ਕੁਇੰਟਲ ਗੈਰ ਕਾਨੂੰਨੀ ਖਾਦ ਜ਼ਬਤ ਕੀਤੀ ਹੈ। ਇਸ ਸਬੰਧੀ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਅਤੇ ਜ਼ਰੂਰੀ ਵਸਤਾਂ ਐਕਟ 1955 ਦੀ ਉਲੰਘਣਾ ਦੇ ਦੋਸ਼ ਹੇਠ ਮਹਾਰਾਸ਼ਟਰ ਦੇ ਥਾਣੇ ਸਥਿਤ ਕੰਪਨੀ ਮੈਸਰਸ KB ਬਾਇਓ ਔਰਗੈਨਿਕਸ ਪ੍ਰਾਈਵੇਟ ਲਿਮਿਟਡ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਬਠਿੰਡਾ ਵਿਖੇ ਦਰਜ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਾਸੀ ਰਵੀ ਕੁਮਾਰ ਅਤੇ ਮਹਾਰਾਸ਼ਟਰ ਦੇ ਸਾਂਵਲੇ ਅਸ਼ਾਂਤ ਹਨੁਮੰਤ ਨੂੰ ਨਾਮਜ਼ਦ ਕੀਤਾ ਗਿਆ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਕੋਡੀਆ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਬਠਿੰਡਾ ਵਿਖੇ ਗਣਪਤੀ ਕੰਪਲੈਕਸ ਸਥਿਤ ਇੱਕ ਗੋਦਾਮ 'ਤੇ ਛਾਪਾ ਮਾਰਿਆ ਗਿਆ। ਟੀਮ ਨੇ ਦੇਖਿਆ ਕਿ ਭੰਡਾਰ ਕੀਤੀਆਂ ਖਾਦਾਂ ਨਿਰਧਾਰਤ ਮਾਪਦੰਡ ਮੁਤਾਬਕ ਨਹੀਂ ਹਨ, ਕੰਪਨੀ ਕੋਲ ਖਾਦ ਦਾ ਲਾਇਸੈਂਸ ਵੀ ਨਹੀਂ ਸੀ ਅਤੇ ਉਹ ਕੀਟਨਾਸ਼ਕਾਂ ਦੇ ਕਾਰੋਬਾਰ ਲਈ ਜਾਰੀ ਲਾਇਸੈਂਸ ਉੱਤੇ ਗੈਰ ਕਾਨੂੰਨੀ ਖਾਦਾਂ ਵੇਚ ਰਹੀ ਸੀ। ਸ੍ਰੀ ਗੁੱਡੀਆ ਨੇ ਕਿਹਾ ਕਿ 140 ਕੁਇੰਟਲ ਗੈਰ ਕਾਨੂੰਨੀ ਖਾਦਾਂ ਸੈਂਕੜੇ ਏਕੜ ਫਸਲ ਨੂੰ ਖਰਾਬ ਕਰ ਸਕਦੀਆਂ ਨੇ ਅਤੇ ਕਿਸਾਨਾਂ ਨੂੰ ਵਿੱਤੀ ਨੁਕਸਾਨ ਪਹੁੰਚਾ ਸਕਦੀਆਂ ਨੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕਿਸੇ ਵੀ ਕੰਪਨੀ ਜਾਂ ਕਿਸੇ ਵੀ ਵਿਅਕਤੀ ਨੂੰ ਪੰਜਾਬ 'ਚ ਖੇਤੀਬਾੜੀ ਵਸਤਾਂ ਦੀ ਗੁਣਵੱਤਾ ਨਾਲ ਸਮਝੌਤਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਬੇ ਦੇ ਸਰਕਾਰੀ ਕਰਮਚਾਰੀਆਂ ਅਧਿਕਾਰੀਆਂ ਦੇ ਤਰੱਕੀ ਮਾਮਲਿਆਂ 'ਚ ਹੱਕਦਾਰਾਂ ਨੂੰ ਨਿਆਂ ਦੇਣ ਲਈ ਰੋਸਟਰ ਰਜਿਸਟਰ ਚੈਕਿੰਗ ਕਮੇਟੀਆਂ ਦੀ ਸਿਖਲਾਈ ਤੁਰੰਤ ਯਕੀਨੀ ਬਣਾਉਣ ਲਈ ਆਖਿਆ। ਇਸ ਦਾ ਉਦੇਸ਼ ਰੋਸਟਰ ਰਜਿਸਟਰ ਨੂੰ ਨਿਰਧਾਰਤ ਕਾਨੂੰਨ ਮੁਤਾਬਕ ਸਹੀ ਢੰਗ ਨਾਲ ਲਾਗੂ ਕਰਨ ਵਿੱਚ ਹੋਰ ਸਪਸ਼ਟਤਾ ਲਿਆਉਣਾ ਹੈ। ਅੱਜ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਗੜੀ ਨੇ ਦੱਸਿਆ ਕਿ ਪੁਲਿਸ ਵਿਭਾਗ ਨੂੰ ਉਪ ਕਪਤਾਨ ਅਤੇ ਕਪਤਾਨ ਪੱਧਰ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਸਿਖਲਾਈ ਯਕੀਨੀ ਬਣਾਉਣ ਲਈ ਕਿਹਾ ਗਿਆ ਤਾਂ ਜੋ ਵੱਖ ਵੱਖ ਜ਼ਿਲ੍ਹਿਆਂ 'ਚ ਸ਼ਿਕਾਇਤਾਂ ਪ੍ਰਾਪਤ ਹੋਣ ਮਗਰੋਂ ਕੀਤੀ ਜਾਣ ਵਾਲੀ ਪੁਲਿਸ ਕਾਰਵਾਈ ਅਤੇ ਜਾਂਚ ਦੌਰਾਨ ਹੋਰ ਸਪਸ਼ਟਤਾ ਆਵੇ ਅਤੇ ਸਬੰਧਤ ਮਾਮਲਿਆਂ ਦਾ ਛੇਤੀ ਹੱਲ ਕੀਤਾ ਜਾ ਸਕੇ। ਉਹਨਾਂ ਵੱਖ ਵੱਖ ਜ਼ਿਲ੍ਹਿਆਂ 'ਚ ਨਵੇਂ ਅੰਬੇਦਕਰ ਭਵਨਾਂ ਦੀ ਉਸਾਰੀ ਅਤੇ ਕਾਰਜਸ਼ੀਲ ਭਵਨਾਂ ਦੀ ਸਾਂਭ ਸੰਭਾਲ ਲਈ ਲੋੜੀਂਦੇ ਕਦਮ ਚੁੱਕਣ ਦੇ ਜ਼ੋਰ ਦਿੰਦਿਆਂ ਜ਼ਮੀਨ ਦੀ ਉਪਲਬਧਤਾ ਅਤੇ ਭਵਨ ਉਸਾਰੀ ਲਈ ਬਜਟ ਦੇ ਪ੍ਰਬੰਧ ਵਾਸਤੇ ਵਿੱਤ ਅਤੇ ਸਮਾਜਿਕ ਨਿਆਂ ਵਿਭਾਗ ਨੂੰ ਵੀ ਨਿਰਦੇਸ਼ ਦਿੱਤੇ। ਖੇਡਣ ਬਾਰੇ ਕੌਮਾਂਤਰੀ ਦਿਵਸ ਹਰ ਸਾਲ 11 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਮਾਪਿਆਂ, ਭਾਈਚਾਰਿਆਂ ਅਤੇ ਸਰਕਾਰਾਂ ਨੂੰ ਯਾਦ ਦਿਵਾਉਣਾ ਹੈ ਕਿ ਖੇਡਣਾ ਬੱਚਿਆਂ ਦੇ ਵਿਕਾਸ ਦਾ ਇੱਕ ਬੁਨਿਆਦੀ ਹਿੱਸਾ ਹੈ। ਖੇਡਣਾ ਬੱਚਿਆਂ ਲਈ ਕਿੰਨਾ ਜ਼ਰੂਰੀ ਹੈ, ਮਾਪਿਆਂ ਨੂੰ ਅਪੀਲ ਕਰਦਿਆਂ ਖੇਡ ਮਾਹਰਾਂ ਅਤੇ ਅਧਿਆਪਕਾਂ ਨੇ ਆਖਿਆ।
1: ਅਮਰਜੀਤ ਸ਼ਾਸਤਰੀ, ਜੂਡੋ ਕੋਚ, ਗੁਰਦਾਸਪੁਰ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਦੇ ਵਿੱਚ ਪਾਉਣਾ ਚਾਹੀਦਾ ਹੈ, ਕਿਉਂਕਿ ਖੇਡਾਂ ਹੀ ਜੀਵਨ ਦਾ ਇੱਕ ਉਹ ਅੰਗ ਹੈ ਜੋ ਕਿ ਮਨੁੱਖ ਦਾ ਸੰਪੂਰਨ ਵਿਕਾਸ ਕਰਦੇ ਆ। ਖੇਡਾਂ ਤੇ ਪੜ੍ਹਾਈ ਦੋਨੇ ਇੱਕ ਸਿੱਕੇ ਦੇ ਦੋ ਪਹਿਲੂ ਹਨ ਕਿ ਦੋਨਾਂ ਦੇ ਬਿਨਾਂ ਮਨੁੱਖ ਦੀ ਜ਼ਿੰਦਗੀ ਦਾ ਵਿਕਾਸ ਹੋਣਾ ਅਸੰਭਵ ਹੈ।
2: ਮੈਂ ਗੁਰਪ੍ਰੀਤ ਸਿੰਘ, ਪ੍ਰਿੰਸੀਪਲ ITI ਫਰੀਦਕੋਟ। ਖੇਡਣਾ ਸਿਰਫ ਮਨੋਰੰਜਨ ਨਹੀਂ ਸਗੋਂ ਬੱਚਿਆਂ ਦੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਭਾਵਨਾਤਮਕ ਵਿਕਾਸ ਦਾ ਇੱਕ ਬੁਨਿਆਦੀ ਹਿੱਸਾ ਹੈ। ਅੱਜ ਦੇ ਸਮੇਂ ਵਿੱਚ ਬੱਚਿਆਂ ਦੀ ਜ਼ਿੰਦਗੀ ਪੜ੍ਹਾਈ, ਟਿਊਸ਼ਨਾਂ ਅਤੇ ਮੋਬਾਈਲ ਫੋਨਾਂ ਦੇ ਆਲੇ ਦੁਆਲੇ ਘੁੰਮਦੀ ਜਾ ਰਹੀ ਹੈ। ਇਸ ਕਾਰਨ ਖੇਡਣ ਲਈ ਸਮਾਂ ਘੱਟ ਹੁੰਦਾ ਜਾ ਰਿਹਾ ਹੈ, ਪਰ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਖੇਡ ਹੀ ਉਹ ਸਾਧਨ ਹੈ ਜਿਸ ਰਾਹੀਂ ਬੱਚੇ ਨਵੀਆਂ ਗੱਲਾਂ ਸਿੱਖਦੇ ਹਨ, ਆਪਣੀ ਕਲਪਨਾ ਸ਼ਕਤੀ ਨੂੰ ਵਿਕਸਿਤ ਕਰਦੇ ਹਨ, ਦੋਸਤੀਆਂ ਬਣਾਉਂਦੇ ਹਨ ਅਤੇ ਟੀਮ ਵਰਕ ਦੀ ਭਾਵਨਾ ਸਿੱਖਦੇ ਹਨ। ਉਹਨਾਂ ਦੀ ਸਰੀਰਕ ਤੰਦਰੁਸਤੀ ਵਧਦੀ ਹੈ, ਆਤਮ ਵਿਸ਼ਵਾਸ ਮਜ਼ਬੂਤ ਹੁੰਦਾ ਹੈ ਅਤੇ ਤਣਾਅ ਘਟਦਾ ਹੈ।
0: ਫਰੀਦਕੋਟ ਫਿਰੋਜ਼ਪੁਰ ਸੜਕ 'ਤੇ ਅੱਜ ਇੱਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਇੱਕੋ ਪਰਿਵਾਰ ਦੇ 3 ਜਣਿਆਂ ਦੀ ਮੌਤ ਹੋ ਗਈ ਜਦਕਿ 2 ਜਣੇ ਗੰਭੀਰ ਜ਼ਖਮੀ ਹੋਏ ਨੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਬੀੜ ਚਹਿਲ ਦੇ ਰਹਿਣ ਵਾਲੇ ਜਤਿੰਦਰ ਸਿੰਘ ਆਪਣੀ ਪਤਨੀ ਅਤੇ ਬੱਚਿਆਂ ਨਾਲ ਪਿਪਲੀ ਤੋਂ ਫਰੀਦਕੋਟ ਵੱਲ ਜਾ ਰਹੇ ਸਨ ਤਾਂ ਉਸ ਪਾਸੇ ਆਉਂਦੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਦੇ

ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਜਤਿੰਦਰ ਸਿੰਘ ਅਤੇ ਉਸ ਦੀਆਂ ਦੋ ਧੀਆਂ ਦੀ ਮੌਕੇ ਤੇ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਹਰਪ੍ਰੀਤ ਕੌਰ ਤੇ 6 ਸਾਲਾ ਬੇਟਾ ਸ਼ਿਵਜੋਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਕਾਰ ਸਵਾਰ ਮੌਕੇ ਤੋਂ ਕਾਰ ਸਮੇਤ ਫਰਾਰ ਹੋ ਗਿਆ। ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਬੀਤੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਪੈ ਰਹੀ ਹੈ, ਪਰ ਛੇਤੀ ਹੀ ਇਸ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਜ਼ਾਹਰ ਕਰਦਿਆਂ ਮੌਸਮ ਵਿਭਾਗ ਨੇ ਦੋਵਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ 2 ਦਿਨਾਂ ਲਈ ਗਰਜ ਚਮਕ ਦੇ ਨਾਲ ਗੜੇਮਾਰੀ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਨੇ ਅੱਜ ਤੇ ਕੱਲ੍ਹ 12 ਜੂਨ ਨੂੰ ਇਨ੍ਹਾਂ ਤਿੰਨਾਂ ਥਾਵਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਅਤੇ 15 ਜੂਨ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ। ਇਸ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਗਰਜ ਚਮਕ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ। ਇਸ ਦੌਰਾਨ ਪਠਾਨਕੋਟ ਅਤੇ ਮਾਨਸਾ ਸਮੇਤ ਹੋਰਨਾਂ ਕੁਝ ਥਾਵਾਂ 'ਤੇ ਮੀਂਹ ਪੈਣਾ ਸ਼ੁਰੂ ਹੋ ਗਿਆ, ਜਦਕਿ ਜਲੰਧਰ ਸਮੇਤ ਕਈ ਥਾਵਾਂ 'ਤੇ ਬਦਲਵਾਈ ਬਣੀ ਹੋਈ ਹੈ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਸਰਵਉੱਚ ਅਦਾਲਤ ਨੇ ਇੱਕ ਇਤਿਹਾਸਕ ਫੈਸਲੇ 'ਚ ਕਿਹਾ, ਘਰੇਲੂ ਔਰਤਾਂ ਦਾ ਕੰਮ ਸਿਰਫ਼ ਘਰੇਲੂ ਕੰਮਕਾਜ ਤੱਕ ਸੀਮਿਤ ਨਹੀਂ, ਉਹਨਾਂ ਦਾ ਪਰਿਵਾਰਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਨਿਰਮਾਣ 'ਚ ਬੇਮਿਸਾਲ ਯੋਗਦਾਨ ਹੈ। ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲੇ ਚੁਣੇ ਗਏ। ਹਰਿਆਣਾ ਸਰਕਾਰ ਨੇ ਸੂਬੇ ਭਰ ਦੇ ਸਕੂਲਾਂ ਦੇ 8ਵੀਂ ਜਮਾਤ ਦੇ ਇਤਿਹਾਸ ਦੇ ਪਾਠਕ੍ਰਮ 'ਚ ਸਿੱਖ ਗੁਰੂਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਸ਼ਾਮਲ ਕੀਤਾ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਠਿੰਡਾ 'ਚ 140 ਕੁਇੰਟਲ ਗੈਰ ਕਾਨੂੰਨੀ ਖਾਦ ਜ਼ਬਤ ਅਤੇ ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਅੱਜ ਦੇ ਕੱਲ੍ਹ ਲਈ ਗਰਜ ਚਮਕ ਦੇ ਨਾਲ ਗੜੇਮਾਰੀ ਹੋਣ ਬਾਰੇ ਔਰੇਂਜ ਅਲਰਟ ਜਾਰੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ।

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੁਸੀਂ ਲਵ ਯੂ ਜ਼ਿੰਦਗੀ ਆਰ ਜੇ ਰਾਜਵੀਰ ਦੇ ਨਾਲ ਅਤੇ ਹੁਣ ਗੱਲ ਕਰਦੇ ਹਾਂ ਕੜੇ ਦੀ। ਜੀ ਹਾਂ, ਕੜਾ ਜਿਹੜਾ ਕਿ ਪਾਣੀ ਪੀਣ ਦੇ ਲਈ ਵਰਤਿਆ ਜਾਂਦਾ ਹੈ, ਲੇਕਿਨ ਇੱਕ ਵਾਰ ਇੱਕ ਅਧੂਰਾ ਕੜਾ ਸੀਗਾ। ਕੀ ਸੀ ਉਸਦੇ ਪਿੱਛੇ ਦੀ ਕਹਾਣੀ, ਗੱਲ ਕਰਦੇ ਹਾਂ। ਇੱਕ ਪਿੰਡ ਵਿੱਚ ਇੱਕ ਬਜ਼ੁਰਗ ਪਾਣੀ ਭਰਨ ਲਈ ਦੋ ਘੜੇ ਵਰਤਦਾ ਸੀ। ਇੱਕ ਘੜਾ ਬਿਲਕੁਲ ਠੀਕ ਸੀ, ਪਰ ਦੂਜੇ ਵਿੱਚ ਇੱਕ ਛੋਟੀ ਜਿਹੀ ਦਰਾਰ ਸੀ। ਹਰ ਰੋਜ਼ ਜਦੋਂ ਉਹ ਦਰਿਆ ਤੋਂ ਪਾਣੀ ਲਿਆਉਂਦਾ ਤਾਂ ਦਰਾਰ ਵਾਲੇ ਘੜੇ ਵਿੱਚੋਂ ਅੱਧਾ ਪਾਣੀ ਰਸਤੇ 'ਚ ਡਿੱਗ ਜਾਂਦਾ। ਇਹ ਨੋਰਮਲ ਜਿਹੀ ਗੱਲ ਆ, ਜੇਕਰ ਕਿਤੇ ਤੇੜ ਹੈਗੀ ਆ, ਪਾਣੀ ਤਾਂ ਹੌਲੀ ਹੌਲੀ ਇੱਕ ਇੱਕ ਬੂੰਦ ਕਰਕੇ ਨਿਕਲ ਹੀ ਜਾਏਗਾ। ਇੱਕ ਦਿਨ ਘੜਾ ਜਿਹੜਾ ਸੀ ਉਦਾਸ ਹੋ ਗਿਆ। ਉਸਨੇ ਬਜ਼ੁਰਗ ਨੂੰ ਕਿਹਾ ਕਿ ਮੈਂ ਤੁਹਾਡੇ ਕਿਸੇ ਕੰਮ ਦਾ ਨਹੀਂ ਹਾਂ, ਮੇਰੀ ਵਜ੍ਹਾ ਨਾਲ ਅੱਧਾ ਪਾਣੀ ਵਿਅਰਥ ਹੋ ਜਾਂਦਾ। ਬਜ਼ੁਰਗ ਮੁਸਕੁਰਾਇਆ। ਉਸਨੇ ਘੜੇ ਨੂੰ ਕਿਹਾ ਕਿ ਅੱਜ ਰਸਤੇ ਵੱਲ ਧਿਆਨ ਨਾਲ ਦੇਖਣਾ। ਜਦੋਂ ਵਾਪਸ ਆ ਰਹੇ ਸਨ, ਘੜੇ ਨੇ ਦੇਖਿਆ ਕਿ ਜਿਸ ਪਾਸੇ ਉਹ ਲਟਕਿਆ ਹੋਇਆ ਸੀ, ਉਸ ਪਾਸੇ ਬਹੁਤ ਸੋਹਣੇ ਫੁੱਲ ਖਿੜ ਚੁੱਕੇ ਸਨ। ਅਤੇ ਬਜ਼ੁਰਗ ਨੇ ਕਿਹਾ ਕਿ ਮੈਨੂੰ ਤੇਰੀ ਦਰਾਰ ਦਾ ਪਤਾ ਸੀ, ਇਸ ਲਈ ਮੈਂ ਉਸ ਪਾਸੇ ਫੁੱਲਾਂ ਦੇ ਬੀਜ ਬੀਜੇ ਸਨ। ਤੇਰੇ ਵਿੱਚੋਂ ਡਿੱਗਿਆ ਪਾਣੀ ਹੀ ਇਹਨਾਂ ਫੁੱਲਾਂ ਦੀ ਜ਼ਿੰਦਗੀ ਬਣ ਗਿਆ। ਤਾਂ ਇਹ ਤੋਂ ਇਹੀ ਸਿੱਧ ਹੁੰਦਾ ਕਿ ਸਾਡੇ 'ਚ ਲੱਖ ਕਮੀਆਂ ਹੁੰਦੀਆਂ ਨੇ, ਬਹੁਤ ਕਮੀਆਂ ਹੁੰਦੀਆਂ ਨੇ ਸਾਰਿਆਂ ਦੇ ਵਿੱਚ, ਪਰ ਕਈ ਵਾਰ ਉਹੀ ਕਮੀਆਂ ਸਾਡੀ ਸਭ ਤੋਂ ਵੱਡੀ ਤਾਕਤ ਬਣ ਜਾਂਦੀਆਂ ਨੇ। ਆਪਣੇ ਆਪ ਨੂੰ ਘੱਟ ਨਾ ਸਮਝੋ ਕਦੇ ਕਿਸੇ ਤੋਂ। ਕੁਦਰਤ ਨੇ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਖਾਸ ਮਕਸਦ ਲਈ ਬਣਾਇਆ ਹੁੰਦਾ। ਯੂ ਰਿਮੈਂਬਰ ਪਲੀਜ਼, ਯੂ ਆਰ ਯੂਰ ਓਨ ਡੈਸਟੀਨੀ। ਆਪਣੀ ਡੈਸਟੀਨੀ ਖੁਦ ਲਿਖਣੀ ਆ, ਕਹਾਣੀ ਤੁਹਾਡੀ ਖੁਦ ਆ, ਕਿਤਾਬ ਤੁਹਾਡੀ ਖੁਦ ਆ। ਲੇਕਿਨ ਕੁਛ ਗੱਲਾਂ, ਕੁਛ ਫਲਸਫੇ, ਕੁਛ ਚੈਪਟਰ ਦੇ ਹੈਡਿੰਗਸ ਪਹਿਲਾਂ ਹੀ ਲਿਖੇ ਹੁੰਦੇ ਆ, ਲੇਕਿਨ ਉਸਦੇ ਅੰਦਰ ਜਿਹੜੀ ਕਹਾਣੀ ਰਚ ਰਹੀ ਹੁੰਦੀ ਆ, ਉਹਦੇ ਵਿੱਚ ਯੋਗਦਾਨ ਸਾਡਾ ਜ਼ਰੂਰ ਹੁੰਦਾ ਹੈ। ਫਿਲਹਾਲ ਸੁਣਦੇ ਹਾਂ ਗੁਰੂ ਰੰਧਾਵਾ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ।

ਪਹਿਲਾਂ ਗੱਲ ਹੋਈ ਸੀ ਇੱਕ ਅਧੂਰੇ ਘੜੇ ਦੀ, ਹੁਣ ਗੱਲ ਕਰਦੇ ਹਾਂ ਛੋਟੀਆਂ ਛੋਟੀਆਂ ਕੀੜੀਆਂ ਦੀ। ਵੀ ਕੀੜੀਆਂ ਦੀ ਜ਼ਿੰਦਗੀ ਵੀ ਬਹੁਤ ਜ਼ਿਆਦਾ ਸੰਘਰਸ਼ ਵਾਲੀ ਹੁੰਦੀ ਹੈ। ਕੁਛ ਮਿੰਟਸ ਦੀ ਲਾਈਫ ਹੁੰਦੀ ਹੈ ਇਹਨਾਂ ਦੀ, ਜਾਂ ਫਿਰ ਕੁਛ ਘੰਟਿਆਂ ਦੀ ਹੁੰਦੀ ਆ, ਜਾਂ ਫਿਰ ਕੁਛ ਦਿਨਾਂ ਦੀ ਵੀ ਹੁੰਦੀ ਆ। ਹੁੰਦੀ ਹੈ ਨਾ, ਪਤਾ ਹੀ ਨਹੀਂ ਲੱਗਦਾ ਪੈਰ ਦੇ ਥੱਲੇ ਕਦੋਂ ਆ ਜਾਂਦੀਆਂ। ਇੱਕ ਵਾਰ ਇੱਦਾਂ ਹੀ ਹੋਇਆ ਕਿ ਇੱਕ ਛੋਟੀ ਜਿਹੀ ਕੀੜੀ ਨੇ ਇੱਕ ਵੱਡਾ ਦਾਣਾ ਚੁੱਕਿਆ ਅਤੇ ਆਪਣੀ ਮੰਜ਼ਿਲ ਦੇ ਵੱਲ ਤੁਰ ਪਈ। ਮੰਜ਼ਿਲ ਯਾਨੀ ਕਿ ਜਿੱਥੇ ਆਪਣੇ ਦਾਣੇ ਜਮ੍ਹਾਂ ਕਰਦੀ ਆ। ਰਸਤੇ ਦੇ ਵਿੱਚ ਇੱਕ ਪੱਥਰ ਆ ਗਿਆ, ਉਹ ਫਿਰ ਜਿਹੜੀ ਕੀੜੀ ਸੀਗੀ ਉਹ ਥੋੜ੍ਹਾ ਜਿਹਾ ਡਿੱਗ ਗਈ, ਫਿਰ ਉਸ ਤੋਂ ਬਾਅਦ ਉਹਨੇ ਫਿਰ ਉਹ ਦਾਣਾ ਚੱਕਿਆ ਅਤੇ ਫਿਰ ਡਿੱਗ ਗਈ। ਕਈ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਜਦੋਂ ਕਾਮਯਾਬ ਨਾ ਹੋਈ, ਨੇੜੇ ਬੈਠਾ ਇੱਕ ਕਬੂਤਰ ਉਸਨੂੰ ਦੇਖ ਰਿਹਾ ਸੀ। ਵੀ ਹੌਸਲਾ ਦੇਖੋ, ਕੀੜੀ ਨੂੰ ਕਬੂਤਰ ਦੇਖ ਰਿਹਾ ਸੀ। ਉਹਨੇ ਪੁੱਛਿਆ, ਤੂੰ ਇੰਨੀ ਛੋਟੀ ਹੈ, ਦਾਣਾ ਛੱਡ ਕਿਉਂ ਨਹੀਂ ਦਿੰਦੀ? ਫਿਰ ਕੀੜੀ ਨੇ ਜਵਾਬ ਦਿੱਤਾ, ਜੇ ਮੈਂ ਕੋਸ਼ਿਸ਼ ਛੱਡ ਦਿੱਤੀ ਤਾਂ ਮੈਂ ਆਪਣੇ ਆਪ ਨੂੰ ਕਦੇ ਮਾਫ਼ ਹੀ ਨਹੀਂ ਕਰ ਸਕਾਂਗੀ, ਕਿਉਂਕਿ ਮੇਰਾ ਘਰ ਜਿਹੜਾ ਆ ਉਹ ਕਿਤੇ ਨਾ ਕਿਤੇ ਮੇਰੇ ਸਹਾਰੇ ਚੱਲਦਾ ਆ, ਅਤੇ ਮੈਂ ਇਹ ਦਾਣਾ ਆਪਣੇ ਘਰ ਜ਼ਰੂਰ ਲੈ ਕੇ ਜਾਣਾ। ਫਿਰ ਉਹ ਦੁਬਾਰਾ ਕੋਸ਼ਿਸ਼ ਕਰਨ ਲੱਗੀ, ਆਖਿਰਕਾਰ ਪੱਥਰ ਨੂੰ ਪਾਰ ਕਰ ਹੀ ਗਈ, ਕਿਉਂਕਿ ਕਹਿੰਦੇ ਨੇ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ। ਫਿਰ ਕਬੂਤਰ ਵੀ ਹੈਰਾਨ ਰਹਿ ਗਿਆ, ਹਾਲਾਂਕਿ ਕਬੂਤਰ ਲਈ ਦਾਣਾ ਕੋਈ ਵੱਡੀ ਗੱਲ ਨਹੀਂ ਹੈਗੀ, ਲੇਕਿਨ ਉਹ ਸਾਰੀ ਦੀ ਸਾਰੀ ਸਟੋਰੀ ਦੇਖ ਰਿਹਾ ਸੀਗਾ, ਜ਼ਿੰਦਗੀ ਦੇਖ ਰਿਹਾ ਸੀਗਾ ਕਿ ਕਿਵੇਂ ਹਰ ਕੋਈ ਕੋਸ਼ਿਸ਼ ਕਰ ਰਿਹਾ ਆ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਦੇ ਲਈ। ਤੋ ਜ਼ਿੰਦਗੀ 'ਚ ਵੱਡੇ ਕੰਮ ਕਰਨ ਲਈ ਵੱਡਾ ਹੋਣਾ ਜ਼ਰੂਰੀ ਨਹੀਂ ਆ, ਵੱਡਾ ਹੌਸਲਾ ਹੋਣਾ ਬਹੁਤ ਜ਼ਰੂਰੀ ਆ, ਕਿਉਂਕਿ ਜੇ ਰਾਹ ਔਖਾ ਹੈ ਤਾਂ ਸਮਝ ਲਓ ਕਿ ਮੰਜ਼ਿਲ ਵੀ ਖਾਸ ਆ। ਸਫਲਤਾ ਦੀ ਲਿਫਟ ਨਹੀਂ ਹੁੰਦੀ, ਪੌੜੀਆਂ ਚੜ੍ਹਨੀਆਂ ਪੈਂਦੀਆਂ ਆ, ਅਤੇ ਜਿਸ ਦਿਨ ਤੁਸੀਂ ਆਪਣੇ ਡਰ 'ਤੇ ਜਿੱਤ ਹਾਸਲ ਕਰ ਲਈ, ਉਸ ਦਿਨ ਤੁਸੀਂ ਆਪਣੇ ਸੁਪਨਿਆਂ ਦੇ ਹੋਰ ਵੀ ਨੇੜੇ ਹੋ ਜਾਓਗੇ। ਹਰ ਸਵੇਰ ਇੱਕ ਨਵਾਂ ਮੌਕਾ ਆ ਕੱਲ੍ਹ ਦੀ ਹਾਰ ਨੂੰ ਅੱਜ ਦੀ ਜਿੱਤ ਵਿੱਚ ਬਦਲਣ ਦਾ। ਜਦੋਂ ਦੁਨੀਆ ਕਹੇ ਕਿ ਤੂੰ ਨਹੀਂ ਕਰ ਸਕਦਾ, ਨਾ ਨਾ ਤੇਰੇ ਬਸ ਦੀ ਗੱਲ ਹੀ ਨਹੀਂ ਆ, ਉਦੋਂ ਆਪਣੇ ਆਪ ਨੂੰ ਸਾਬਤ ਕਰਨਾ ਹੀ ਅਸਲੀ ਜਿੱਤ ਹੁੰਦੀ ਆ, ਹੈ ਨਾ।

ਤੇ ਪੱਥਰ ਨੂੰ ਤੋੜਿਆ ਵੀ ਜਾਂਦਾ ਹੈ ਤੇ ਪੱਥਰ ਨੂੰ ਤੋੜਨ ਦੀ ਵੀ ਇੱਕ ਕਹਾਣੀ ਆ। ਇੱਕ ਮਜ਼ਦੂਰ ਸੜਕ ਦੇ ਕਿਨਾਰੇ ਵੱਡੇ ਵੱਡੇ ਪੱਥਰ ਤੋੜ ਰਿਹਾ ਸੀ। ਇੱਕ ਰਾਹਗੀਰ ਨੇ ਦੇਖਿਆ ਉਹ ਇੱਕ ਹੀ ਪੱਥਰ ਤੇ ਲਗਾਤਾਰ ਹਥੌੜੇ ਮਾਰ ਰਿਹਾ ਸੀ, 10 ਵਾਰ, 20 ਵਾਰ, 50 ਵਾਰ, ਪਰ ਪੱਥਰ ਨਹੀਂ ਟੁੱਟਿਆ। ਰਾਹਗੀਰ ਹੱਸਿਆ ਤੇ ਕਹਿਣ ਲੱਗਾ, ਇੰਨੀ ਮਿਹਨਤ ਦਾ ਕੀ ਫਾਇਦਾ, ਪੱਥਰ ਤਾਂ ਟੁੱਟਦਾ ਹੀ ਨਹੀਂ। ਮਜ਼ਦੂਰ ਨੇ ਕੁਝ ਨਹੀਂ ਕਿਹਾ, ਆਪਣਾ ਕੰਮ ਕਰਦਾ ਰਿਹਾ। ਜਦੋਂ ਉਸਨੇ 100ਵਾਂ ਵਾਰ ਕੀਤਾ ਤਾਂ ਪੱਥਰ 2 ਟੁਕੜਿਆਂ ਦੇ ਵਿੱਚ ਟੁੱਟ ਗਿਆ। ਰਾਹਗੀਰ ਹੈਰਾਨ ਹੋ ਗਿਆ। ਮਜ਼ਦੂਰ ਮੁਸਕਰਾਇਆ ਤੇ ਕਿਹਾ, ਪੱਥਰ 100ਵਾਂ ਵਾਰ ਨਹੀਂ ਟੁੱਟਿਆ, ਇਹ ਪਹਿਲੇ 99 ਵਾਰਾਂ ਦੀ ਮਿਹਨਤ ਦਾ ਨਤੀਜਾ ਸੀ। ਅਤੇ ਇੱਦਾਂ ਹੀ ਕਹਿੰਦੇ ਕਿ ਲੋਕ ਤੁਹਾਨੂੰ ਕਹਿਣਗੇ, ਨਹੀਂ ਹੋਣਾ ਛੱਡ ਦਿਓ, ਨਹੀਂ ਹੋਣਾ ਛੱਡ ਦਿਓ, ਨਹੀਂ ਹੋਣਾ ਛੱਡ ਦਿਓ, ਲੇਕਿਨ ਉਹ ਕਰਨ ਵਾਲੇ ਉੱਤੇ ਆ ਕਿ ਉਹਨੇ ਕਿੰਨੀ ਵਾਰ ਮਿਹਨਤ ਕਰਨੀ ਆ। ਵੀ ਇੱਥੇ ਤਾਂ ਵੱਡੇ ਵੱਡੇ ਪੱਥਰ ਟੁੱਟ ਜਾਂਦੇ ਆ, 100 ਵਾਰ ਟੁੱਟ ਜਾਂਦੇ ਆ, ਇਹ ਤਾਂ ਫਿਰ ਵੀ ਜ਼ਿੰਦਗੀ ਆ, ਪੱਥਰ ਤਾਂ ਫਿਰ ਵੀ ਨਿਰਜੀਵ ਆ। ਜ਼ਿੰਦਗੀ 'ਚ ਕੁਛ ਹਾਸਲ ਕਰਨਾ ਆ, ਮਿਹਨਤ ਕਰੋ, ਬਹੁਤ ਕਰੋ, ਬਹੁਤ ਕਰੋ। ਜੇ ਲੱਗ ਰਿਹਾ ਕਿ ਦਿਸ ਇਜ਼ ਨੋਟ ਅ ਰਾਈਟ ਡਾਇਰੈਕਸ਼ਨ, ਚੇਂਜ ਯੋਰ ਡਾਇਰੈਕਸ਼ਨ। ਡਾਇਰੈਕਸ਼ਨ ਚੇਂਜ ਹੋਏਗੀ ਫਿਰ ਉਸ ਤੋਂ ਬਾਅਦ ਤੁਹਾਡੀ ਜਿਹੜੀ ਮਿਹਨਤ ਦਾ ਨਤੀਜਾ ਆ ਉਹ ਬਹੁਤ ਸੋਹਣਾ ਆਉਣਾ ਸ਼ੁਰੂ ਹੋ ਜਾਏਗਾ। ਲਾਈਫ ਆ, ਐਕਸਪੈਰੀਮੈਂਟ ਕਰੋ। ਜਦੋਂ ਤੱਕ ਲੱਗਦਾ ਨਹੀਂ ਨਾ ਪਿਆ ਹੈਗਾ ਕਿ ਜਿਹੜਾ ਕੰਕਲੂਜਨ ਆ, ਰਿਜ਼ਲਟ ਆ, ਤੁਹਾਡੇ ਅਕੋਰਡਿੰਗ ਨਹੀਂ ਆ ਰਿਹਾ, ਉਦੋਂ ਤੱਕ ਹਥੌੜੇ ਮਾਰਦੇ ਜਾਓ, ਮਾਰਦੇ ਜਾਓ ਅਤੇ ਮਾਰਦੇ ਜਾਓ।

ਵੀ ਹੁਣ ਤਾਂ ਕਾਫੀ ਤਰੱਕੀ ਹੋ ਗਈ ਆ ਸਾਡੇ ਕੋਲ, ਮੋਟਰਸਾਈਕਲ ਆ ਗਏ, ਬਹੁਤ ਸਾਰੀਆਂ ਸਕੂਟੀਜ਼ ਆ ਗਈਆਂ, ਇਲੈਕਟ੍ਰਿਕ ਸਾਈਕਲ ਆ ਗਏ, ਬਹੁਤ ਕੁਛ ਆ ਗਿਆ। ਪਰ ਇੱਕ ਪੁਰਾਣੇ ਮੁੰਡੇ ਦੀ ਕਹਾਣੀ ਸੁਣਾਉਂਦੇ ਹਾਂ। ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਰਹਿਣ ਵਾਲਾ ਇੱਕ ਮੁੰਡਾ

ਕਾਫੀ ਤਰੱਕੀ ਹੋ ਗਈ ਆ ਸਾਡੇ ਕੋਲ, ਮੋਟਰਸਾਈਕਲ ਆ ਗਏ, ਬਹੁਤ ਸਾਰੀਆਂ ਸਕੂਟੀਜ਼ ਆ ਗਈਆਂ, ਇਲੈਕਟ੍ਰਿਕ ਸਾਈਕਲ ਆ ਗਏ, ਬਹੁਤ ਕੁਛ ਆ ਗਿਆ। ਪਰ ਇੱਕ ਪੁਰਾਣੇ ਮੁੰਡੇ ਦੀ ਕਹਾਣੀ ਸੁਣਾਉਂਦੇ ਹਾਂ। ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਰਹਿਣ ਵਾਲਾ ਇੱਕ ਮੁੰਡਾ ਹਰ ਰੋਜ਼ ਸਕੂਲ ਜਾਣ ਦੇ ਲਈ 8 ਕਿਲੋਮੀਟਰ ਪੈਦਲ ਤੁਰਦਾ ਸੀ। 8 ਕਿਲੋਮੀਟਰ ਬਹੁਤ ਜ਼ਿਆਦਾ ਫਾਸਲਾ ਹੁੰਦਾ ਆ। ਉਸਦੇ ਪਿਤਾ ਦਿਹਾੜੀ ਕਰਦੇ ਸਨ, ਘਰ ਵਿੱਚ ਕਈ ਵਾਰ ਖਾਣ ਲਈ ਪੂਰੇ ਪੈਸੇ ਵੀ ਨਹੀਂ ਹੁੰਦੇ ਸਨ। ਇੱਕ ਦਿਨ ਸਕੂਲ ਵਿੱਚ ਅਧਿਆਪਕ ਨੇ ਪੁੱਛਿਆ ਕਿ ਤੂੰ ਵੱਡਾ ਹੋ ਕੇ ਕੀ ਬਣਨਾ ਚਾਹੁੰਦਾ ਹੈ। ਸਾਰੇ ਬੱਚਿਆਂ ਨੇ ਵੱਖ ਵੱਖ ਜਵਾਬ ਦਿੱਤੇ। ਮੁੰਡੇ ਨੇ ਕਿਹਾ, ਮੈਂ ਵਿਗਿਆਨੀ ਬਣਨਾ ਚਾਹੁੰਦਾ। ਕਲਾਸ ਦੇ ਕਈ ਬੱਚੇ ਹੱਸ ਪਏ। ਇੱਕ ਨੇ ਕਿਹਾ, ਜਿਸ ਕੋਲ ਕਿਤਾਬਾਂ ਖਰੀਦਣ ਲਈ ਪੈਸੇ ਨਹੀਂ ਉਹ ਵਿਗਿਆਨੀ ਕਿਵੇਂ ਬਣੇਗਾ। ਅਤੇ ਮੁੰਡਾ ਚੁੱਪ ਰਿਹਾ। ਉਸਨੇ ਆਪਣੀ ਮਿਹਨਤ ਜਾਰੀ ਰੱਖੀ। ਰਾਤ ਨੂੰ ਸੜਕ ਦੀ ਲਾਈਟ ਹੇਠਾਂ ਬੈਠ ਕੇ ਪੜ੍ਹਦਾ, ਪੁਰਾਣੀਆਂ ਕਿਤਾਬਾਂ ਇਕੱਠੀਆਂ ਕਰਦਾ। ਸਾਲਾਂ ਬਾਅਦ ਉਹੀ ਮੁੰਡਾ ਇੱਕ ਮਸ਼ਹੂਰ ਵਿਗਿਆਨੀ ਬਣਿਆ। ਜਦੋਂ ਉਸਦੀ ਸਫਲਤਾ ਦਾ ਉਸ ਤੋਂ ਰਾਜ਼ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਸਨ, ਪਰ ਮੇਰੇ ਕੋਲ ਮੇਰੇ ਆਪਣੇ ਸੁਪਨੇ ਸਨ ਅਤੇ ਮੈਂ ਆਪਣੇ ਸੁਪਨਿਆਂ ਨੂੰ ਮਰਨ ਨਹੀਂ ਦਿੱਤਾ। ਅਤੇ ਇਹੀ ਹਾਲ ਆ ਅੱਜ ਦੀ ਜਨਰੇਸ਼ਨ ਦਾ ਵੀ। ਬਹੁਤ ਕੁਝ ਹਾਸਿਲ ਕਰ ਰਹੀ ਹੈ ਜਨਰੇਸ਼ਨ, ਇੱਕ ਦੇਸ਼ ਤੋਂ ਦੂਸਰੇ ਦੇਸ਼ ਵੀ ਜਾ ਰਹੀ ਆ, ਪਰ ਆਪਣੇ ਸੁਪਨਿਆਂ ਨੂੰ ਨਾਲ ਲੈ ਕੇ ਜਾ ਰਹੀ ਆ। ਮੋਲਡ ਜ਼ਰੂਰ ਹੋ ਰਹੇ ਨੇ ਸੁਪਨੇ, ਲੇਕਿਨ ਪੂਰੇ ਵੀ ਹੋ ਰਹੇ ਨੇ। ਸੋ ਇਸ ਛੋਟੀ ਜਿਹੀ ਇੱਕ ਕਹਾਣੀ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਹਾਲਾਤ ਤੁਹਾਡਾ ਭਵਿੱਖ ਨਹੀਂ ਤੈਅ ਕਰਦੇ, ਤੁਹਾਡਾ ਹੌਸਲਾ ਅਤੇ ਮਿਹਨਤ ਤੁਹਾਡਾ ਭਵਿੱਖ ਤੈਅ ਕਰਦੇ ਨੇ। ਕੋਈ ਗੱਲ ਨਹੀਂ, ਅੱਜ ਠਹਿਰਾਵ ਆ ਗਿਆ, ਇਟਸ ਓਕੇ, ਇਟਸ ਨਥਿੰਗ ਟੂ ਬੀ ਬਿਗ। ਕਹਿੰਦੇ ਨਾ ਉਹ ਲਾਈਨ ਹੁੰਦੀ ਹੈ ਕਿ ਇਟਸ ਓਕੇ ਟੂ ਬੀ ਨੋਟ ਓਕੇ। ਕੋਈ ਗੱਲ ਨਹੀਂ, ਕਦੀ ਕਦੀ ਜੇ ਨੋਟ ਓਕੇ ਆ, ਲੇਕਿਨ ਇਹਨੂੰ ਸਾਰੀ ਉਮਰ ਲਈ ਨਹੀਂ ਰੱਖਣਾ। ਕੁਛ ਟਾਈਮ ਦੇ ਲਈ ਜੇਕਰ ਆ ਗਿਆ ਤਾਂ ਕੋਈ ਗੱਲ ਨਹੀਂ, ਚੱਲਣ ਦਿਓ।

ਐਫ ਐਮ ਰੇਮੋ ਦੀ ਸਟੂਡੀਓ ਦੀ ਕੜੀ ਦੇ ਉੱਤੇ ਇਸ ਵੇਲੇ 6:54 ਹੋ ਗਏ ਨੇ ਅਤੇ ਸਮਾਂ ਮੈਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਲਵ ਯੂ ਜ਼ਿੰਦਗੀ ਨੂੰ ਅੱਗੇ ਕੰਟੀਨਿਊ ਕਰੀਏ। ਫਿਲਹਾਲ ਇਸ ਪੂਰੇ ਆਰ ਦੇ ਵਿੱਚ ਕੁਛ ਇੱਦਾਂ ਦੇ ਕਿੱਸੇ ਸਾਂਝੇ ਕੀਤੇ ਕਿ ਜਦੋਂ ਲੱਗਦਾ ਹੈ ਕਿ ਜ਼ਿੰਦਗੀ ਰੁਕ ਜੀ ਗਈ ਆ, ਅੱਗੇ ਕੁਛ ਨਹੀਂ ਹੈਗਾ, ਬਸ ਖਤਮ ਆ, ਪਰ ਨਹੀਂ, ਕਹਿੰਦੇ ਕਿ ਜਦੋਂ ਪਿਕਚਰ ਆਉਣੀ ਹੁੰਦੀ ਨਾ, ਪਹਿਲਾਂ ਟੀਜ਼ਰ ਆਉਂਦਾ, ਟ੍ਰੇਲਰ ਆਉਂਦਾ, ਫਿਰ ਉਸ ਤੋਂ ਬਾਅਦ ਪ੍ਰਮੋਸ਼ਨ ਹੁੰਦੀ ਆ, ਫਿਰ ਕਿਤੇ ਪਿਕਚਰ ਪੂਰੀ ਦੀ ਪੂਰੀ ਥੀਏਟਰ ਦੇ ਵਿੱਚ ਲੱਗਦੀ ਆ। ਸੋ ਆਪਣੀ ਪਿਕਚਰ ਨੂੰ ਕਿਸ ਤਰੀਕੇ ਦਾ ਬਣਾਉਣਾ ਹੈ, ਕਹਾਣੀ ਕੀ ਹੋਣੀ ਚਾਹੀਦੀ ਹੈ, ਤੁਹਾਡੇ 'ਤੇ ਡਿਪੈਂਡ ਕਰਦਾ ਆ। ਜੇਕਰ ਕਦੇ ਨਾ ਕਦੇ ਠਹਿਰਾਵ ਆ ਜਾਂਦਾ ਆ, ਇਸ ਪੂਰੇ ਆਰ ਦੇ ਵਿੱਚ ਗੱਲ ਕੀਤੀ, ਠਹਿਰਾਵ ਹੋਣਾ ਵੀ ਬਹੁਤ ਜ਼ਰੂਰੀ ਹੈ, ਪਰ ਉਸ ਠਹਿਰਾਵ ਨੂੰ ਜ਼ਿਆਦਾ ਨਹੀਂ ਰੱਖਣਾ, ਕਿਉਂਕਿ ਖੜ੍ਹਾ ਪਾਣੀ ਵੀ ਤਾਂ ਬੋ ਮਾਰਨ ਲੱਗ ਪੈਂਦਾ ਅਖੀਰ 'ਤੇ ਜਾ ਕੇ। ਫਿਲਹਾਲ ਮੈਨੂੰ ਆਰ ਜੇ ਰਾਜਵੀਰ ਨੂੰ ਅੱਜ ਲਈ ਦਿਓ ਇਜਾਜ਼ਤ। ਆਰ ਜੇ ਹਰੀਸ਼ ਤੁਹਾਡੇ ਨਾਲ ਬਣੇ ਰਹਿਣਗੇ 7-11, ਸੁਣਦੇ ਰਹੋ FM ਰੇਨਬੋ 102.7 MHz।

ਦਾ ਪ੍ਰੋਗਰਾਮ ਫਿਲਮੀ ਦੁਨੀਆ। ਇਹ ਤਾਂ ਮਹਾਰਾਜ ਤੁਹਾਡਾ ਬੜਾ ਫੇਵਰੇਟ ਹੈ ਔਰ ਫਿਲਮੀ ਫਿਲਮਾਂ ਔਰ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਕਲਾਕਾਰ ਇਹ ਕਿਹਨੂੰ ਨਹੀਂ ਪਸੰਦ। ਫਿਲਮਾਂ ਦੇ ਐਕਟਰ, ਫਿਲਮਾਂ ਦੇ ਗਾਣੇ, ਫਿਲਮਾਂ ਦੀਆਂ ਹੀਰੋਇਨ, ਹੀਰੋ, ਵਿਲਨ, ਮਤਲਬ ਕਹਿਣ ਦਾ ਹੈ ਕਿ ਫਿਲਮਾਂ ਦੀ ਹਰ ਇੱਕ ਚੀਜ਼, ਹਰ ਇੱਕ ਅਦਾ, ਹਰ ਫਿਲਮ ਜਿਹੜੀ ਹੈ ਉਹ ਕੁਝ ਕਹਿੰਦੀ ਹੈ ਔਰ ਸਾਡੇ ਦਿਲ ਤੱਕ ਪਹੁੰਚਦੀ ਹੈ। ਖਾਸ ਕਰ ਜੇਕਰ ਅਸੀਂ ਥੋੜ੍ਹਾ ਜਿਹਾ ਪਿੱਛੇ ਜਾਈਏ, ਗੋਲਡਨ ਇਰਾ ਦੀ ਗੱਲ ਕਰੀਏ, ਪੁਰਾਣੀਆਂ ਫਿਲਮਾਂ, ਪੁਰਾਣੇ ਐਕਟਰਸ, ਉਹ ਲੈਜੈਂਡਰੀ ਐਕਟਰਸ ਦੀ ਗੱਲ ਕਰੀਏ, ਤਾਂ ਉਹ ਤਾਂ ਸਾਨੂੰ ਅੱਜ ਵੀ ਯਾਦ ਨੇ, ਅੱਜ ਵੀ ਸਾਡੇ ਦਿਲ 'ਚ ਵੱਸਦੇ ਨੇ। ਜੇਕਰ ਅੱਜ ਵਿਲਨ ਦੀ ਇੱਕ ਲਿਸਟ ਦੇਖੀਏ, ਬੜੀ ਲੰਬੀ ਲਿਸਟ ਹੈ ਵਿਲਨਸ ਦੀ, ਉਹ ਵਿਲਨ ਜੋ ਖਲਨਾਇਕ ਬਣ ਕੇ ਵੱਡੇ ਪਰਦੇ 'ਤੇ ਸਾਨੂੰ ਡਰਾਉਂਦੇ ਸੀ ਔਰ ਹੀਰੋਇਨ ਨੂੰ ਪਾਉਣ ਦੀ ਖਾਤਰ ਹੀਰੋਜ਼ ਨਾਲ ਪੰਗਾ ਲੈਂਦੇ ਸੀ ਔਰ ਹੀਰੋ ਫਿਰ ਡਿਸ਼ੁਮ ਡਿਸ਼ੁਮ ਕਰ ਕਰਕੇ ਉਸ ਖਲਨਾਇਕ ਨੂੰ ਮਾਰਦਾ ਸੀ ਔਰ ਜਿੱਤ ਪ੍ਰਾਪਤ ਕਰਦਾ ਸੀ। ਇਹ ਫਿਲਮਾਂ ਦੀ ਸਟੋਰੀਜ਼, ਬਟ ਉਹ ਫਿਲਮਾਂ ਸਾਨੂੰ ਬਹੁਤ ਪਸੰਦ ਸੀ ਔਰ ਅਸੀਂ ਬੜੇ, ਮਤਲਬ ਰੋਚਕ ਤਰੀਕੇ ਦੇ ਨਾਲ, ਬੜੇ ਐਕਸਾਈਟਿਡ ਹੁੰਦੇ ਸੀ ਉਹ ਫਿਲਮ ਨੂੰ ਵੇਖਣ ਦੇ ਲਈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਸਿਰਫ ਇੱਕ ਹੀ ਫਿਲਮ ਆਉਂਦੀ ਸੀ ਔਰ ਅਸੀਂ ਉਸ ਨੂੰ ਵੇਖਣ ਦੇ ਲਈ ਉਤਾਵਲੇ ਹੁੰਦੇ ਸੀ ਪੂਰਾ ਹਫ਼ਤਾ ਭਰ, ਹੈ ਨਾ। ਔਰ ਵਿਲਨਸ ਦੀ ਗੱਲ ਕੀਤੀਏ ਤਾਂ ਬੜੇ ਸਾਰੇ ਨਾਮ ਆਉਂਦੇ ਨੇ, ਬਟ ਕੁਝ ਖਾਸ ਚਿਹਰੇ, ਕੁਝ ਖਾਸ ਡਾਇਲੋਗ ਡਿਲੀਵਰੀ ਉਹਨਾਂ ਐਕਟਰਸ ਦੀ, ਖਲਨਾਇਕਾਂ ਦੀ, ਇੱਦਾਂ ਦੀ ਹੁੰਦੀ ਹੈ ਕਿ ਅਸੀਂ ਮਤਲਬ ਅੱਖਾਂ ਬੰਦ ਕਰਕੇ ਵੀ ਉਹਨਾਂ ਨੂੰ ਪਛਾਣ ਸਕਦੇ ਹਾਂ ਕਿ ਇਹ ਕੌਣ ਬੋਲ ਰਿਹਾ। ਅੱਜ ਉਸੇ ਐਕਟਰ ਦੀ ਗੱਲ ਕਰਾਂਗੇ ਜੋ ਖਲਨਾਇਕ ਸੀ ਕਮਾਲ ਦਾ, ਬਟ ਉਸ ਦੀ ਅਦਾ, ਉਸ ਦੀ ਡਾਇਲੋਗ ਡਿਲੀਵਰੀ ਔਰ ਉਸ ਦੀ ਉਹ ਕਮਾਲ ਦੀ ਅਦਾਇਗੀ ਉਸ ਨੂੰ ਸਭ ਤੋਂ ਜੁਦਾ ਕਰਦੀ ਸੀ। ਮੈਂ ਗੱਲ ਕਰ ਰਿਹਾ ਓਂਕਾਰ ਨਾਥ ਧਰ ਦੀ। ਓਂਕਾਰ ਨਾਥ ਧਰ ਕਿਹੜਾ ਵਿਲਨ ਸੀ, ਇਹ ਤੁਸੀਂ ਜ਼ਰੂਰ ਸੋਚਾਂ ਦੇ ਵਿੱਚ ਪੈ ਗਏ ਹੋਵੋਗੇ। ਉਸ ਬਾਰੇ ਅੱਜ ਅਸੀਂ ਗੱਲ ਕਰਾਂਗੇ ਔਰ ਉਹ ਕਮਾਲ ਦਾ ਵਿਲਨ ਸੀ। ਤੁਸੀਂ ਸਾਰੇ ਉਹਨਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹੋ, ਮੈਨੂੰ ਪਤਾ ਨਾਮ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ, ਬਟ ਉਹ ਤੁਹਾਨੂੰ ਨਾਮ ਵੀ ਪਤਾ, ਬਟ ਇਹ ਉਸਦਾ ਦੂਸਰਾ ਨਾਮ ਹੈ ਓਂਕਾਰ ਨਾਥ ਧਰ। ਮੈਂ ਕਿਹਦੀ ਗੱਲ ਕਰ ਰਿਹਾ ਤੁਸੀਂ ਮੈਨੂੰ ਦੱਸ ਸਕਦੇ ਹੋ ਵਟਸਐਪ ਕਰਕੇ, ਸਾਡਾ ਵਟਸਐਪ ਨੰਬਰ 9855 10 10 27। ਪਰ ਇਸ ਟਰੈਕ ਤੋਂ ਬਾਅਦ ਮੈਂ ਤਾਂ ਤੁਹਾਨੂੰ ਦੱਸਾਂਗਾ ਔਰ ਅੱਜ ਉਹਨਾਂ ਦੀਆਂ ਗੱਲਾਂ ਵੀ ਹੋਣਗੀਆਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ।

ਡਾਇਰੈਕਟਰ ਹੋਵੇ, ਟੈਕਨੀਸ਼ੀਅਨਸ ਹੋਣ, ਹਰ ਇੱਕ ਡਿਪਾਰਟਮੈਂਟ ਜਿਹੜਾ ਆਪਣਾ ਪੂਰਾ 200% ਜਿਹੜਾ ਉਹ ਦਿੰਦਾ ਆਪਣੇ ਕੰਮ ਨੂੰ, ਔਰ ਇਸੇ ਕਰਕੇ ਉਹ 200% ਜਿਹੜਾ ਐਕਟਰ ਦੇ ਵਿੱਚ ਝਲਕਦਾ। ਐਕਟਰ ਦੀ ਮਿਹਨਤ ਤਾਂ ਹੁੰਦੀ ਹੁੰਦੀ ਹੈ, ਬਟ ਜਿਹੜੇ ਬੈਕ ਦੇ ਆਰਟਿਸਟ ਕੰਮ ਕਰਦੇ ਨੇ ਉਹ ਤਾਂ ਕਮਾਲ ਅਲਟੀਮੇਟ ਹੁੰਦੇ ਹੀ ਨੇ। ਔਰ ਤੁਹਾਨੂੰ ਦੱਸਦੇ ਹਾਂ ਕਿ ਇੱਕ ਐਸਾ ਐਕਟਰ ਜੋ ਫਿਲਮਾਂ ਦੇ ਵਿੱਚ ਤਾਂ ਉਸਨੇ ਝੰਡੇ ਗੱਡੇ ਹੀ ਗੱਡੇ, ਸਿਰਫ ਹਿੰਦੀ ਫਿਲਮਾਂ ਦੇ ਵਿੱਚ ਹੀ ਨਹੀਂ ਪੰਜਾਬੀ ਫਿਲਮਾਂ ਦੇ ਵਿੱਚ ਵੀ ਸਾਨੂੰ ਉਹ ਨਜ਼ਰ ਆਇਆ। ਔਰ ਉਹ ਸ਼ਖਸ ਜੋ 2023 11 ਜੂਨ ਨੂੰ, ਯਾਨੀ ਅੱਜ ਹੀ ਦੇ ਦਿਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ, ਉਹ ਸ਼ਖਸ ਉਸਨੇ ਟੀਵੀ ਸੀਰੀਅਲਸ ਦੇ ਵਿੱਚ ਵੀ ਕਮਾਲ ਦੀਆਂ ਭੂਮਿਕਾਵਾਂ ਨਿਭਾਈਆਂ। ਔਰ ਕਦੇ ਕਦੇ ਹੁੰਦਾ ਨਾ ਕਿ ਕਈ ਲੋਕ ਬੜੀ ਜਲਦੀ ਇਸ ਜਹਾਨ ਨੂੰ ਛੱਡ ਜਾਂਦੇ ਨੇ, ਔਰ ਬਟ ਉਹਨਾਂ ਦੀ ਉਹ ਜਿਹੜਾ ਟਾਈਮ ਉਹ ਇਸ ਕਲਾ ਦੇ ਖੇਤਰ ਨੂੰ ਦੇ ਕੇ ਜਾਂਦੇ ਨੇ ਉਹ ਬੜਾ ਹੀ ਇੱਦਾਂ ਦਾ ਟਾਈਮ ਹੁੰਦਾ। ਇੱਦਾਂ ਦੀਆਂ ਮੂਮੈਂਟ, ਇੱਦਾਂ ਦੇ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਵਰਗੇ ਜਿਹੜੇ ਉਹਨਾਂ ਦੇ ਦਰਸ਼ਕ ਹੁੰਦੇ ਨੇ ਉਹਨੂੰ ਦੇ ਜਾਂਦੇ ਨੇ ਕਿ ਉਹ ਅਸੀਂ ਤਾਂ ਉਮਰ ਜਿਉਂਦੀਆਂ ਰਹਿੰਦੀਆਂ ਨੇ, ਉਹਨਾਂ ਨੂੰ ਜਿਉਂਦਾ ਰੱਖਦੀਆਂ ਨੇ ਬਾਕਾਇਦਾ। ਔਰ ਇੱਦਾਂ ਦੇ ਹੀ ਉਹ ਕਲਾਕਾਰ ਐਕਟਰ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਉਹ ਸਨ ਵੇਟਰਨ ਪੰਜਾਬੀ ਐਂਡ ਹਿੰਦੀ ਐਕਟਰ ਮੰਗਲ ਢਿੱਲੋਂ। ਦੋਸਤੋ 18 ਜੂਨ 1957 ਦੇ ਵਿੱਚ 1957 ਦੇ ਵਿੱਚ ਉਹਨਾਂ ਦਾ ਬਰਥ ਹੋਇਆ, ਔਰ 2023 ਦੇ ਵਿੱਚ ਉਹ ਇਸ ਜਹਾਨ ਨੂੰ ਛੱਡ ਕੇ ਚਲੇ ਗਏ। ਬਟ ਉਹਨਾਂ ਨੇ 1980 ਦੇ ਵਿੱਚ ਇੱਕ ਬੜਾ ਹੀ ਪਾਪੂਲਰ ਸੀਰੀਅਲ ਉਸ ਵੇਲੇ ਆਉਂਦਾ ਸੀ ਬੁਨਿਆਦ, ਉਸ ਵਿੱਚ ਅਹਿਮ ਕਿਰਦਾਰ ਨਿਭਾਇਆ। ਤੁਹਾਨੂੰ ਦੱਸਦੇ ਹਾਂ ਕਿ ਇਹ ਕੁਝ ਇੱਦਾਂ ਦੇ ਸੀਰੀਅਲ ਸੀ ਉਸ ਵੇਲੇ ਦੇ, ਉਦੋਂ 1980 ਦੀ ਗੱਲ ਹੈ, ਉਦੋਂ ਟੀਵੀ ਜਿਹੜਾ ਉਹ ਨਵਾਂ ਨਵਾਂ ਸਟਾਰਟ ਹੋਇਆ ਸੀ, ਔਰ ਮਤਲਬ DD 'ਤੇ ਕੁਝ ਨਾਟਕ ਜਿਹੜੇ ਨੇ ਉਹ ਜਦੋਂ ਪਹਿਲੀ ਵਾਰ ਲੋਕਾਂ ਨੇ, ਕਿਉਂਕਿ ਉਦੋਂ ਫਿਲਮਾਂ ਜਿਹੜੀਆਂ ਨੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਹੀ ਲੋਕ ਦੇਖਦੇ ਸੀ, ਬਟ ਟੀਵੀ ਦੇ ਉੱਤੇ ਕੁਝ ਵੇਖਣਾ ਉਹਦੀ ਐਕਸਾਈਟਮੈਂਟ ਨਿਰਾਲੀ ਹੁੰਦੀ ਸੀ। ਬੁਨਿਆਦ ਸੀਰੀਅਲ, ਤਮਸ ਸੀਰੀਅਲ, ਰਾਮਾਇਣ, ਮਹਾਭਾਰਤ, ਇਹ 80s ਦੇ ਦੌਰ ਦਾ ਉਹ ਸੁਨਹਿਰਾ ਟਾਈਮ ਸੀ ਜਦੋਂ ਲੋਕ ਜਿਹੜੇ ਨੇ ਟੀਵੀ ਸੀਰੀਅਲਸ ਨੂੰ ਵੇਖਣ ਦੇ ਲਈ, ਰਾਮਾਇਣ, ਮਹਾਭਾਰਤ, ਬੁਨਿਆਦ ਵਰਗੇ ਜਾਂ ਤਮਸ ਵਰਗੇ ਸੀਰੀਅਲਸ ਨੂੰ ਵੇਖਣ ਦੇ ਲਈ ਐਕਸਾਈਟਿਡ ਰਹਿੰਦੇ ਸੀ। ਔਰ ਜਦੋਂ ਇਹ ਲੱਗਦਾ ਸੀ ਨਾ, ਉਸ ਤੋਂ ਅੱਧਾ ਘੰਟਾ ਪਹਿਲਾਂ ਹੀ ਅਸੀਂ ਤਾਂ ਆਪਣੇ ਬਜ਼ੁਰਗਾਂ ਕੋਲੋਂ ਹੀ ਸੁਣਿਆ ਕਿ ਰੋਡ ਜਿਹੜੇ ਨੇ ਖਾਲੀ ਹੋ ਜਾਂਦੇ ਸੀ ਔਰ ਲੋਕ TV ਸਾਹਮਣੇ ਆ ਕੇ ਸੱਜ ਜਾਂਦੇ ਸੀ ਉਹਨਾਂ ਸੀਰੀਅਲਸ ਨੂੰ ਵੇਖਣ ਦੇ ਲਈ। ਔਰ ਬੁਨਿਆਦ ਸੀਰੀਅਲ ਦੇ ਵਿੱਚ ਮੰਗਲ ਢਿੱਲੋਂ ਜੀ ਨੇ ਕੰਮ ਕੀਤਾ, ਔਰ ਬੜਾ ਬਖੂਬੀ ਕੰਮ ਉਹਨਾਂ ਦਾ, ਅੱਛਾ ਕਿਰਦਾਰ ਸੀ ਰਾਮ ਦਾ ਲੁਭਾਇਆ ਰਾਮ ਦਾ ਕਿਰਦਾਰ ਉਹਨੇ ਨਿਭਾਇਆ, ਔਰ ਘਰ ਘਰ ਦੇ ਵਿੱਚ ਉਸ ਕਿਰਦਾਰ ਦੇ ਨਾਲ ਲੁਭਾਇਆ ਰਾਮ ਜੋ ਉਹਨਾਂ ਨੇ ਕਿਰਦਾਰ ਨਿਭਾਇਆ ਉਸ ਨਾਲ ਉਹਨਾਂ ਦੀ ਪਛਾਣ ਬਣੀ। ਔਰ ਉਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ, ਭਾਵੇਂ ਪੰਜਾਬੀ ਸਿਨੇਮਾ ਹੋਵੇ ਜਾਂ ਹਿੰਦੀ ਫਿਲਮਾਂ ਹੋਣ, ਹਰ ਖੇਤਰ ਦੇ ਵਿੱਚ ਦੋਵੇਂ ਸਾਈਡ ਉਹਨਾਂ ਨੇ ਬਾਲੀਵੁੱਡ ਐਂਡ ਪੋਲੀਵੁੱਡ ਦੇ ਵਿੱਚ ਆਪਣੀ ਐਕਟਿੰਗ ਦਾ ਲੋਹਾ ਮਨਵਾਇਆ। ਉਹਨਾਂ ਦੀ ਇੱਕ ਬੜੀ ਯੂਨੀਕ ਜਿਹੜੀ ਅਦਾ ਸੀ ਨਾ, ਖਾਸ ਕਰਕੇ ਜਿਹੜੇ ਨੈਗੇਟਿਵ ਕਿਰਦਾਰ ਨਿਭਾਉਂਦੇ ਸੀ ਉਹਦੇ ਵਿੱਚ ਤਾਂ ਛਾ ਜਾਂਦੇ ਸੀ ਉਹ, ਔਰ ਇਸੇ ਕਰਕੇ ਉਹਨਾਂ ਨੂੰ ਫਿਲਮਾਂ ਦੇ ਵਿੱਚ ਔਰ ਸੀਰੀਅਲ ਪੈਰਲਲ ਦੋਵਾਂ ਥਾਵਾਂ 'ਤੇ ਕੰਮ ਮਿਲਦਾ ਰਿਹਾ ਔਰ ਆਪਣੀ ਐਕਟਿੰਗ ਦੀ ਛਾਪ ਛੱਡਦੇ ਰਹੇ। ਮੰਗਲ ਢਿੱਲੋਂ ਜੀ

102.7 FM ਰੇਨਬੋ ਤੇ ਹਰੀਸ਼ ਨਾਲ ਤੁਹਾਡੇ ਔਰ ਸ਼ੋਅ ਤੁਸੀਂ ਇੰਜੋਏ ਕਰ ਰਹੇ ਹੋ ਫਿਲਮੀ ਦੁਨੀਆ। ਦੋਸਤੋ ਇਹ ਫਿਲਮਾਂ ਦੀ ਚਕਾਚੌਂਦ ਇਹ ਫਿਲਮੀ ਦੁਨੀਆ ਹੈ ਹੀ ਐਸੀ ਕਿ ਸਾਡਾ ਧਿਆਨ ਫਿਲਮਾਂ ਵੱਲ ਜਾਂਦਾ ਹੈ ਔਰ ਖਾਸ ਕਰਕੇ ਫਿਲਮਾਂ ਦੇ ਐਕਟਰਸ ਵੱਲ ਜਾਂਦਾ ਹੈ, ਉਹ ਕੀ ਕਰ ਰਹੇ ਨੇ, ਉਹ ਕੀ ਕਰਦੇ ਸੀ ਔਰ ਕੀ ਕਰਕੇ ਉਹਨਾਂ ਨੇ ਇਸ ਮੁਕਾਮ ਨੂੰ ਹਾਸਲ ਕੀਤਾ ਔਰ ਇਹ ਕਹਾਣੀਆਂ ਸਾਨੂੰ ਮੋਟੀਵੇਟ ਕਰਦੀਆਂ ਨੇ ਔਰ ਦਿਲ ਕਰਦਾ ਹੈ ਕਿ ਯਾਰ ਹੋਰ ਸੁਣੀਏ ਹੋਰ ਸੁਣੀਏ, ਉਸਨੇ ਕੀ ਕੀਤਾ, ਉਹਨੇ ਕੀ ਕੀਤਾ ਲਾਈਫ 'ਚ, ਕਿਵੇਂ ਸਲਮਾਨ ਖਾਨ ਸ਼ਾਹਰੁਖ ਖਾਨ ਗੋਵਿੰਦਾ ਗੋਵਿੰਦਾ ਬਣਿਆ ਜਾਂ ਉਹ ਮੁਕਾਮ ਉਹਨਾਂ ਨੇ ਹਾਸਲ ਕੀਤਾ ਜਿਨ੍ਹਾਂ ਦੀਆਂ ਫਿਲਮਾਂ ਅਸੀਂ ਵੱਡੇ ਪਰਦੇ 'ਤੇ ਵੇਖਦੇ ਹਾਂ। ਅੱਜ ਅਸੀਂ ਗੱਲ ਕਰ ਰਹੇ ਹਾਂ ਐਕਟਰ ਡਾਇਰੈਕਟਰ ਮੰਗਲ ਢਿੱਲੋਂ ਦੀ ਔਰ ਤੁਹਾਨੂੰ ਦੱਸਦੇ ਹਾਂ ਕਿ ਮੰਗਲ ਢਿੱਲੋਂ ਦਾ ਜਨਮ ਫਰੀਦਕੋਟ ਜ਼ਿਲ੍ਹੇ ਦੇ ਜਟਾਣਾ ਪਿੰਡ ਦੇ ਵਿੱਚ ਹੋਇਆ, ਸਿੱਖ ਪਰਿਵਾਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਔਰ ਜਿਹੜੀ ਸ਼ੁਰੂਆਤੀ ਪੜ੍ਹਾਈ ਸੀ ਉਹਨਾਂ ਦੀ ਉਹ ਉਸੇ ਪਿੰਡ ਦੇ ਸਰਕਾਰੀ ਸਕੂਲ ਤੋਂ ਹੋਈ ਔਰ ਉਸ ਤੋਂ ਬਾਅਦ ਉਹਨਾਂ ਦੀ ਸਿੱਖਿਆ ਜਿਹੜੀ ਹੈ ਜਿਹੜੀ ਉਚੇਰੀ ਉਹਨਾਂ ਨੇ ਸਿੱਖਿਆ ਹਾਸਲ ਕੀਤੀ ਚੰਡੀਗੜ੍ਹ ਯੂਨੀਵਰਸਿਟੀ ਦੇ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਥੀਏਟਰ ਡਿਪਾਰਟਮੈਂਟ ਜਿਸ ਨੂੰ ਇੰਡੀਅਨ ਥੀਏਟਰ ਦੇ ਨਾਮ ਨਾਲ ਜਾਣਿਆ ਜਾਂਦਾ ਔਰ ਮਾਸਟਰ ਡਿਗਰੀ ਥੀਏਟਰ ਦੇ ਵਿੱਚ ਹਾਸਲ ਕੀਤੀ। ਕਹਿਣ ਦਾ ਮਤਲਬ ਇਹ ਕਿ ਉਹਨਾਂ ਨੇ ਥੀਏਟਰ ਦੀ ਪੜ੍ਹਾਈ ਕੀਤੀ ਔਰ ਐਕਟਰ ਜਦੋਂ ਐਕਟਿੰਗ ਦੇ ਨਾਲ ਨਾਲ ਐਕਟਿੰਗ ਦੀ ਪੜ੍ਹਾਈ ਵੀ ਕਰਦਾ ਅਤੇ ਮਤਲਬ ਅਲੱਗ ਹੀ ਤਰੀਕੇ ਦੀ ਉਹਦੇ ਵਿੱਚ ਸਮਝ ਸੂਝਬੂਝ ਆਉਂਦੀ ਹੈ ਐਕਟਿੰਗ ਨੂੰ ਲੈ ਕੇ, ਕਿਉਂਕਿ ਐਕਟਿੰਗ ਕਰਨਾ ਇੱਕ ਅਲੱਗ ਚੀਜ਼ ਹੈ, ਐਕਟਿੰਗ ਪੜ੍ਹਨਾ ਔਰ ਐਕਟਿੰਗ ਪੜ੍ਹਾਉਣਾ ਸਿੱਖਣਾ ਇੱਕ ਅਲੱਗ ਵਿਧਾ ਔਰ ਜਦੋਂ ਤੁਸੀਂ ਵਾਕਈ ਇੱਕ ਤਰੀਕੇ ਦੇ ਨਾਲ ਇੱਕ ਰੂਲ ਰੈਗੂਲੇਸ਼ਨ ਦੇ ਵਿੱਚ ਐਕਟਿੰਗ ਨੂੰ ਕਿਤਾਬਾਂ ਦੇ ਜ਼ਰੀਏ ਪਹਿਲਾਂ ਪੜ੍ਹਦੇ ਹੋ, ਕਿਉਂਕਿ ਐਕਟਿੰਗ ਦੀ ਵੀ ਇੱਕ ਥਿਊਰੀ ਹੈ ਔਰ ਇੰਡੀਅਨ ਥੀਏਟਰ ਦੇ ਵਿੱਚ ਉਹ ਐਕਟਿੰਗ ਪੜ੍ਹਾਈ ਜਾਂਦੀ ਹੈ ਔਰ ਉੱਥੇ ਇਹਨਾਂ ਨੇ ਆਪਣੀ ਮਾਸਟਰ ਡਿਗਰੀ ਥੀਏਟਰ ਦੇ ਵਿੱਚ ਕੰਪਲੀਟ ਕੀਤੀ ਔਰ ਇੱਕ ਥੀਏਟਰ ਆਰਟਿਸਟ ਦੇ ਵਜੋਂ ਜਿਹੜਾ ਸ਼ਖਸ ਥੀਏਟਰ ਕਰਦਾ ਮਤਲਬ ਪੜ੍ਹਾਈ ਲੈਂਦਾ ਇਹਦਾ ਮਤਲਬ ਕਿ ਉਹ ਐਕਟਿੰਗ ਦੀ ਫੀਲਡ ਦੇ ਵਿੱਚ ਜਾਣਾ ਚਾਹੁੰਦਾ ਔਰ ਮੰਗਲ ਢਿੱਲੋਂ ਦੀ ਵੀ ਬਚਪਨ ਤੋਂ ਹੀ ਇਹ ਖਵਾਹਿਸ਼ ਸੀ ਕਿ ਉਹ ਐਕਟਰ ਹੀ ਬਣਨ ਔਰ ਐਕਟਿੰਗ ਦੇ ਖੇਤਰ ਦੇ ਵਿੱਚ ਜਾਣ ਔਰ ਇਸੇ ਕਰਕੇ ਉਹਨਾਂ ਨੇ ਇੰਡੀਅਨ ਥੀਏਟਰ ਜੁਆਇਨ ਕੀਤਾ ਔਰ ਉਸ ਤੋਂ ਬਾਅਦ ਥੀਏਟਰ ਕਰਦੇ ਰਹੇ। ਤੁਹਾਨੂੰ ਦੱਸਦਿਆਂ ਕਿ ਰੇਡੀਓ ਦੇ ਵਿੱਚ ਵੀ ਰੇਡੀਓ ਪਲੇਅਸ ਦੇ ਵਿੱਚ ਉਹਨਾਂ ਕਾਫੀ

ਰੇਡੀਓ ਪਲੇਅਰ ਜਿਹੜੇ ਨੇ ਉਹਨਾਂ ਦੇ ਵਿੱਚ ਮੰਗਲ ਢਿੱਲੋਂ ਨੇ ਕੰਮ ਕੀਤਾ। ਡੀ ਡੀ ਦੂਰਦਰਸ਼ਨ ਦੀ ਗੱਲ ਮੈਂ ਕਰ ਰਿਹਾ ਸੀ ਕਿ ਉਹਨਾਂ ਨੇ 1987 ਦੇ ਵਿੱਚ ਸੀਰੀਅਲ ਆਇਆ ਸੀ ਬੁਨਿਆਦ, ਉਸ ਵਿੱਚ ਕੰਮ ਕੀਤਾ। ਔਰ ਨਾਟਕ ਕਰਦਿਆਂ ਕਰਦਿਆਂ ਜਿਹੜਾ ਸ਼ਖਸ ਨਾਟਕ ਕਰਦਾ ਉਹਦੀ ਇਹ ਦਿਲੀ ਤਮੰਨਾ ਤਾਂ ਹੁੰਦੀ ਹੈ ਨਾ ਕਿ ਨਾਟਕ ਤਾਂ ਸਟੇਜ 'ਤੇ ਅਸੀਂ ਕੀਤੇ ਨੇ, ਬੜੇ ਕਰ ਰਹੇ ਹਾਂ, ਕਰ ਅੱਗੇ ਵੀ ਕਰਾਂਗੇ, ਬਟ ਪਰਦੇ ਦੇ ਉੱਤੇ ਆਉਣ ਦਾ ਹਰ ਇੱਕ ਨੂੰ ਲਾਲਚ ਹੁੰਦਾ। ਇੱਕ ਜਿਹੜੀ ਕੁਰਬੁਲ ਹੁੰਦੀ ਹੈ ਨਾ ਅੰਦਰ ਕਿ ਯਾਰ ਮਤਲਬ ਵੱਡੇ ਫਿਲਮ ਆਵੇ ਸਾਡੀ, ਉਹ ਇਹਨਾਂ ਦੀ ਵੀ ਖਾਸ ਤਮੰਨਾ ਸੀ, ਚਾਹ ਸੀ, ਡਰੀਮ ਸੀ। ਔਰ ਉਹ ਡਰੀਮ ਜਿਹੜਾ ਪੂਰਾ ਕਰਨ ਦੇ ਲਈ ਉਹ ਸੁਪਨਿਆਂ ਦੀ ਧਰਤੀ ਮੁੰਬਈ ਦੇ ਵਿੱਚ ਜਾਣਾ ਪੈਂਦਾ। ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਰਹਿ ਕੇ ਇਹਨਾਂ ਨੇ ਕਾਫੀ ਦੇਰ ਥੀਏਟਰ ਕੀਤਾ ਔਰ ਦੂਰਦਰਸ਼ਨ ਦੇ ਲਈ ਵੀ ਕੰਮ ਕਰਦੇ ਰਹੇ, ਨਾਲ ਨਾਲ ਵੋਇਸ ਓਵਰ ਵੀ ਬਹੁਤ ਸਾਰੇ ਕਮਰਸ਼ੀਅਲ ਦੇ ਲਈ ਇਹਨਾਂ ਨੇ ਕਮਾਲ ਦੀ ਵੋਇਸ ਸੀ, ਇਹਨਾਂ ਦੀ ਵੋਇਸ ਕੁਆਲਿਟੀ ਅਲਟੀਮੇਟ। ਔਰ ਇਸੇ ਕਰਕੇ ਇਹਨਾਂ ਨੇ ਬਹੁਤ ਸਾਰੇ ਕਮਰਸ਼ੀਅਲ ਦੇ ਵਿੱਚ ਵੋਇਸ ਐਕਟਿੰਗ ਯਾਨੀ ਵੋਇਸ ਓਵਰਸ ਦਿੱਤੇ। ਐਡਵਰਟੀਜ਼ਮੈਂਟ ਦੀ ਗੱਲ ਕਰੀਏ ਤਾਂ ਉਹਦੇ ਪਿੱਛੇ ਜਿਹੜੀ ਆਵਾਜ਼ ਆਉਂਦੀ ਉਸਨੂੰ ਅਸੀਂ ਵੋਇਸ ਓਵਰਸ ਕਹਿੰਦੇ ਹਾਂ। ਸਭ ਲਿਸਨਰ ਸਾਡੇ ਇੰਟੈਲੀਜੈਂਟ ਨੇ ਔਰ ਇਹ ਆਵਾਜ਼ ਉਹਨਾਂ ਨੇ ਆਪਣੀ ਉਹਨਾਂ ਕਮਰਸ਼ੀਅਲਸ ਦੇ ਲਈ ਦਿੱਤੀ 1980s ਮਤਲਬ 80-90 ਦੇ ਦੌਰ ਦੇ ਵਿੱਚ ਇਹਨਾਂ ਨੇ ਸਾਰਾ ਕੰਮ ਦਿੱਲੀ ਦੇ ਵਿੱਚ ਰਹਿ ਕੇ ਕੀਤਾ। ਔਰ ਉਸ ਤੋਂ ਬਾਅਦ ਜਦੋਂ ਸੀਰੀਅਲ ਕੀਤੇ ਤਾਂ ਫਿਰ ਕਿ ਹੁਣ ਫਿਲਮ ਕੀਤੀ ਜਾਵੇ, ਫਿਲਮਾਂ ਕਰਨ ਦੇ ਲਈ ਪਹੁੰਚੇ ਮੁੰਬਈ। ਔਰ ਕਿਹੜੀ ਫਿਲਮ ਦੇ ਵਿੱਚ ਕਿਹੜਾ ਮੌਕਾ ਮਿਲਿਆ ਔਰ ਕਿਹੜੀਆਂ ਕਿਹੜੀਆਂ ਇਹਨਾਂ ਨੇ ਫਿਲਮਾਂ ਕੀਤੀਆਂ ਔਰ ਉਸ ਤੋਂ ਬਾਅਦ ਕਿਹੜਾ ਰਸਤਾ ਇਖਤਿਆਰ ਕੀਤਾ, ਸਭ ਕੁਝ ਦੱਸਾਂਗਾ ਤੁਹਾਨੂੰ। ਮੰਗਲ ਢਿੱਲੋਂ ਜੀ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਇਹ ਟਰੈਕ ਇੰਜੋਏ ਕਰਦੇ ਹਾਂ ਔਰ ਵਾਪਸ ਆਉਣਾ ਫਿਰ ਇੱਥੇ ਹੀ।

ਦੋਸਤੋ ਹਿੰਦੀ ਫਿਲਮਾਂ ਦੇ ਵਿੱਚ ਕੰਮ ਕੀਤਾ ਉਹਨਾਂ ਨੇ ਔਰ ਉਹਦੇ ਨਾਲ ਨਾਲ ਉਹਨਾਂ ਨੇ ਬਾਲੀਵੁੱਡ ਤੋਂ ਇਲਾਵਾ ਬਾਲੀਵੁੱਡ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਬੜਾ ਅਹਿਮ ਯੋਗਦਾਨ ਹੈ ਉਹਨਾਂ ਦਾ ਪੰਜਾਬੀ ਸਿਨੇਮਾ ਨੂੰ ਵੀ ਔਰ ਤੁਹਾਨੂੰ ਦੱਸਦੇ ਹਾਂ ਕਿ ਐਕਟਿੰਗ ਤਾਂ ਉਹ ਕਰਦੇ ਸੀ ਬਟ ਇੱਕ ਐਕਟਰ ਦਾ ਇਹ ਵੀ ਇੱਕ ਮਤਲਬ ਖੁਆਬ ਕਹਿ ਲਓ ਜਾਂ ਫਿਰ ਉਹਨਾਂ ਦੇ ਅੰਦਰ ਦਾ ਇੱਕ ਡਾਇਰੈਕਟਰ ਵੀ ਹੁੰਦਾ ਜੋ ਕਹਿੰਦਾ ਹੈ ਕਿ ਫਿਲਮ ਡਾਇਰੈਕਟ ਵੀ ਕੀਤੀ ਜਾਵੇ ਔਰ ਇਸੇ ਕਰਕੇ ਉਹਨਾਂ ਨੇ ਡਾਇਰੈਕਸ਼ਨ ਦੇ ਖੇਤਰ ਦੇ ਵਿੱਚ ਕਦਮ ਤਾਂ ਰੱਖਿਆ ਹੀ ਬਟ ਆਪਣਾ ਪ੍ਰੋਡਕਸ਼ਨ ਹਾਊਸ ਵੀ ਖੋਲ੍ਹਿਆ ਔਰ ਤੁਹਾਨੂੰ ਦੱਸਦੇ ਹਾਂ ਕਿ ਉਸ ਪ੍ਰੋਡਕਸ਼ਨ ਕੰਪਨੀ ਦੇ ਤਹਿਤ ਉਹਨਾਂ ਨੇ ਪੰਜਾਬੀ ਫਿਲਮਾਂ ਹੋਣ ਜਾਂ ਡਾਕੂਮੈਂਟਰੀ ਫਿਲਮਾਂ ਹੋਣ ਉਹਨਾਂ ਦਾ ਨਿਰਮਾਣ ਕੀਤਾ ਔਰ ਉਹਨਾਂ ਫਿਲਮਾਂ ਨੂੰ ਪ੍ਰੋਡਿਊਸ ਕੀਤਾ ਔਰ ਸਿਰਫ ਉਹ ਇੱਕ ਐਕਟਰ ਦੇ ਤੌਰ 'ਤੇ ਨਹੀਂ ਇੱਕ ਰਾਈਟਰ ਪ੍ਰੋਡਿਊਸਰ ਐਂਡ ਡਾਇਰੈਕਟਰ ਐਂਡ ਐਕਟਰ ਇਸ ਚਾਰੋਂ ਖੇਤਰਾਂ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਖੱਟਿਆ ਬਟ ਬੜੀ ਛੇਤੀ 11 ਜੂਨ 2023 ਦੇ ਵਿੱਚ ਕੈਂਸਰ ਦੇ ਨਾਲ ਜੂਝਦਿਆਂ ਹੋਇਆਂ ਉਹ ਇਸ ਜ਼ਿੰਦਗੀ ਦੀ ਜੰਗ ਹਾਰ ਕੇ ਹਮੇਸ਼ਾ ਹਮੇਸ਼ਾ ਦੇ ਲਈ ਇਸ ਜਹਾਨ ਨੂੰ ਛੱਡ ਕੇ ਚਲੇ ਗਏ ਬਟ ਉਹਨਾਂ ਦੀਆਂ ਫਿਲਮਾਂ ਔਰ ਉਹਨਾਂ ਦੇ ਯੋਗਦਾਨ ਨੂੰ ਉਹਨਾਂ ਦੇ ਚਾਹੁਣ ਵਾਲੇ ਉਹਨਾਂ ਦੇ ਦਰਸ਼ਕ ਹਮੇਸ਼ਾ ਆਪਣੇ ਦਿਲ ਦੇ ਵਿੱਚ ਵਸਾ ਕੇ ਰੱਖਣਗੇ ਔਰ ਭਾਵੇਂ ਸੀਰੀਅਲਸ ਹੋਣ ਕਿਉਂਕਿ ਅੱਜ ਕੱਲ੍ਹ ਤਾਂ ਡਿਜੀਟਲ ਯੁੱਗ ਹੈ ਜ਼ਮਾਨਾ ਹੈ ਅਸੀਂ ਹਰ ਚੀਜ਼ ਨੂੰ ਜੋ ਪੁਰਾਣੀ ਚੀਜ਼ ਆ ਉਸਨੂੰ ਕੱਢ ਕੇ ਮਤਲਬ ਦੇਖ ਸਕਦੇ ਹਾਂ ਔਰ ਤੁਸੀਂ ਵੀ ਉਹਨਾਂ ਦੇ ਸੀਰੀਅਲਸ ਬੁਨਿਆਦ ਸੀਰੀਅਲ ਹੋਵੇ ਜਾਂ ਫਿਰ ਜਨੂਨ ਹੋਵੇ ਸ਼ਾਂਤੀ ਹੋਵੇ ਇਹਨਾਂ ਸੀਰੀਅਲਸ ਨੂੰ ਦੇਖ ਸਕਦੇ ਹਾਂ ਔਰ ਉਹਨਾਂ ਐਕਟਰਸ ਨੂੰ ਰੀਕਾਲ ਕਰ ਸਕਦੇ ਹਾਂ ਯਾਦ ਕਰ ਸਕਦੇ ਹਾਂ ਜੋ ਕਦੇ ਵੀ ਭੁਲਾਏ ਨਹੀਂ ਜਾ ਸਕਦੇ 1017 FM ਰੇਨਬੋ 'ਤੇ ਇਸੇ ਤਰ੍ਹਾਂ ਤੁਸੀਂ ਬਣੇ ਰਹੋ ਕਿਉਂਕਿ ਗੱਲਾਂ ਅਤੇ ਫਿਲਮਾਂ ਦੀਆਂ ਬਾਤਾਂ ਹਾਲੇ ਬਹੁਤ ਜ਼ਿਆਦਾ ਬਾਕੀ ਨੇ।

ਇਹ ਹਰੀਸ਼ ਤੁਹਾਡੇ ਨਾਲ ਹੈ ਔਰ ਆਈ ਨੋ ਕਿ ਤੁਸੀਂ ਮੇਰੇ ਨਾਲ ਹੋ ਔਰ ਇਹ ਸਫ਼ਰ ਹੋਰ ਵੀ ਜ਼ਿਆਦਾ ਹਸੀਨ ਹੋ ਰਿਹਾ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਔਰ ਫਿਲਮਾਂ ਦੀਆਂ ਕਹਾਣੀਆਂ ਦੇ ਨਾਲ ਨਾਲ ਅਸੀਂ ਗਾਣੇ ਵੀ ਸੁਣ ਰਹੇ ਹਾਂ ਔਰ ਫਿਲਮਾਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਐਕਟਰ ਹੀਰੋ ਹੀਰੋਇਨਾਂ ਵਿਲਨ ਮਾਰਤਾੜ ਇਹ ਸਭ ਕੁਝ ਤਾਂ ਸਾਨੂੰ ਪਰਦੇ 'ਤੇ ਨਜ਼ਰ ਆਉਂਦਾ ਹੀ ਹੈ ਬਟ ਜਿਹੜੇ ਬੈਕ 'ਤੇ ਆਰਟਿਸਟ ਮਿਹਨਤ ਕਰਦੇ ਨੇ ਉਹ ਆਰਟਿਸਟ ਦੇ ਜਿਹੜੇ ਨਾਮ ਨੇ ਉਹ ਕਿਤੇ ਨਾ ਕਿਤੇ ਸਾਡੇ ਤੱਕ ਮਤਲਬ ਜਿਹੜੀ ਲਿਸਟ ਆਉਂਦੀ ਹੈ ਕ੍ਰੈਡਿਟਸ ਆਉਂਦੇ ਨੇ ਜਿਹਨੂੰ ਅਸੀਂ ਨੰਬਰਿੰਗ ਕਹਿੰਦੇ ਸੀ ਉਹ ਆਉਂਦੀ ਹੈ ਪੜ੍ਹਦੇ ਹਾਂ ਅਸੀਂ ਬਟ ਕਿਤੇ ਨਾ ਕਿਤੇ ਸਿਰਫ ਉਹ ਉਸ ਕ੍ਰੈਡਿਟ ਤੱਕ ਹੀ ਸੀਮਿਤ ਰਹਿੰਦੇ ਨੇ ਹਾਂ ਫਿਲਮੀ ਖੇਤਰ ਦੇ ਵਿੱਚ ਉਹਨਾਂ ਦਾ ਕਾਫੀ ਨਾਮ ਹੁੰਦਾ ਔਰ ਨੋ ਡਾਊਟ ਬਹੁਤ ਪੈਸਾ ਵੀ ਕਮਾਉਂਦੇ ਨੇ ਔਰ ਅਵਾਰਡਸ ਵੀ ਲੈਂਦੇ ਨੇ ਬਟ ਸਾਡੇ ਤੱਕ ਉਹ ਸ਼ਾਇਦ ਪਹੁੰਚ ਨਹੀਂ ਪਾਉਂਦੇ ਬਟ ਉਹਨਾਂ ਦਾ ਹਰ ਦਰਸ਼ਕ ਤੱਕ ਔਰ ਉਹਨਾਂ ਦਰਸ਼ਕਾਂ ਨੂੰ ਉਹਨਾਂ ਬਾਰੇ ਪਤਾ ਹੋਣਾ ਲਾਜ਼ਮੀ ਹੈ ਜ਼ਰੂਰੀ ਹੈ ਔਰ ਤੁਹਾਨੂੰ ਖਾਸ ਕਰਕੇ ਦੱਸਦੇ ਹਾਂ ਕਿ ਫਿਲਮਾਂ ਦੇ ਵਿੱਚ ਅਸੀਂ ਗਾਣੇ ਸੁਣਦੇ ਹਾਂ ਮਿਊਜ਼ਿਕ ਸੁਣਦੇ ਹਾਂ ਐਕਟਰਸ ਦੀ ਆਵਾਜ਼ ਸਾਡੇ ਤੱਕ ਪਹੁੰਚਦੀ ਹੈ ਔਰ ਕਦੇ ਕਦੇ ਕਿਸੇ ਐਕਟਰ ਦੀ ਆਵਾਜ਼ ਉਹਦੀ ਆਪਣੀ ਨਹੀਂ ਹੁੰਦੀ ਉਹਨੂੰ ਡਬਿੰਗ ਕਿਸੇ ਹੋਰ ਆਰਟਿਸਟ ਨੇ ਡਬਿੰਗ ਆਵਾਜ਼ ਦਿੱਤੀ ਹੁੰਦੀ ਹੈ ਇਹ ਵੀ ਸਾਨੂੰ ਸਭ ਨੂੰ ਪਤਾ ਔਰ ਖਾਸ ਕਰਕੇ ਜਿਹੜੇ ਸਾਊਂਡ ਇਫੈਕਟਸ ਸਾਡੇ ਤੱਕ ਪਹੁੰਚਦੇ ਨੇ ਜੇਕਰ ਕੋਈ ਫਿਲਮਾਂ ਦੇ ਵਿੱਚ ਤੁਰ ਰਿਹਾ ਟੱਕ ਟੱਕ ਟੱਕ ਸ਼ੂਜ਼ ਦੀ ਆਵਾਜ਼ ਆਉਂਦੀ ਹੈ ਜਾਂ ਫਿਰ ਕਿਸੇ ਨੂੰ ਥੱਪੜ ਮਾਰਨ ਦੀ ਠਾ ਕਰਕੇ ਥੱਪੜ ਵੱਜਦਾ ਉਹਦੀ ਆਵਾਜ਼ ਆਉਂਦੀ ਹੈ ਜਾਂ ਫਿਰ ਭਿਸ਼ੂ ਭਿਸ਼ੂ ਇਹ ਆਵਾਜ਼ਾਂ ਸਾਡੇ ਤੱਕ ਪਹੁੰਚਦੀਆਂ ਨੇ ਘੋੜੇ ਦੇ ਦੌੜਨ ਦੀਆਂ ਆਵਾਜ਼ਾਂ ਟਕਦਰੂ ਤਰੂ ਤਰੂ ਇਹ ਸਭ ਕੁਝ ਸਾਡੇ ਤੱਕ ਪਹੁੰਚਦਾ ਹੈ ਜਾਂ ਹੋਰ ਵੀ ਕੋਈ ਸਾਊਂਡ ਇਫੈਕਟ ਮਤਲਬ ਇਹਨਾਂ ਨੂੰ ਸਾਊਂਡ ਇਫੈਕਟ ਅਸੀਂ ਕਹਿੰਦੇ ਹਾਂ ਇਹ ਸਾਊਂਡ ਇਫੈਕਟ ਆਰਟਿਸਟ ਹੁੰਦੇ ਨੇ ਜਿਹੜੇ ਸਟੂਡੀਓਜ਼ ਦੇ ਵਿੱਚ ਖਾਸ ਕਰਕੇ ਕ੍ਰੀਏਟਿਵ ਤਰੀਕੇ ਦੇ ਨਾਲ ਹੁਣ ਖਾਸ ਕਰ ਜਦੋਂ ਘੋੜਾ ਦੌੜਦਾ ਹੈ ਤਾਂ ਉਹਦੀ ਆਵਾਜ਼ ਘੋੜੇ ਦੀ ਮਤਲਬ ਹਾਂ ਰਿਕਾਰਡ ਕੀਤੀ ਜਾ ਸਕਦੀ ਹੈ ਬਟ ਸਟੂਡੀਓ ਦੇ ਵਿੱਚ ਅਲੱਗ ਅਲੱਗ ਕ੍ਰੀਏਟਿਵ ਤਰੀਕੇ ਦੇ ਨਾਲ ਉਹਨਾਂ ਆਵਾਜ਼ਾਂ ਨੂੰ ਰਿਕਾਰਡ ਕੀਤਾ ਜਾਂਦਾ ਉਸੇ ਨੂੰ ਕਹਿੰਦੇ ਨੇ ਫੋਲੇ ਆਰਟਿਸਟ ਔਰ ਤੁਹਾਨੂੰ ਦੱਸਦੇ ਹਾਂ ਕਿ ਬਾਲੀਵੁੱਡ ਮੂਵੀਜ਼ ਦੇ ਵਿੱਚ ਬੈਕਗਰਾਊਂਡ ਸਕੋਰ ਜੋ ਵੱਜਦੇ ਆ ਭਾਵੇਂ ਇਮੋਸ਼ਨਲ ਮਿਊਜ਼ਿਕ ਹੋਵੇ ਜਾਂ ਮਾਰਧਾੜ ਵਾਲਾ ਹੋਵੇ ਰੋਮਾਂਟਿਕ ਮਿਊਜ਼ਿਕ ਹੋਵੇ ਇਹ ਤਾਂ ਮਿਊਜ਼ਿਕ ਡਾਇਰੈਕਟਰ ਜਿਹੜਾ ਹੈ ਉਹ ਕ੍ਰੀਏਟ ਕਰਦਾ ਹੈ ਬਟ ਫੋਲੇ ਜਿਹੜਾ ਸਾਊਂਡ ਇਫੈਕਟਸ ਨੇ ਉਹਦੇ ਆਰਟਿਸਟ ਅਲੱਗ ਹੁੰਦੇ ਨੇ ਔਰ ਅੱਜ ਉਹਨਾਂ ਆਰਟਿਸਟ ਦੀ ਵੀ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਰਨੈਲ ਸਿੰਘ ਵਿਰਦੀ ਫੋਲੇ ਆਰਟਿਸਟ ਆਫ ਬਾਲੀਵੁੱਡ ਸਭ ਤੋਂ ਪੁਰਾਣੇ ਆਰਟਿਸਟ ਔਰ ਤੁਹਾਨੂੰ ਦੱਸਦੇ ਹਾਂ ਕਿ 70s ਔਰ 80s ਦੇ ਦੌਰਾਨ 90s ਦੇ ਦੌਰਾਨ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਉਹਨਾਂ ਨੇ ਉਹਨਾਂ ਫਿਲਮਾਂ ਦੇ ਵਿੱਚ ਫੋਲੇ ਆਰਟਿਸਟ ਦੇ ਤੌਰ 'ਤੇ ਕੰਮ ਕੀਤਾ ਗੋਲੀਆਂ ਦੀਆਂ ਆਵਾਜ਼ਾਂ ਜਾਂ ਫਿਰ ਹੋਰ ਜੇਕਰ ਅਸੀਂ ਜੇਕਰ ਇਹਨਾਂ ਦੀ ਪੋਪੂਲਰ ਫਿਲਮ ਦੀ ਗੱਲ ਕਰਾਂ ਤੁਹਾਨੂੰ ਸਭ ਕੁਝ ਪਤਾ ਲੱਗ ਜਾਏਗਾ ਬਾਰਡਰ ਫਿਲਮ ਦੇ ਵਿੱਚ ਗੋਲੀਆਂ ਦੀਆਂ ਆਵਾਜ਼ਾਂ ਜਿਹੜੇ ਫੌਜੀ ਤੁਰਦੇ ਨੇ ਉਹਨਾਂ ਦੇ ਗੱਡੀਆਂ ਦੀਆਂ ਆਵਾਜ਼ਾਂ ਹੋਰ ਜਿੰਨੇ ਵੀ ਸਾਊਂਡ ਇਫੈਕਟ ਸਾਨੂੰ ਫਿਲਮ ਦੇ ਵਿੱਚ ਲਾਈਵ ਚੀਜ਼ਾਂ ਨੂੰ ਜਿਹੜੀਆਂ ਫਿਲਮ ਸੀਨ ਨੂੰ ਲਾਈਵਲੀ ਬਣਾਉਂਦੀਆਂ ਨੇ ਸਾਡੇ ਤੱਕ ਸਾਨੂੰ ਲੱਗਦਾ ਕਿ ਟਰੱਕ ਜੇਕਰ ਆ ਰਿਹਾ ਤਾਂ ਹਾਂ ਟਰੱਕ ਚੱਲ ਰਿਹਾ ਜੇਕਰ ਆਵਾਜ਼ ਨਾ ਹੋਵੇ ਟਰੱਕ ਦੀ ਤਾਂ ਅਸੀਂ ਕਹੋਗੇ ਯਾਰ ਕਿੱਦਾਂ ਦਾ ਟਰੱਕ ਹੈ ਯਾਰ ਹੁਣ ਟਰੱਕ ਦੀ ਆਵਾਜ਼ ਦੇ ਉੱਤੇ ਸਾਨੂੰ ਜੇਕਰ ਕਿਸੇ ਸਕੂਟਰੀ ਦੀ ਆਵਾਜ਼ ਸੁਣਾਈ ਦੇਵੇ ਤਾਂ ਨਹੀਂ ਨਾ ਗੱਲ ਬਣਦੀ ਹੁਣ ਮੁੱਕਾ ਵੱਜੇ ਅਤੇ ਥੱਪੜ ਦੀ ਆਵਾਜ਼ ਆ ਜਾਵੇ ਤਾਂ ਇਹ ਤਾਂ ਵੀ ਨਹੀਂ ਗੱਲ ਬਣਦੀ ਇਸੇ ਕਰਕੇ ਇਹ ਫੋਲੇ ਆਰਟਿਸਟ ਜਿਹੜੇ ਨੇ ਆਪਣਾ ਕੰਮ ਨਿਭਾਉਂਦੇ ਨੇ ਔਰ ਹਰ ਚੀਜ਼ ਦੀ ਪ੍ਰੋਪਰ ਸਾਊਂਡ ਸਾਡੇ ਤੱਕ ਪਹੁੰਚਦੀ ਹੈ ਕ੍ਰੀਏਟਿਵ ਤਰੀਕੇ ਦੇ ਨਾਲ ਔਰ ਇਹਨਾਂ ਨੂੰ ਹੀ ਕਹਿੰਦੇ ਨੇ ਫੋਲੇ ਆਰਟਿਸਟ ਔਰ ਇਹ ਆਰਟਿਸਟ ਜਦੋਂ ਸਾਡੇ ਤੱਕ ਉਹ ਸਾਊਂਡ ਇਫੈਕਟਸ ਪਹੁੰਚਾਉਂਦੇ ਨੇ ਅੱਜ ਕੱਲ੍ਹ ਤਾਂ ਡਿਜੀਟਲ ਮਤਲਬ ਤਰੀਕਾ ਹਰ ਚੀਜ਼ਾਂ ਅਵੇਲੇਬਲ ਆ ਹਰ ਜਗ੍ਹਾ 'ਤੇ ਬਟ ਇਹ ਲੋਕ ਜਦੋਂ ਫਿਲਮਾਂ ਦੇ ਲਈ ਉਹਨਾਂ ਚੀਜ਼ਾਂ ਨੂੰ ਕ੍ਰੀਏਟ ਕਰਦੇ ਨੇ ਸਟੂਡੀਓ ਦੇ ਵਿੱਚ ਤਾਂ ਉਹ ਚੀਜ਼ ਯੂਨੀਕ ਹੁੰਦੀ ਹੈ ਬਾਰਡਰ ਫਿਲਮ ਦਾ ਸਾਰਾ ਜਿਹੜਾ ਸਾਊਂਡ ਇਫੈਕਟ ਹੈ ਇਹਨਾਂ ਨੇ ਤਿਆਰ ਕੀਤਾ ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਨੇ ਉਹ ਕਰਨੈਲ ਸਿੰਘ ਵਿਰਦੀ ਜੀ ਨੇ ਪਰਿੰਦਾ ਫਿਲਮ ਦੀ ਗੱਲ ਕਰੀਏ ਤੁੰਬਾੜ ਫਿਲਮ ਦੀ ਗੱਲ ਕਰੀਏ ਇਹ ਬਾਜੀਰਾਓ ਮਸਤਾਨੀ ਦੀ ਗੱਲ ਕਰੀਏ ਹੇ ਇਹਨਾਂ ਵੱਲੋਂ ਇਹਦਾ ਜਿਹੜਾ ਫੋਲੇ ਹੈ ਉਹ ਤਿਆਰ ਕੀਤਾ ਗਿਆ ਸੀ ਅਤੇ ਬਾਰਡਰ ਫਿਲਮ ਦੀ ਗੱਲ ਕੀਤੀ ਹੈ ਅਤੇ ਇਹ ਟਰੈਕ ਇੰਜੋਏ ਕਰਦੇ ਹਾਂ ਬਾਰਡਰ ਫਿਲਮ ਦਾ ਔਰ ਵਾਪਸ ਆਉਂਦੇ ਹਾਂ ਅਤੇ ਇੱਕ ਹੋਰ ਆਰਟਿਸਟ ਦੀ ਗੱਲ ਹੋਏਗੀ 102.7 FM ਰੇਨਬੋ ਅਤੇ ਹਰੀਸ਼ ਦੇ ਨਾਲ ਬਣੇ ਰਹੋ ਔਰ ਇਹ ਫਿਲਮਾਂ ਦੀ ਗਾਣਿਆਂ ਦੀ ਔਰ ਕਲਾਕਾਰਾਂ ਦੀ ਗੱਲ ਹੋ ਰਹੀ ਹੈ ਪ੍ਰੋਗਰਾਮ ਫਿਲਮੀ ਦੁਨੀਆ 'ਚ

0: 107 FM Rainbow ਤੇ ਹਰੀਸ਼ ਤੁਹਾਡੇ ਨਾਲ ਹੈ ਔਰ ਤੁਸੀਂ ਹਰੀਸ਼ ਦੇ ਨਾਲ ਉਹ ਫਿਲਮੀ ਦੁਨੀਆ ਪ੍ਰੋਗਰਾਮ ਅਸੀਂ ਮਿਲ ਕੇ ਇੰਜੋਏ ਕਰ ਰਹੇ ਹਾਂ ਔਰ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਉਹਨਾਂ ਆਰਟਿਸਟ ਦੇ ਬਾਰੇ ਗੱਲਾਂ ਬਾਤਾਂ ਕਰ ਰਹੇ ਹਾਂ ਉਹ ਆਰਟਿਸਟ ਫੋਲੇ ਆਰਟਿਸਟ ਸਾਊਂਡ ਇਫੈਕਟ ਜੋ ਫਿਲਮਾਂ ਦੇ ਵਿੱਚ ਕ੍ਰੀਏਟ ਕਰਦੇ ਨੇ ਔਰ ਜਾਦੂ ਬਖੇਰ ਦਿੰਦੇ ਨੇ ਉਹਨਾਂ ਆਵਾਜ਼ਾਂ ਦੇ ਨਾਲ ਜੇਕਰ ਅਸੀਂ ਬਾਹੂਬਲੀ ਫਿਲਮ ਦੀ ਗੱਲ ਕਰੀਏ ਬਾਹੂਬਲੀ ਫਿਲਮ ਦੇ ਵਿੱਚ ਘੋੜਿਆਂ ਦੇ ਦੌੜਨ ਦੀ ਆਵਾਜ਼ ਨਾ ਹੋਵੇ ਤਲਵਾਰਾਂ ਦੇ ਟਕਰਾਉਣ ਦੀ ਆਵਾਜ਼ ਨਾ ਹੋਵੇ ਜਾਂ ਫਿਰ ਜਿਹੜੇ ਪੱਥਰ ਮਾਰੇ ਜਾਂਦੇ ਨੇ ਜਾਂ ਫਿਰ ਹੋਰ ਜਿਹੜੇ ਸਾਊਂਡ ਇਫੈਕਟਸ ਨੇ ਉਹਨਾਂ ਦੀ ਆਵਾਜ਼ ਨਾ ਹੋਵੇ ਚਟਕ ਚਟਕ ਕਰਦੇ ਜਦੋਂ ਇੱਕ ਦੂਸਰੇ ਦੇ ਨਾਲ ਆਰਟਿਸਟ ਹੀਰੋ ਲੜਦੇ ਨੇ ਉਹਨਾਂ ਤੀਰਾਂ ਦੇ ਵੱਜਣ ਦੀ ਆਵਾਜ਼ ਨਾ ਹੋਵੇ ਤਾਂ ਫਿਰ ਫਿਲਮ ਦੇਖਣ ਦਾ ਮਜ਼ਾ ਆਏਗਾ ਬਿਲਕੁਲ ਨਹੀਂ ਆਉਂਦਾ ਔਰ ਇਹ ਮਜ਼ਾ ਕ੍ਰੀਏਟ ਕਰਦੇ ਨੇ ਇਹ ਇਮੋਸ਼ਨ ਬਿਲਡ ਕਰਦੇ ਨੇ ਉਹਨਾਂ ਆਵਾਜ਼ਾਂ ਦੇ ਨਾਲ ਸਾਊਂਡ ਦੇ ਨਾਲ ਉਹ ਫੋਲੇ ਆਰਟਿਸਟ ਕਰਨ ਅਰਜੁਨ ਸਿੰਘ ਦੋਸਤੋ 3000 ਤੋਂ ਵੱਧ ਫਿਲਮਾਂ ਦਾ ਫੋਲੇ ਕਰ ਚੁੱਕੇ ਫੋਲੇ ਆਰਟਿਸਟ ਕਰਨ ਅਰਜੁਨ ਸਿੰਘ ਬਾਲੀਵੁੱਡ ਦੇ ਵਿੱਚ ਇਹਨਾਂ ਨੇ ਬਾਲੀਵੁੱਡ ਦੀ ਗੱਲ ਕਰੀਏ ਜਾਂ ਮਤਲਬ ਹਰ ਲੈਂਗੁਏਜ ਦੇ ਵਿੱਚ ਇੰਡੀਆ ਦੇ ਵਿੱਚ ਉਹਨਾਂ ਨੇ ਫਿਲਮਾਂ ਦੇ ਲਈ ਫੋਲੇ ਆਰਟਿਸਟ ਦੇ ਤੌਰ 'ਤੇ ਕੰਮ ਕੀਤਾ ਔਰ ਆਪਣੇ ਸਟੂਡੀਓਜ਼ ਦੇ ਵਿੱਚ ਕ੍ਰੀਏਟਿਵ ਤਰੀਕੇ ਦੇ ਨਾਲ ਭਾਵੇਂ ਤਲਵਾਰ ਦੀ ਤਲਵਾਰਾਂ ਇੱਕ ਦੂਸਰੇ ਦੇ ਨਾਲ ਜਦੋਂ ਟਕਰਾਉਂਦੀਆਂ ਨੇ ਘੋੜੇ ਦੌੜਦੇ ਨੇ ਜਾਂ ਦਰਵਾਜ਼ਾ ਖੁੱਲ੍ਹਦਾ ਵੱਡਾ ਜੰਗਾਲਿਆ ਹੋਇਆ ਦਰਵਾਜ਼ਾ ਖੁੱਲ੍ਹਦਾ ਮਤਲਬ ਹਰ ਚੀਜ਼ ਦੀ ਆਵਾਜ਼ ਜਿਹੜੀ ਹੈ ਉਹ ਕ੍ਰੀਏਟਿਵ ਤਰੀਕੇ ਦੇ ਨਾਲ ਕ੍ਰੀਏਟ ਕਰਦੇ ਨੇ ਉਹਨਾਂ ਨੂੰ ਹੀ ਇਹ ਸਾਊਂਡ ਇਫੈਕਟ ਔਰ ਫੋਲੇ ਆਰਟਿਸਟ ਕਿਹਾ ਜਾਂਦਾ ਔਰ ਤੁਹਾਨੂੰ ਦੱਸਦੇ ਹਾਂ ਕਿ ਬਹੁਤ ਸਾਰੀਆਂ ਫਿਲਮਾਂ ਦੇ ਲਈ ਇਹਨਾਂ ਨੇ ਫਨਾ ਫਿਲਮ ਦੀ ਗੱਲ ਕਰੀਏ ਜਾਂ ਫਿਰ ਐਨੀਮਲ ਫਿਲਮ ਹੋਵੇ ਜਾਂ ਫਿਰ ਹੋਵੇ ਮਾਂ ਫਿਲਮ ਜਾਂ ਹੋਵੇ ਰਈਸ ਫਿਲਮ ਮਿਮੀ ਫਿਲਮ ਹੋਵੇ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਫਿਲਮ ਹੋਵੇ ਇਹਨਾਂ ਸਭ ਫਿਲਮ ਦੇ ਲਈ ਉਹਨਾਂ ਨੇ ਸਾਊਂਡ ਇਫੈਕਟ ਦਿੱਤਾ ਔਰ ਉਸਦੇ ਨਾਲ ਜਿਹੜਾ ਜਾਦੂ ਹੈ ਉਹ ਕ੍ਰੀਏਟ ਕੀਤਾ ਔਰ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਅਸੀਂ ਕਿਸੇ ਦਾ ਮਿਊਜ਼ਿਕ ਸੁਣਦੇ ਹਾਂ ਜਾਂ ਕਿਸੇ ਦਾ ਗਾਣਾ ਸੁਣਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਫਲਾਣੇ ਆਰਟਿਸਟ ਦਾ ਗਾਣਾ ਸੁਣਨਾ ਹੈ ਜਾਂ ਉਸ ਫਲਾਣੇ ਆਰਟਿਸਟ ਦਾ ਜਿਹੜਾ ਮਿਊਜ਼ਿਕ ਹੈ ਉਹ ਮੈਨੂੰ ਜ਼ਿਆਦਾ ਪਸੰਦ ਹੈ ਬਟ ਜਦੋਂ ਅਸੀਂ ਫਿਲਮ ਦੇਖਦੇ ਹਾਂ ਜਾਂ ਸਾਊਂਡ ਇਫੈਕਟ ਜਿਹੜੇ ਆ ਉਹ ਸਾਡੇ ਤੱਕ ਪਹੁੰਚਦੇ ਨੇ ਤਾਂ ਉਦੋਂ ਕਿਤੇ ਨਾ ਕਿਤੇ ਸਾਨੂੰ ਉਹਨਾਂ ਆਰਟਿਸਟਾਂ ਬਾਰੇ ਨਹੀਂ ਪਤਾ ਹੁੰਦਾ ਜੋ ਕਿ ਮੈਨੂੰ ਲੱਗਦਾ ਕਿ ਪਤਾ ਹੋਣਾ ਚਾਹੀਦਾ ਔਰ ਹੁਣ ਤੁਹਾਨੂੰ ਜ਼ਰੂਰ ਪਤਾ ਹੋਏਗਾ ਕਿ ਮੈਂ ਅਸੀਂ ਜਿਹੜੀਆਂ ਫਿਲਮਾਂ ਵੇਖਦੇ ਹਾਂ ਉਹਦੇ ਪਿੱਛੇ ਜਿਹੜੇ ਸਾਊਂਡ ਇਫੈਕਟਸ ਸਾਡੇ ਤੱਕ ਪਹੁੰਚ ਰਹੇ ਨੇ ਤਾਂ ਉਹ ਵੀ ਕਿਸੇ ਆਰਟਿਸਟ ਨੇ ਤਿਆਰ ਕੀਤੇ ਨੇ ਕ੍ਰੀਏਟ ਕੀਤੇ ਨੇ ਹੈ ਨਾ ਅਤੇ ਆਓ ਫਿਰ ਜੇਕਰ ਅਸੀਂ ਗੱਲ ਕੀਤੀ ਹੈ ਫਨਾ ਫਿਲਮ ਦੀ ਅਤੇ ਉਸ ਫਿਲਮ ਦਾ ਟਰੈਕ ਇੰਜੋਏ ਕਰਦੇ ਹਾਂ
1: ਲਾ ਲਾ ਲਾ ਲਾ ਲਾ
0: ਇਸ ਫਿਲਮ ਦਾ ਸਾਊਂਡ ਇਫੈਕਟ ਵੀ ਕਰਨ ਅਰਜੁਨ ਸਿੰਘ ਨੇ ਹੀ ਦਿੱਤਾ ਸੀ।

ਨਾ ਕੀਤੀ ਹੋਵੇ। ਔਰ ਜਦੋਂ ਰੱਬ ਕਿਸੇ ਦੇ ਉੱਤੇ ਮਿਹਰਬਾਨ ਹੁੰਦਾ ਹੈ ਤਾਂ ਉਦੋਂ ਹਰ ਇੱਕ ਚੀਜ਼ ਜਿਹੜੀ ਹੈ ਤੁਹਾਡੀ ਸੁਪਰ ਹਿੱਟ ਹੁੰਦੀ ਹੈ। ਕੁਝ ਇਦਾਂ ਦਾ ਹੀ ਉਸ ਵੇਲੇ ਸਮੀਰ ਦੇ ਨਾਲ ਹੋਇਆ, ਲਿਰਿਸਿਸਟ ਸਮੀਰ, ਜਿਨ੍ਹਾਂ ਨੇ ਇੱਕ ਲਾਈਨ ਕ੍ਰੀਏਟ ਕੀਤੀ, ਹਾਏ ਹੁੱਕੂ ਹਾਏ ਹੁੱਕੂ ਹਾਏ ਹਾਏ। ਗਾਣਾ ਸੁਣਾਉਣਾ ਸੀ ਕਿਸੇ ਪ੍ਰੋਡਿਊਸਰ ਨੂੰ, ਡਾਇਰੈਕਟਰ ਨੂੰ, ਬਟ ਗਾਣਾ ਲਿਖਿਆ ਨਹੀਂ ਸੀ, ਬਟ ਇੱਕ ਲਾਈਨ, ਇਹ ਵਰਡ ਜਿਹੜਾ ਹਾਏ ਹੁੱਕੂ ਹਾਏ ਹੁੱਕੂ ਹਾਏ ਹਾਏ, ਇਹ ਆਇਆ ਔਰ ਨਦੀਮ ਸ਼ਰਵਨ ਨੇ ਇਸ 'ਤੇ ਧੁਨ ਤਿਆਰ ਕਰ ਦਿੱਤੀ ਔਰ ਉਸ ਤੋਂ ਬਾਅਦ ਬਣ ਗਿਆ ਗਾਣਾ ਹਾਏ ਹੁੱਕੂ ਹਾਏ ਹੁੱਕੂ ਹਾਏ ਹਾਏ। ਇਹ ਇੱਦਾਂ ਕਿੱਸੇ ਬਹੁਤ ਜ਼ਿਆਦਾ ਨੇ ਜਿਹੜੇ ਸੁਣਾਉਣਾ ਚਾਹੁੰਦਾ, ਬਟ ਇਸ ਵੇਲੇ ਫਿਲਮੀ ਦੁਨੀਆ ਨੂੰ ਇੱਥੇ ਖਤਮ ਕਰਦੇ ਹਾਂ ਔਰ ਵੱਧਦੇ ਹਾਂ ਅੱਗੇ, ਪਰ ਛੱਡ ਕੇ ਜਾ ਰਿਹਾ ਇਸ ਟਰੈਕ ਦੇ ਨਾਲ ਤੁਹਾਨੂੰ ਔਰ ਮਿਲਦਾ ਅਗਲੇ ਪੜਾਅ 'ਚ।

0: ਬਈ ਮੇਰੀ ਗੱਲ ਸੁਣ ਲਓ, ਹੁਣ ਨਹੀਂ ਕਰਨੀ ਕਿਸੇ ਦੇ ਨਾਲ ਵੀ ਕੋਈ ਵੀ ਅਨਬਨ, ਔਰ ਮੂਡ ਬਣੇਗਾ ਤੁਹਾਡਾ ਬਿਲਕੁਲ ਟਨਾ ਟਨ, ਕਿਉਂਕਿ ਪ੍ਰੋਗਰਾਮ ਸਟਾਰਟ ਹੋ ਗਿਆ ਮਸਤੀ ਜੰਕਸ਼ਨ। ਔਰ ਮਸਤੀ ਜੰਕਸ਼ਨ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਮੇਰੇ ਕੋਲ ਗੱਲਾਂ ਬਾਤਾਂ ਬਹੁਤ ਨੇ ਤੁਹਾਡੇ ਲਈ, ਔਰ ਤੁਹਾਡੀ ਸ਼ਿਰਕਤ ਜਿਹੜੀ ਹੈ ਉਹ ਹੋਣੀ ਬੜੀ ਲਾਜ਼ਮੀ ਹੈ, ਬੜੀ ਜ਼ਰੂਰੀ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਔਰ ਨੰਬਰ ਹੈ ਜੀ 2342174, ਇਹ ਨੰਬਰ ਡਾਇਲ ਕਰਕੇ ਤੁਸੀਂ ਮੇਰੇ ਤੱਕ ਪਹੁੰਚਣਾ ਹੈ। ਮੇਰੇ ਕੋਲ ਸਵਾਲ ਬੜੇ ਨੇ, ਲੰਬੀ ਦੀ ਲੰਬੀ ਲਿਸਟ ਹੈ, ਦੇਖਦੇ ਹਾਂ ਅੱਜ ਦੇ ਸਾਡੇ ਇਸ ਮਸਤੀ ਜੰਕਸ਼ਨ ਦੇ ਵਿੱਚ ਕੌਣ ਮਸਤੀ ਜੰਕਸ਼ਨ ਦੇ ਵਿੱਚ ਚਾਰ ਚੰਨ ਲਾਉਂਦਾ, ਮਸਤੀ ਚਾਰ ਗੁਣਾ ਵਧਾਉਂਦਾ, ਔਰ ਮਹਾਰਾਜ ਮੇਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਾ, ਉਹ ਹੋਏਗਾ ਅੱਜ ਦਾ ਵਿਨਰ। ਦੇਖਦੇ ਹਾਂ ਇਹ ਗੇਮ ਕੋਈ ਅੱਜ ਜਿੱਤ ਪਾਉਂਦਾ ਜਾਂ ਫਿਰ ਲਾਸਟ ਪ੍ਰੋਗਰਾਮ ਦੀ ਤਰ੍ਹਾਂ ਤੁਸੀਂ ਇਹ ਗੇਮ ਹਾਰ ਜਾਓਗੇ। ਬਟ ਮੈਨੂੰ ਪਤਾ ਹੈ ਕਿ ਬਹੁਤ ਸਾਰੇ ਮੇਰੇ ਇੰਟੈਲੀਜੈਂਟ ਲਿਸਨਰਸ ਨੇ ਜਿਹੜੇ ਮੇਰੇ ਨਾਲ ਇਹ ਗੇਮ ਖੇਡਣ ਦੇ ਲਈ ਬੜੇ ਉਤਾਵਲੇ ਨੇ, ਤਿਆਰ ਨੇ, ਅਤੇ ਉਹ ਛੇਤੀ ਛੇਤੀ ਆਪਣਾ ਮੋਬਾਈਲ ਫੋਨ ਚੱਕੋ, 2342174 ਨੰਬਰ ਡਾਇਲ ਕਰੋ, 0181 ਪਹਿਲਾਂ ਲਾਉਣਾ, ਔਰ ਉਸ ਤੋਂ ਬਾਅਦ ਇਹ ਨੰਬਰ ਤੁਹਾਡਾ ਫੇਵਰੇਟ ਵਾਲਾ ਨੰਬਰ ਜਿਹੜਾ ਤੁਸੀਂ ਵਾਰ ਵਾਰ ਡਾਇਲ ਕਰਨਾ ਚਾਹੁੰਦੇ ਹੋ, 2342174 ਡਾਇਲ ਕਰੋ, ਮੇਰੇ ਤੱਕ ਪਹੁੰਚੋ, ਅਤੇ ਫਿਰ ਮੈਂ ਦੇਖਦਾ ਕਿਸਮੇ ਕਿਤਨਾ ਹੈ ਦਮ ਮਹਾਰਾਜ, ਤੁਸੀਂ ਮੇਰੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਪਾਓਗੇ ਕਿ ਨਹੀਂ। ਮੈਂ ਤੁਹਾਨੂੰ ਚੈਲੰਜ ਕਰ ਰਿਹਾ, ਇਹ ਖੁੱਲ੍ਹਾ ਚੈਲੰਜ ਹੈ ਕਿ ਤੁਸੀਂ ਮੇਰੇ ਦੁਆਰਾ ਪੁੱਛੇ ਗਏ ਸਵਾਲ ਦਾ ਜਵਾਬ ਨਹੀਂ ਦੇ ਸਕਦੇ। ਹੈਂ ਕੀ ਦੇ ਸਕਦੇ ਹੋ? ਅਤੇ ਫਿਰ ਮਹਾਰਾਜ ਨੰਬਰ ਡਾਇਲ ਕਰੋ, 2342174, ਦੇਖਦੇ ਹਾਂ ਤੁਸੀਂ ਦਿਓਗੇ ਜਵਾਬ ਜਾਂ ਫਿਰ ਹਾਰ ਜਾਓਗੇ।
1: ਆਓ ਗਿੱਦੇ ਪਾ ਲਈਏ।
2: ਆਓ।

ਝੂਟਾ ਵੇ ਦੇ ਜਾ ਝੂਟਾ ਵੇ ਗਬਰੂਆ। ਔਰ ਸੁਖਜਿੰਦਰ ਛਿੰਦਾ ਦੀ ਆਵਾਜ਼ ਦੇ ਵਿੱਚ ਖੂਬਸੂਰਤ ਟਰੈਕ ਇੰਜੋਏ ਕੀਤਾ। ਔਰ ਮੈਂ ਕਹਿੰਦਾ ਆ ਢੋਲ ਧਮਾਕਾ ਸੁਣ ਕੇ ਤਾਂ ਨੱਚਣ ਨੂੰ ਦਿਲ ਕਰਦਾ ਨੱਚਣ ਨੂੰ, ਔਰ ਤੁਹਾਡਾ ਵੀ ਦਿਲ ਨੱਚਣ ਨੂੰ ਕਰ ਰਿਹਾ, ਮੇਰੇ ਨਾਲ ਗੱਲਾਂ ਕਰਨ ਦਾ ਵੀ ਕਰ ਰਿਹਾ ਆਈ ਨੂੰ। ਔਰ ਤੁਸੀਂ ਕੀ ਕਰਨਾ ਹੈ, ਮੈਨੂੰ ਪਤਾ ਹੈ ਕਿ ਤੁਸੀਂ ਉਤਾਵਲੇ ਹੋ ਰਹੇ ਹੋ ਕਿ ਕਦੋਂ ਤੁਹਾਡੀ ਕਾਲ ਮੈਂ ਪਿੱਕ ਕਰਾਂ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂ। ਕਾਲ ਪਿੱਕ ਕਰਵਾਉਣ ਦੇ ਲਈ ਤੁਸੀਂ ਨਾ ਨੰਬਰ ਡਾਇਲ ਕਰਨਾ ਹੈ ਜੀ 2813074, ਸਾਡਾ ਨੰਬਰ ਹੈ ਜੀ 2813074। ਔਰ ਮੌਸਮ ਜਿਹੜਾ ਇਸ ਵੇਲੇ ਬੇਈਮਾਨ ਹੋਇਆ ਪਿਆ, ਔਰ ਜਿਹੜਾ ਮੌਸਮ ਠੰਡਕ ਆਪਣੇ ਅੰਦਰ ਪੈਦਾ ਕਰ ਰਿਹਾ, ਔਰ ਇਸੇ ਕਰਕੇ ਇਹ ਮੌਸਮ ਦਾ ਨਜ਼ਾਰਾ ਜਿਹੜਾ ਹੈ ਉਹ ਤੁਸੀਂ ਵੀ ਲੈਣਾ, ਔਰ ਇਸ ਨਜ਼ਾਰੇ ਨੂੰ ਦੋਗੁਣਾ ਕਰੇਗਾ ਸਾਡਾ ਇਹ ਪ੍ਰੋਗਰਾਮ ਮਸਤੀ ਜੰਕਸ਼ਨ। ਇਸ ਕਰਕੇ 2813074 ਡਾਇਲ ਕਰੋ, 2342174, ਹਾਂ ਬਿਲਕੁਲ 2813074 ਨੰਬਰ ਡਾਇਲ ਕਰਕੇ ਤੁਸੀਂ ਮੇਰੇ ਤੱਕ ਪਹੁੰਚਣਾ ਹੈ, ਔਰ ਇਹ ਨੰਬਰ ਡਾਇਲ ਕਰਕੇ ਫਿਰ ਅਸੀਂ ਗੱਲਾਂ ਬਾਤਾਂ ਕਰਨੀਆਂ ਨੇ। ਔਰ ਮੇਰੇ ਸਵਾਲਾਂ ਦਾ ਜਵਾਬ ਮੈਂ ਦੇਖਦਾ ਕਿ ਕੌਣ ਕੌਣ ਦੇ ਪਾਉਂਦਾ। ਹਾਂਜੀ ਮਹਾਰਾਜ।

0: డింగ్ డాంగ్ ఓ బేబీ సింగ్ సాంగ్ 101.7 FM రెయిన్బో తే ఇస్ వేళే తుసి హరీష్ ది ఆవాజ్ ను సున్ రహే హో ఆర్ ప్రోగ్రామ్ చల్ రహా జీ మస్తీ జంక్షన్ ఆర్ ఇక్ లిసనర్ శర్కత్ కర్ గే నే 2813074 ਨੰਬਰ ਡਾਇਲ ਕਰਕੇ ਕਿਹੜਾ 2813074 ਡਾਇਲ ਕਰਨਾ 0181 ਲਾਓ 2813074 ਸਾਡਾ ਨੰਬਰ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਲਈ
1: ਸਾਡੇ ਨਾਲ ਸੋਹਣੇ
0: ਗੱਲ ਕਰ ਲਓ ਹਾਂਜੀ ਜਨਾਬ ਹਾਂਜੀ ਇਹ ਗੱਲ ਹੋ ਰਹੀ ਹੈ ਮਹਾਰਾਜ ਤੁਹਾਡੇ ਨਾਲ ਸਾਡੇ ਲਿਸਨਰ ਆ ਗਏ ਨੇ ਕੌਣ ਗੱਲ ਕਰ ਰਹੇ ਹੋ ਜੀ
1: ਸ਼ਾਮ ਸੁੰਦਰ ਕਰ ਰਹੇ ਹਾਂ ਜੀ ਜਲੰਧਰ ਤੋਂ
0: ਹਾਂ ਸ਼ਾਮ ਸੁੰਦਰ ਜੀ ਕੀ ਬਾਤ ਹੈ ਜੀ ਬੜੀ ਮਸਤੀ ਭਰੀ ਆਵਾਜ਼ ਕੱਢੀ ਹੈ ਜੀ
1: ਸੁਣ ਕੇ ਦਿਲ ਬੈਕ ਬੈਕ ਹੋ ਜਾਂਦਾ ਹੈ ਕੀ ਬਾਤ ਹੈ
0: ਬੈਕ ਬੈਕ ਹੋ ਜਾਂਦਾ ਬੈਕ ਬੈਕ ਕਿ ਬਾਗੋ ਬਾਗ
1: ਬੈਕ
0: ਮੇਰੇ ਸਵਾਲ ਦਾ ਜਵਾਬ ਦੇ ਪਾਉਂਦੇ ਹੋ ਸ਼ਾਮ ਸੁੰਦਰ ਜੀ ਕਿ ਨਹੀਂ
1: ਇੱਕ ਮਿੰਟ ਮੇਰੀ ਯਾਦ ਸੁਣੋ
0: ਹਾਂਜੀ
1: ਲੁਧਿਆਣਵੀ ਕਹਿੰਦਾ ਹੁੰਦਾ ਫਿਰ ਮੇਰੀ ਯਾਦ ਮੈਂ ਯੂੰ ਅਸ਼ਕ ਬਹਾਤੀ ਕਿਉਂ ਹੋ ਹਿੰਮਤ ਹੈ ਤਾਂ ਜ਼ਮਾਨੇ ਸੇ ਬਗਾਵਤ ਕਰ ਲੋ
0: ਸ਼ਾਦੀ ਸ਼ੁਦੀ ਵਾਲੇ ਮਾਹੌਲ ਦੇ ਵਿੱਚ ਨਹੀਂ ਪੈਣਾ ਇਸ ਵੇਲੇ ਸਵਾਲਾਂ ਦੇ ਜਵਾਬ ਤੁਸੀਂ ਦੇਣੇ ਹੈ ਜੀ ਔਰ
1: ਮਾਹੌਲ ਬੜਾ ਵਧੀਆ
0: ਮਾਹੌਲ ਵਧੀਆ ਇਸ ਕਰਕੇ ਸਵਾਲ ਦਾ ਜਵਾਬ ਦੇਣਾ ਸ਼ਾਮ ਸੁੰਦਰ ਜੀ ਸਵਾਲ ਦਾ ਜਵਾਬ ਦਿਓ ਮਹਾਰਾਜ ਦਿਓ ਇੱਕ ਹਾਂਜੀ ਸਵਾਲ ਆਟੋ ਵਾਲਾ ਇੱਕ ਜਾ ਰਿਹਾ ਸੀ ਜੀ ਔਰ ਲਾਲ ਬੱਤੀ ਕ੍ਰੋਸ ਕਰ ਲਈ ਉਹਨੇ ਔਰ ਪੁਲਿਸ ਵਾਲੇ ਖੜੇ ਸੀ ਔਰ ਪੁਲਿਸ ਵਾਲਿਆਂ ਨੇ ਉਹਨੂੰ ਰੋਕਿਆ ਪਰ ਉਹਦਾ ਚਲਾਨ ਨਹੀਂ ਕੀਤਾ ਵਾਏ ਕਿਉਂ
1: ਫਿਰ ਉਹ ਖਾਂਦੇ ਪੀਂਦੇ ਹੋਣੇ ਪੁਲਿਸ ਵਾਲੇ
0: ਨਹੀਂ ਉਹਦਾ ਚਲਾਨ ਮਤਲਬ ਇਹ ਰੀਜ਼ਨ ਨਹੀਂ ਸੀ ਮਹਾਰਾਜ ਡਿਊਟੀ ਤੇ ਤੈਨਾਤ ਡਿਊਟੀ ਦੇ ਪੱਕੇ ਹੁੰਦੇ ਨੇ ਜੀ ਔਰ ਕਿਉਂ ਨਹੀਂ ਚਲਾਨ ਹੋਇਆ ਉਹਨਾਂ ਦਾ ਆਟੋ ਵਾਲੇ ਦਾ
1: ਉਹਦਾ ਕਰਨਾ ਚਾਹੀਦਾ ਸੀ ਨਾ
0: ਕਿਉਂ ਨਹੀਂ ਹੋਇਆ ਮੈਂ ਕਹਿ ਰਿਹਾ ਨਹੀਂ ਹੋਇਆ ਸਲਾਹ ਨਹੀਂ ਦੇਣੀ ਆਪਣੀ ਮਹਾਰਾਜ ਕਿਉਂ ਨਹੀਂ ਹੋਇਆ ਇਹਦਾ ਰੀਜ਼ਨ
1: ਸਵਾਲ ਅਣਗਹਿਲੀ ਹੋ ਗਈ
0: ਹੈ ਅਣਗਹਿਲੀ ਹੋ ਗਈ ਨਹੀਂ ਮਹਾਰਾਜ ਹਾਰ ਗਏ ਹੋ
1: ਨਹੀਂ ਹਾਰ ਤਾਂ ਨਹੀਂ ਇੱਕ ਵਾਰ ਫਿਰ ਸਵਾਲ ਕਰੋ
0: ਮਹਾਰਾਜ ਰੈੱਡ ਲਾਈਟ ਸੀ ਔਰ ਆਟੋ ਵਾਲਾ ਰੈੱਡ ਲਾਈਟ ਕ੍ਰੋਸ ਕਰ ਗਿਆ ਪੁਲਿਸ ਵਾਲੇ ਨੇ ਉਹਨੂੰ ਰੋਕ ਲਿਆ ਬਟ ਉਹਦਾ ਚਲਾਨ ਨਹੀਂ ਹੋਇਆ ਵਾਏ
1: ਅੱਛਾ ਪੁਲਿਸ ਵਾਲੇ ਰੋਕ ਕੇ ਚਲਾਨ ਨਹੀਂ ਕੀਤਾ ਫਿਰ ਉਹਨਾਂ ਨੂੰ ਗਲਤੀ ਮੰਨ ਲਈ ਹੋਣੀ ਫਿਰ ਹੋਰ ਕੀ
0: ਮਹਾਰਾਜ ਤੁਸੀਂ ਸਵਾਲ ਚੰਗੀ ਤਰ੍ਹਾਂ ਸੁਣਿਆ ਨੀ ਨਾ ਇੱਕ ਆਟੋ ਵਾਲੇ ਨੂੰ ਰੋਕਿਆ ਆਟੋ ਵਾਲਾ ਮਹਾਰਾਜ ਆਟੋ ਵਾਲਾ ਹੁਣ ਮੈਂ ਇਹ ਤਾਂ ਨੀ ਕਿਹਾ ਕਿ ਆਟੋ ਜਾ ਰਿਹਾ ਸੀ ਇਸ ਲਈ
1: ਆਟੋ ਵਾਲੇ ਨੇ
0: ਬਿਲਕੁਲ ਜੀ ਬਿਲਕੁਲ ਤੁਸੀਂ ਇਸ ਗੇਮ ਨੂੰ ਹਾਰ ਗਏ ਹੋ ਸ਼ਾਮ ਸੁੰਦਰ ਜੀ ਔਰ ਥੈਂਕ ਯੂ ਸੋ ਮੱਚ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਔਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮੇਰੇ ਨਾਲ ਗੱਲਬਾਤ ਕਰਨੀ ਪਹਿਲਾਂ ਆਹਾ ਇਹ ਤਾਂ ਮੈਨੂੰ ਵੀ ਪਿੱਛੇ ਛੱਡ ਦਿੰਦਾ ਜੇ ਐਸੀ ਆਵਾਜ਼ ਇਹ ਬੰਦਾ ਭਾਲਿਆ ਇੱਥੇ ਬਟ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਲਈ ਮੈਂ ਸਵਾਲ ਕੋਈ ਈਜ਼ੀ ਜਿਹਾ ਪੁੱਛਾਂ ਤਾਂ ਤੁਸੀਂ ਮੇਰੇ ਤੱਕ ਪਹੁੰਚਣਾ ਸਾਡਾ ਨੰਬਰ ਹੈ ਜੀ 2813074 ਇਹ ਨੰਬਰ ਡਾਇਲ ਕਰਨਾ ਔਰ ਫਿਰ ਸਵਾਲਾਂ ਦੇ ਜਵਾਬ ਦੇ ਪਾਉਂਦੇ ਹੋ ਜਾਂ ਫਿਰ ਨਹੀਂ ਦੇ ਪਾਉਂਦੇ ਇਹ ਤਾਂ ਜਦੋਂ ਤੁਸੀਂ ਆਉਂਗੇ ਗੇਮ ਦੇ ਵਿੱਚ ਸ਼ਿਰਕਤ ਕਰੋਗੇ ਉਦੋਂ ਹੀ ਮੈਨੂੰ ਪਤਾ ਲੱਗੇਗਾ ਪਰ ਫਿਲਹਾਲ ਇਸ ਵੇਲੇ ਇੱਕ ਪਿਆਰਾ ਜਿਹਾ ਗਾਣਾ ਤੁਹਾਡਾ ਇੰਤਜ਼ਾਰ ਕਰ ਰਿਹਾ ਆਓ ਉਸ ਟਰੈਕ ਨੂੰ ਆਪਾਂ ਇੰਜੋਏ ਕਰਦੇ ਹਾਂ ਅਤੇ ਫਿਰ ਵੱਧਦੇ ਹਾਂ ਅੱਗੇ ਸਵਾਲਾਂ ਦੀ ਇਸ ਕੜੀ ਔਰ ਮਸਤੀ ਜੰਕਸ਼ਨ ਦਾ ਸਾਡਾ ਸਫ਼ਰ

0: 107 FM Rainbow ਤੇ ਤੁਸੀਂ ਬਣੇ ਹੋਏ ਔਰ ਲਿਸਨਰ ਸਾਡੇ ਨਾਲ ਜੁੜੇ ਨੇ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਜੀ?
1: ਮੈਂ ਨਰਿੰਦਰ ਗੱਲ ਕਰ ਰਿਹਾ ਜੀ।
0: ਨਰਿੰਦਰ ਜੀ, ਬੜੇ ਕਾਹਲੇ ਲੱਗਦੇ ਹੋ, ਕੀ ਗੱਲ, ਜਾਣਾ ਕਿਤੇ?
1: ਨਹੀਂ ਨਹੀਂ ਵੀਰ ਜੀ, ਘਰੇ ਬੈਠੇ ਆ, ਬੱਤੀ ਬੰਦ ਆ।
0: ਅੱਛਾ,
1: ਤੇ ਪਰਮਾਤਮਾ ਨੇ ਥੋੜਾ ਜਿਹਾ ਮਿਹਰ ਕਰ ਦਿੱਤੀ ਆ।
0: ਹਾਂ, ਮੌਸਮ ਠੀਕ ਹੋ ਗਿਆ ਹੈ।
1: ਹਾਂ ਬਿਲਕੁਲ, ਅੱਗ ਪੈਂਦੀ ਸੀ ਦੋ ਦਿਨ ਹੋ ਗਏ ਜੀ।
0: ਹਾਂ, ਹੁਣ ਔਲੇ ਪੈਣ ਲੱਗ ਪਏ ਹੋਣੇ ਆ।
1: ਕਹਲੇ ਵਿੱਚ ਵੈਸੇ ਸਾਡੇ ਸਾਡੇ ਪਾਸੇ ਨੇ ਪਹਿਲਾਂ ਤਾਂ ਦੱਸਦੇ ਸੀ, ਤੁਹਾਡੇ ਆ ਖਬਰਾਂ ਵਿੱਚ ਦੱਸਦੇ ਐਫਐਮ ਵਿੱਚ ਵੀ ਔਲੇ ਪੈਣੇ ਆ।
0: ਚਲੋ ਆ ਜਾਓ ਜੀ, ਫਿਰ ਸਵਾਲ ਦਾ ਜਵਾਬ ਦਿਓ, ਦੇਖਦੇ ਆ ਕਿੰਨੇ ਕਿ ਤੁਸੀਂ ਸਕੂਨ ਦੇ ਵਿੱਚ ਬੈਠੇ ਹੋ। ਤਿਆਰ ਹੋ?
1: ਹਾਂਜੀ
0: ਮਹਾਰਾਜ। ਸਵਾਲ ਇਹ ਕਿ ਜੇਕਰ ਤੁਸੀਂ ਇੱਕ ਲਾਲ ਪੱਥਰ ਨੂੰ ਨੀਲੇ ਸਮੁੰਦਰ ਦੇ ਵਿੱਚ ਸੁੱਟੋਗੇ ਤਾਂ ਕੀ ਹੋਏਗਾ? ਜੇਕਰ ਇੱਕ ਲਾਲ ਪੱਥਰ ਨੂੰ ਤੁਸੀਂ ਨੀਲੇ ਸਮੁੰਦਰ ਦੇ ਵਿੱਚ ਸੁੱਟੋਗੇ ਤਾਂ ਕੀ ਹੋਏਗਾ?
1: ਮਹਾਰਾਜ, ਲਾਲ ਨੇ ਲਾਲ ਹੀ ਲੈਣਾ।
0: ਲਾਲ ਨੇ ਲਾਲ ਲੈਣਾ,
1: ਤੁਸੀਂ ਕਹਿੰਦੇ ਲਾਲ ਪੱਥਰ ਸੁੱਟਾਂਗੇ ਨੀਲੇ ਚ।
0: ਹਾਂ, ਮਹਾਰਾਜ
1: ਨੀਲੇ
0: ਸਮੁੰਦਰ ਦੇ ਵਿੱਚ ਸੁੱਟਾਂਗੇ ਤਾਂ ਕੀ ਹੋਏਗਾ? ਐਨ ਵਿਚਕਾਰ
1: ਪੱਥਰ ਹੀ ਡਿੱਗਿਆ।

0: ਨਾ ਨਾ ਨਾ ਬਈ ਮਰਨ ਮਰਾਉਣ ਦੀਆਂ ਗੱਲਾਂ ਨਹੀਂ ਕਰਨੀਆਂ, ਇੱਥੇ ਪ੍ਰੋਗਰਾਮ ਚੱਲ ਰਿਹਾ ਮਸਤੀ ਜੰਕਸ਼ਨ, ਔਰ ਮਸਤੀ ਜੰਕਸ਼ਨ ਪ੍ਰੋਗਰਾਮ ਦੇ ਵਿੱਚ ਗੇਮ ਚੱਲ ਰਹੀ ਹੈ ਮੇਰੇ ਸਵਾਲ ਤੇ ਤੁਹਾਡੇ ਜਵਾਬ। 107 FM ਰੇਨਬੋ ਤੇ ਹਰੀਸ਼ ਦੇ ਨਾਲ, ਔਰ ਮਸਤੀ ਜੰਕਸ਼ਨ ਪ੍ਰੋਗਰਾਮ 'ਚ ਇੱਕ ਸਾਡੇ ਲਿਸਨਰ ਜੁੜੇ ਨੇ, ਕਾਲਰ ਜੁੜੇ ਨੇ, ਗੱਲ ਕਰਦੇ ਉਹਨਾਂ ਦੇ ਨਾਲ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ?
1: ਬਿਲਕੁਲ ਠੀਕ ਹਰੀਸ਼, ਬਹੁਤ ਸੋਹਣਾ ਪ੍ਰੋਗਰਾਮ ਤੁਸੀਂ ਕਰ ਰਹੇ ਹੋ। ਮਤਲਬ ਮੈਂ ਮਜਬੂਰ ਹੋ ਗਈ ਨੰਬਰ ਮਿਲਾਉਣ ਦੇ ਲਈ, ਐਂਡ ਫਾਈਨਲੀ ਮੇਰਾ ਨੰਬਰ ਇੰਨੇ ਸਾਲਾਂ ਬਾਅਦ ਲੱਗ ਗਿਆ।
0: ਵਾਹ ਜੀ ਵਾਹ, ਆਪਣਾ ਨਾਮ ਵੀ ਦੱਸ ਦਿਓ ਜੀ। ਆਵਾਜ਼ ਤੁਹਾਡੀ ਬਹੁਤ ਖੂਬਸੂਰਤ ਹੈ ਜੀ।
1: ਸਾਰੇ ਜਾਣਦੇ ਹੈਗੇ ਆ ਤੇ ਕੱਲ ਮੈਂ ਪ੍ਰੋਗਰਾਮ ਕਰਨ ਆਣਾ ਹੈਗਾ। ਮੈਂ ਇੰਦਰਪ੍ਰੀਤ ਸੇਰਾ ਗੱਲ ਕਰ ਰਹੀ ਹਾਂ, ਤੁਹਾਡੀ ਆਪਣੀ ਦੋਸਤ।
0: ਕੀ ਬਾਤ ਹੈ ਜੀ,
1: ਤੁਸੀਂ ਇੰਜੋਏ ਕਰ ਰਹੇ ਹੋ ਆਪਣੇ ਫੇਵਰਿਟ ਚੈਨਲ 102.7
0: ਮੈਗਾਹਰਟਜ਼ ਰੇਨਬੋ ਤੇ। ਕੀ ਬਾਤ ਹੈ ਜੀ, ਇਹ ਦੋ ਆਰਜ਼ੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਗਏ ਨੇ, ਔਰ ਇੱਕ ਆਰਜ਼ੇ ਹੁਣ ਸਵਾਲ ਲੱਗਾ ਪੁੱਛਣ ਤੇ ਦੇਖਦੇ ਹਾਂ ਜਵਾਬ ਆਉਂਦਾ ਉਧਰੋਂ ਕਿ ਨਹੀਂ ਆਉਂਦਾ। ਸਵਾਲ ਹੈ ਜੀ, ਜੇਕਰ ਇੱਕ ਦੀਵਾਰ ਨੂੰ ਬਣਾਉਣ ਲਈ 8 ਬੰਦੇ ਲੱਗੇ ਨੇ, ਠੀਕ ਹੈ, ਇੱਕ ਦੀਵਾਰ ਨੂੰ ਬਣਾਉਣ ਲਈ 8 ਬੰਦਿਆਂ ਨੇ 10 ਘੰਟੇ ਲਾਏ, ਤਾਂ ਉਸ ਦੀਵਾਰ ਨੂੰ ਬਣਾਉਣ ਦੇ ਲਈ 4 ਬੰਦਿਆਂ ਨੂੰ ਕਿੰਨਾ ਟਾਈਮ ਲੱਗੇਗਾ?
1: ਉਨਾ ਹੀ ਟਾਈਮ ਲੱਗਣਾ, ਥੋੜਾ ਜਿਹਾ ਉਸ ਤੋਂ ਜ਼ਿਆਦਾ ਲੱਗ ਜਾਏਗਾ ਟਾਈਮ।
0: 4 ਬੰਦੇ, ਪਹਿਲਾਂ 8 ਬੰਦੇ ਲੱਗੇ ਸੀ, ਹੁਣ 4 ਬੰਦੇ ਲੱਗੇ ਨੇ, ਕਿੰਨਾ ਟਾਈਮ ਲਾਉਣਗੇ? ਗੁਗਲੀ ਕਹਿ ਲੋ ਤੁਸੀਂ, ਦੂਸਰਾ ਕਹਿ ਲੋ ਜਾਂ ਸਵਿੰਗ ਕਹਿ ਲੋ, ਕੁਛ ਵੀ ਕਹਿ ਲੋ ਤੁਸੀਂ, ਪਰ ਸਵਾਲ ਬੜਾ ਮਸਤ ਹੈ। ਜੇਕਰ ਇੱਕ ਦੀਵਾਰ ਨੂੰ 8 ਬੰਦੇ ਲੱਗ ਕੇ 10 ਘੰਟੇ ਚ ਬਣਾਉਂਦੇ ਆ, ਤਾਂ ਉਸੇ ਦੀਵਾਰ ਨੂੰ 4 ਬੰਦੇ ਕਿੰਨੇ ਟਾਈਮ ਚ ਬਣਾਉਣਗੇ, ਕੰਪਲੀਟ ਕਰਨਗੇ?
1: ਸਵਾਲ ਔਖਾ ਹੈ,
0: ਔਖਾ ਹੈ।
1: ਹਾਂ,
0: ਓਹੋ ਹੋ, ਤੁਹਾਡੇ ਲਈ
1: ਮੇਰੇ ਹਿਸਾਬ ਨਾਲ ਤਾਂ ਜੇ ਬੰਦੇ

0: ਬੰਦਾ ਘੱਟ ਲੱਗੇ ਹੈਗੇ ਤਾਂ ਟਾਈਮ ਤਾਂ ਫਿਰ ਜ਼ਿਆਦਾ ਹੀ ਲੱਗੇਗਾ ਨਾ।
1: ਪੱਕੀ ਗੱਲ ਹੈ, ਪੱਕੀ ਗੱਲ ਹੈ, ਜ਼ਿਆਦਾ ਟਾਈਮ ਲੱਗੇਗਾ
0: ਯਾਰ, ਤੁਸੀਂ ਉਨਾ ਹੀ ਟਾਈਮ ਲੱਗੇਗਾ।
1: ਦਵਾਰ ਤਾਂ ਕਿਉਂਕਿ ਬਣ ਗਈ ਹੋਈ ਹੈ ਨਾ, ਉਸੇ ਦਵਾਰ ਨੂੰ ਕਿਹਾ ਮੈਂ, ਚਾਰ ਅੱਠ ਬੰਦਿਆਂ ਨੇ ਰੱਖ ਕੇ ਇੱਕ ਦਵਾਰ ਬਣਾਈ 10 ਘੰਟਿਆਂ ਚ, ਤੇ ਉਸੇ ਦਵਾਰ ਨੂੰ ਚਾਰ ਬੰਦੇ ਕਿੰਨਾ ਟਾਈਮ ਲਾਉਣਗੇ?
0: ਮੈਂ ਤਾਂ ਉਹ ਲੌਜੀਕਲੀ ਗੱਲ ਕਰ ਰਹੀ ਹੈ ਨਾ ਕਿ ਜੇ ਅੱਠ ਬੰਦੇ ਇੱਕ ਦੀਵਾਰ ਬਣਾਉਣ ਨੂੰ ਇੰਨਾ ਟਾਈਮ ਲਗਾ ਰਹੇ ਆ, ਜੇ ਚਾਰ ਬੰਦੇ ਹੋਗੇ ਤਾਂ ਉਹਨਾਂ ਨੂੰ ਥੋੜਾ ਤਾਂ ਟਾਈਮ ਲੱਗੇਗਾ ਨਾ, ਅੱਠ ਬੰਦੇ ਫਟਾਫਟ ਕੰਮ ਕਰਨਗੇ, ਚਾਰ ਘੱਟ ਗਏ ਤਾਂ ਘੱਟ।
1: ਅਰੇ ਆਈਪੀਐਸ ਜੀ, ਆਈਪੀਐਸ ਜੀ ਉਸੇ ਦੀਵਾਰ ਨੂੰ ਜਿਹੜੀ ਬਣ ਚੁੱਕੀ ਹੈ,
0: ਫਿਰ ਟਾਈਮ ਹੀ ਨਹੀਂ ਲੱਗਣਾ।
1: ਹਾਂ ਬਿਲਕੁਲ ਬਿਲਕੁਲ, ਹੁਣ ਆਏ ਤੁਸੀਂ ਲਾਈਨ ਤੇ, ਦੀਵਾਰ ਟਾਈਮ ਲੱਗਣਾ ਹੀ ਨਹੀਂ ਉਹਨੂੰ।
0: ਬਿਲਕੁਲ, ਮੈਂ ਤਾਂ ਚਲੋ ਥੋੜੀ ਬਹੁਤ ਹੋਰ ਗੱਲਾਂ ਕਰ ਲਈਏ, ਬੜੀ ਮੁਸ਼ਕਿਲ ਨੰਬਰ ਲੱਗਿਆ।
1: Thank you so much.
0: Chalo, it's very nice. Thank you. Te sare jinne shrota sun rahe ne, khub enjoy karo program and mausam da vi anand maano.
1: Thank you.
0: Okay Harish.
1: Bye ji, bye. Thank you.
0: Bye.
1: Aur jekar tusi vi chahunde ho ki tusi vi is mausam de naal naal ਇੰਜੋਇਮੈਂਟ ਦੇ ਵਿੱਚ ਹੋਰ ਵੀ ਥੋੜ੍ਹਾ ਜਿਹਾ ਵਾਧਾ ਕਰੋ ਤਾਂ ਛੇਤੀ ਛੇਤੀ ਨੰਬਰ ਡਾਇਲ ਕਰੋ। ਨੰਬਰ ਹੈ 2813-074-0181। ਔਰ ਦੇਖਿਆ ਫਿਰ ਹੈ ਕਿ ਨਹੀਂ ਗੱਲਬਾਤ, ਮੇਰੇ ਅੰਦਰ ਹੈਗੀ ਨਾ ਗੱਲਬਾਤ, ਦੇਖਿਓ ਤਾੜੀ। ਮੈਂ ਕਹਿੰਦਾ ਮੈਨੂੰ ਆਪ ਹੀ ਆਪਣੇ ਲਈ ਤਾੜੀਆਂ ਮਾਰਨੀਆਂ ਹੀ ਪੈਣੀਆਂ ਨੇ, ਤੁਸੀਂ ਤਾਂ ਮੇਰੇ ਲਈ ਤਾੜੀਆਂ ਮਾਰਨੀਆਂ ਨਹੀਂ ਹੈਗੀਆਂ। ਆ ਲਓ ਆ ਲਓ ਆ ਲਓ ਆ ਮਾਰਨੀਆਂ ਲਈ ਤਾੜੀਆਂ। ਮਹਾਰਾਜ ਸਵਾਲ ਦਾ ਜਵਾਬ ਵੀ ਮੈਂ ਆਪ ਹੀ ਦੇ ਰਿਹਾ, ਤੁਸੀਂ ਇੰਨੇ ਇੰਟੈਲੀਜੈਂਟ ਹੋ ਕੇ ਸਵਾਲ ਦਾ ਜਵਾਬ ਕਿਉਂ ਨਹੀਂ ਦੇ ਪਾ ਰਹੇ? ਮੇਰਾ ਦਿਮਾਗ ਨਹੀਂ ਕੰਮ ਕਰ ਰਿਹਾ। ਔਰ ਜੇਕਰ ਤੁਹਾਡਾ ਦਿਮਾਗ ਕੰਮ ਕਰ ਰਿਹਾ ਤਾਂ ਛੇਤੀ ਛੇਤੀ ਆਓ, ਜੇਕਰ ਤੁਹਾਡੇ ਅੰਦਰ ਵੀ ਗੱਲਬਾਤ ਹੈਗੀ ਹੈ ਤਾਂ ਵਜਾਉਣਾ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਤਾੜੀਆਂ ਮਾਰਾਂ, ਤਾਂ ਫਿਰ ਛੇਤੀ ਛੇਤੀ ਆਓ 2813-074 ਡਾਇਲ ਕਰਕੇ, ਅਤੇ ਫਿਰ ਦੇਖਦੇ ਹਾਂ ਕੌਣ ਵਿਨ ਕਰਦਾ ਹੈ ਮਸਤੀ ਜੰਕਸ਼ਨ ਪ੍ਰੋਗਰਾਮ 'ਚ।

मामा जी बात ये हमरी मान लो वरना

0: 107 FM ਰੇਨਬੋ ਤੇ ਹਰੀਸ਼ ਦੇ ਨਾਲ ਤੁਸੀਂ ਬਣੇ ਹੋਏ ਹੋ ਔਰ ਸਾਡੇ ਲਿਸਨਰ ਇੱਕ ਹੋਰ ਸਾਡੇ ਨਾਲ ਜੁੜੇ ਨੇ ਹੈਲੋ
1: ਹਾਂਜੀ ਸਰ ਹਾਂਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ
1: ਸਸੇ ਕਪਿਲ ਸ਼ਰਮਾ ਬੋਲ ਰਹਾ ਸਰ
0: ਕਪਿਲ ਸ਼ਰਮਾ ਜੀ ਕਿੱਥੋਂ ਗੱਲ ਕਰ ਰਹੇ ਹੋ
1: ਜਲੰਧਰ ਸਰ
0: ਹਾਂਜੀ ਜਲੰਧਰ ਤੋਂ
1: ਜਲੰਧਰ ਤੋਂ
0: ਹਾਂਜੀ ਫਿਰ ਤਿਆਰ ਹੋ ਕਪਿਲ ਜੀ ਸਵਾਲ ਦਾ ਜਵਾਬ ਦੇਣ ਦੇ ਲਈ
1: ਹਾਂਜੀ ਹਾਂਜੀ ਸਰ ਕੋਸ਼ਿਸ਼ ਕਰਦੇ ਹਾਂ
0: ਕਿਆ ਬਾਤ ਹੈ ਜੀ ਕਿਆ ਬਾਤ ਹੈ ਬੜੇ ਤਿਆਰ ਲੱਗਦੇ ਹੋ ਤੁਸੀਂ ਹੈ ਮੈਨੂੰ ਲੱਗਦਾ ਸਵਾਲ ਦਾ ਜਵਾਬ ਦੇ ਹੀ ਦਿਓਗੇ ਤੁਸੀਂ ਅੱਜ ਹੈ
1: ਕੋਸ਼ਿਸ਼ ਕਰਦੇ ਹਾਂ ਸਰ ਕੋਸ਼ਿਸ਼ ਕਰਨੀ ਚਾਹੀਦੀ ਹੈ
0: ਆ ਜਾਓ ਫਿਰ ਦੱਸੋ ਮੈਨੂੰ ਉਹ ਕਿਹੜੀ ਚੀਜ਼ ਹੈ ਜਿਹਨੂੰ ਜਦੋਂ ਅਸੀਂ ਖਰੀਦਦੇ ਹਾਂ ਉਹ ਕਾਲੀ ਹੁੰਦੀ ਹੈ ਜਦੋਂ ਅਸੀਂ ਉਸ ਨੂੰ ਵਰਤਦੇ ਹਾਂ ਉਹ ਲਾਲ ਹੁੰਦੀ ਹੈ ਜਦੋਂ

0: ਅਸੀਂ ਉਸ ਨੂੰ ਸੁੱਟਦੇ ਹਾਂ ਉਹ ਚਿੱਟੀ ਹੋ ਜਾਂਦੀ ਹੈ। ਚੁੱਪ ਕਿਉਂ ਹੋ ਗਏ ਉਹ? ਦੇਖੋ ਜੀ, ਉਹ ਕਿਹੜੀ ਚੀਜ਼ ਹੈ ਜਿਹਨੂੰ ਜਦੋਂ ਅਸੀਂ ਖਰੀਦਦੇ ਹਾਂ ਉਹ ਕਾਲੀ ਹੁੰਦੀ ਹੈ, ਜਦੋਂ ਅਸੀਂ ਉਸ ਨੂੰ ਵਰਤਦੇ ਹਾਂ ਉਹ ਲਾਲ ਹੋ ਜਾਂਦੀ ਹੈ, ਔਰ ਜਦੋਂ ਅਸੀਂ ਉਸ ਨੂੰ ਸੁੱਟਦੇ ਹਾਂ ਤਾਂ ਉਹ ਚਿੱਟੀ ਹੁੰਦੀ ਹੈ। ਸੋਚ ਲਓ ਇੱਕ ਵਾਰ ਫੇਰ ਜਨਾਬ।
1: ਕੋਲਾ ਕੋਇਲਾ ਸਰ,
0: ਉਹ ਕਿੱਦਾਂ
1: ਜਦੋਂ ਲੈ ਕੇ ਆਈਦਾ ਉਹ ਆ ਹੁੰਦਾ, ਜਦੋਂ ਉਹਨੂੰ ਯੂਜ਼ ਕਰਦੇ ਆ ਉਹ ਰੈੱਡ ਹੋ ਜਾਂਦਾ, ਜਦੋਂ ਸੁੱਟਦੇ ਉਹ ਵਾਈਟ ਹੋ ਜਾਂਦੀ ਕੋਇਲਾ।
0: ਕਿਆ ਬਾਤ ਹੈ, ਕਿਆ ਬਾਤ ਹੈ ਕਪਿਲ ਜੀ, ਆਪਣੇ ਨਾਮ ਦੇ ਨਾਲ ਨਾਲ ਤੁਸੀਂ ਕਮਾਲ ਕਰ ਦਿੱਤੀ ਹੈ। ਬੜੇ ਪ੍ਰਾਊਡ ਫੀਲ ਹੋ ਰਿਹਾ ਤੁਹਾਨੂੰ ਹੈ, ਤੁਸੀਂ ਇਹ ਸਵਾਲ ਦਾ ਜਵਾਬ ਦੇ ਦਿੱਤਾ। ਥੈਂਕ ਯੂ ਸੋ ਮਚ ਕਪਿਲ ਜੀ ਕਾਲ ਕਰਨ ਦੇ ਲਈ। ਔਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮੇਰੇ ਤੱਕ ਪਹੁੰਚੋ ਤੇ ਛੇਤੀ ਛੇਤੀ, ਵੈਸੇ ਇਹ ਨਾ ਮੈਂ ਈਜ਼ੀ ਸਵਾਲ ਪੁੱਛਿਆ ਬਹੁਤ ਈਜ਼ੀ, ਔਰ ਮੇਰੇ ਕੋਲ ਇਸ ਤੋਂ ਵੀ ਵੱਡੀਆਂ ਵੱਡੀਆਂ ਤੋਪਾਂ ਪਈਆਂ ਨੇ। ਜੇਕਰ ਤੁਸੀਂ ਚਾਹੁੰਦੇ ਹੋ, ਮਤਲਬ ਹੈ ਤੁਹਾਡੇ ਅੰਦਰ ਇੰਨਾ ਦਮ ਕਿ ਤੁਸੀਂ ਉਹਨਾਂ ਸਵਾਲਾਂ ਦੀਆਂ ਤੋਪਾਂ ਨੂੰ ਝੱਲ ਪਾਓ, ਤਾਂ ਛੇਤੀ ਛੇਤੀ ਮੇਰੇ ਤੱਕ ਪਹੁੰਚੋ। 2813-0074 ਨੰਬਰ ਹੈ, 0181 ਅੱਗੇ ਲਾਓ, 2813-0074 ਡਾਇਲ ਕਰੋ ਅਤੇ ਫਿਰ ਤੁਸੀਂ ਮੇਰੇ ਤੱਕ ਪਹੁੰਚਣਾ, ਔਰ ਫਿਰ ਦੇਖਦੇ ਹਾਂ ਕਿਸਮੇ ਕਿਤਨਾ ਹੈ ਦਮ। ਔਰ ਇਸ ਵੇਲੇ FM ਘੜੀ 'ਤੇ 8:34 ਹੋ ਗਏ ਨੇ, ਟਾਈਮ ਹੈਗਾ ਹਾਲੇ, ਫਟਾਫਟ ਚੱਕੋ ਮੋਬਾਈਲ ਆਪਣਾ ਅਤੇ ਡਾਇਲ ਕਰੋ ਅਤੇ ਦੇਖਦੇ ਹਾਂ ਕੌਣ ਜਵਾਬ ਦੇ ਪਾਉਂਦਾ ਮੇਰੇ ਸਵਾਲਾਂ ਦਾ।

0: 101.7 FM रेनबो ते हरीश दी आवाज थोड़े तक पहुंच रही है और मस्ती जंक्शन प्रोग्राम से मिलके एंजॉय कर रहे हैं। एक कॉलर जुड़े ने, हेलो हेलो, लगता है ये सवाल जिहड़ा है इन्हां नूं लगा है कि औखा है। ये सवाल का जवाब मतलब कहण दा है कि इन्ना डर मेरे सवाल का और जेकर तुसी चाहुंदे हो मेरे तक पहुँचो तो छेती छेती 2813074 नंबर डायल करना, मेरे तक पहुँचना है और फिर मैं देखदा कि सवाल का जवाब तुहानू आउंदा या फिर नहीं आउंदा। और देखदे एक कॉलर जुड़े, हैलो,
1: हाँ जी सत श्रीकाल जी।
0: सत श्रीकाल जी, कौन गल कर रहे हो जी?
1: मैं सुखदर जी अमरीक साहब बोल रहा हूँ जी, हुशियारपुर तो।
0: हुशियारपुर तो अमरीक जी गल कर रहे हो?
1: हाँ जी
0: हाँ जी, फिर तैयार हो अमरीक जी सवाल का जवाब देने दे?
1: बिल्कुल जी बिल्कुल।
0: क्या बात है, ईजी थोड़े लिए चोणवा सवाल कि वह कड़ी चीज़ है जो उपर भी जाती है हेठा भी आँदी है पर फिर भी इको जगह रही है? ओहो बड़ा ईजी, मैं कहना कि इस तो ईजी सवाल जिंदगी दे विच तुहानूं कोई नहीं पुछ सकता, नर्सरी दे न्याणे नूं भी यह सवाल पता होएगा। महाराज जो मैं पुछ बैठा, पुछना नहीं सी पर मैं पुछ बैठा। अपने रेडियो सेट तो साइड ते हो जाओ महाराज।
1: हाँ जी,
0: वो केड़ी चीज है उपर भी जांदी है हेठा भी जांदी है पर फिर भी रहिंदी इको थां वे? ओहो महाराज तुहानू पुछ रहे हैं। हाँ जी जनाब अमरीक जी, किथे गए हो?
1: हाँ जी मैं तुहाडे कोल ही हां, फोन ते ही
0: हां। अच्छा फोन ते ही हो?
1: हाँ जी,
0: जवाब दियो फिर।
1: ਉੱਪਰ ਵੀ ਜਾਂਦੀ ਥੱਲੇ ਵੀ ਜਾਂਦੀ ਇੱਕੋ ਜਗ੍ਹਾ ਰਹਿੰਦੀ ਹੈ ਨਾ?
0: ਹਾਂ ਇੱਕੋ ਜਗ੍ਹਾ ਰਹਿੰਦੀ ਹੈ ਉਹ।
1: ਬੜਾ ਔਖਾ ਸਵਾਲ ਪੁੱਛਿਆ ਤੁਸੀਂ, ਕਹਿੰਦੇ ਈਜ਼ੀ ਸੀ।
0: ਉਹ ਇਸ ਤੋਂ ਈਜ਼ੀ ਨਹੀਂ ਹੋ ਸਕਦਾ। ਹਾਰ ਗਏ ਹੋ?
1: ਹਾਰ ਗਏ।
0: ਪੌੜੀ ਪੌੜੀ ਉੱਪਰ ਵੀ ਜਾਂਦੀ ਥੱਲੇ ਵੀ ਜਾਂਦੀ ਇੱਕੋ ਜਗ੍ਹਾ ਰਹਿੰਦੀ ਉਹ ਚੀਜ਼ ਹੀ ਆ। ਕਿਆ ਗੱਲ ਕਰਦੇ ਹੋ ਯਾਰ, ਕਿਆ ਗੱਲ ਕਰਦੇ ਹੋ ਤੁਸੀਂ। ਆਹਾਹਾਹਾ ਕਿਆ ਬਾਤ ਹੈ, ਧੰਨਵਾਦ ਧੰਨਵਾਦ ਅਮਰੀਕ ਜੀ। ਇਸ ਤੋਂ ਜ਼ਿਆਦਾ ਸੌਖਾ ਸਵਾਲ ਨਹੀਂ ਹੋ ਸਕਦਾ। ਇੱਥੇ ਜਿਹੜੇ ਪ੍ਰੋਗਰਾਮ ਸੁਣ ਰਹੇ ਹੋਣਗੇ ਨਾ ਉਹ ਉਹ ਸਵਾਲ ਦਾ ਜਵਾਬ ਬੋਲ ਰਹੇ ਹੋਣਗੇ, ਉਹ ਪੌੜੀ ਬੋਲ ਪੌੜੀ, ਤੁਸੀਂ ਨਹੀਂ ਬੋਲਿਆ। ਥੈਂਕ ਯੂ ਥੈਂਕ ਯੂ ਥੈਂਕ ਯੂ। ਔਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸਵਾਲ ਦਾ ਜਵਾਬ ਦਿਓ, ਮਹਾਰਾਜ ਤਰਕਸ਼ ਦੇ ਵਿੱਚ ਤੀਰ ਸਾਰੇ ਹੀ ਨੇ, ਔਖੇ ਵੀ ਨੇ ਸੌਖੇ ਵੀ ਨੇ, ਇਹ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਮੌਕੇ 'ਤੇ ਕਿਹੜਾ ਤੀਰ ਤੁਹਾਡੇ ਲਈ ਚੱਲੇਗਾ। ਛੇਤੀ ਛੇਤੀ ਮੇਰੇ ਤੱਕ ਪਹੁੰਚੋ, 2813074 ਨੰਬਰ ਡਾਇਲ ਕਰਨਾ ਹੈ, 0181 ਲਾਓ ਅਤੇ ਫਿਰ ਦੇਖਦੇ ਹਾਂ ਕਿ ਅੱਜ ਕਾ ਵਿਨਰ ਕੌਣ ਹੈ। ਔਰ ਮਸਤੀ ਜੰਕਸ਼ਨ ਦੇ ਵਿੱਚ ਮਸਤੀ ਚੱਲ ਰਹੀ ਹੈ ਔਰ ਤੁਸੀਂ ਇਸ ਮਸਤੀ ਦੇ ਵਿੱਚ ਮੇਰੇ ਨਾਲ ਹੋ ਔਰ ਗਵਾਹ ਹੋ ਇਸ ਮਸਤੀ 'ਤੇ। ਮਹਾਰਾਜ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ, ਹਰੀਸ਼ ਦੇ ਨਾਲ ਤੁਸੀਂ ਮਸਤੀ ਜੰਕਸ਼ਨ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰ ਰਹੇ ਹੋ, ਸਵਾਲ ਦੇ ਜਵਾਬ ਭਾਵੇਂ ਤੁਹਾਨੂੰ ਨਹੀਂ ਆ ਰਹੇ ਪਰ ਤੁਸੀਂ ਮੇਰੇ ਤੱਕ ਪਹੁੰਚ ਤਾਂ ਰਹੇ ਹੋ।

0: ਅਲਬੇਲਾ ਅਲਬੇਲਾ ਅਲਬੇਲਾ ਵਰਡ 17 FM ਰੇਨਬੋ ਤੇ ਇਸ ਵੇਲੇ ਤੁਸੀਂ ਹਰੀਸ਼ ਦੀ ਆਵਾਜ਼ ਨੂੰ ਸੁਣ ਰਹੇ ਹੋ ਔਰ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਮੇਰਾ ਫੇਵਰੇਟ ਮਸਤੀ ਜੰਕਸ਼ਨ ਔਰ ਮਸਤੀ ਜੰਕਸ਼ਨ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਗੱਲਾਂ ਹੋ ਰਹੀਆਂ ਨੇ ਔਰ ਮੇਰੇ ਸਵਾਲ ਨੇ ਤੁਹਾਡੇ ਜਵਾਬ ਨੇ ਇੱਕ ਲਿਸਨਰ ਜੁੜੇ ਨੇ ਗੱਲ ਕਰਦੇ ਉਹਨਾਂ ਦੇ ਨਾਲ ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਜੀ ਹਰੀਸ਼ ਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ ਜੀ
1: ਸੁਰਿੰਦਰ ਸਿੰਘ ਮੱਲਾ ਕਰਾਰ ਖਾਂ ਬੋਰਡ ਵਾਲਾ ਚੌਂਕ ਜਲੰਧਰ
0: ਸੁਰਿੰਦਰ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਨੂੰ ਲੱਗਦਾ ਹੈ ਕਿ ਹਾਂਜੀ ਤਿਆਰੀਆਂ ਸ਼ਿਆਰੀਆਂ ਕਰਕੇ ਆਏ ਹੋ ਪੂਰੀ ਤਰੀਕੇ ਦੇ ਨਾਲ ਹੈ
1: ਹਾਂਜੀ ਹਾਂਜੀ
0: ਹਾਂ ਫਿਰ ਸਵਾਲ ਦਾ ਜਵਾਬ ਦਿਓਗੇ
1: ਦੇਵਾਂਗੇ ਸੌਖਾ ਜਿਹਾ ਹੀ ਪੁੱਛਿਓ
0: ਉਹ ਕਿਹੜੀ ਚੀਜ਼ ਹੈ ਜਿਹੜੀ ਨਾ ਜ਼ਿੰਦਗੀ ਭਰ ਮਤਲਬ ਉਹਦੀ ਜ਼ਿੰਦਗੀ ਦੇ ਵਿੱਚ ਨਾ ਹੈਲੋ ਸੁਰਿੰਦਰ ਜੀ ਸਾਈਡ ਤੇ ਹੋ ਰੇਡੀਓ ਤੋਂ ਰੇਡੀਓ ਬੰਦ ਕਰ ਦਿਓ ਨਹੀਂ ਤਾਂ
1: ਸਾਈਡ ਤੇ ਹੈ ਜੀ
0: ਹਾਂਜੀ ਉਹ ਕਿਹੜੀ ਚੀਜ਼ ਹੈ ਜਿਹੜੀ ਸਾਰੀ ਉਮਰ ਵਿਚਾਰੀ ਤੁਰਦੀ ਰਹਿੰਦੀ ਹੈ ਤੁਰਦੀ ਰਹਿੰਦੀ ਹੈ ਚੱਲਦੀ ਰਹਿੰਦੀ ਹੈ ਦੌੜਦੀ ਰਹਿੰਦੀ ਹੈ ਪਰ ਉਹਦੇ ਪੈਰ ਦੁਖਦੇ ਨਹੀਂ ਹੈਗੇ ਪੈਰ ਨਹੀਂ ਦੁਖਦੇ
1: ਪੈਰ ਦੁਖਦੇ ਨਹੀਂ ਹੈਗੇ
0: ਪੈਰ ਨਹੀਂ ਦੁਖਦੇ ਉਹਦੇ ਨਾ
1: ਠੀਕ ਹੈ
0: ਉਹ ਮਿਹਨਤ ਬਹੁਤ ਕਰਦੀ ਹੈ ਨਾ ਉਹ ਮਤਲਬ ਸੰਘਰਸ਼ ਜਿਹੜਾ ਉਹਦਾ ਸੰਘਰਸ਼ ਹੈ ਨਾ ਉਹਦੀ ਬਰਾਬਰੀ ਅਸੀਂ ਜ਼ਿੰਦਗੀ 'ਚ ਨਹੀਂ ਕਰ ਸਕਦੇ
1: ਠੀਕ ਹੈ ਜੀ
0: ਜਦੋਂ ਅਸੀਂ ਉਸਨੂੰ ਮਤਲਬ ਦੱਸੋ ਫਿਰ ਕਿਹੜੀ ਚੀਜ਼ ਆ ਉਹ ਮਹਾਰਾਜ ਹੈ
1: ਧਰਤੀ
0: ਧਰਤੀ ਓ ਹੋ ਹੋ ਕਿਆ ਬਾਤ ਹੈ ਕਿਆ ਬਾਤ ਹੈ ਨਹੀਂ ਨਹੀਂ ਪਰ ਗਲਤ ਜਵਾਬ
1: ਤੁਹਾਡੀ 24 ਘੰਟੇ ਘੁੰਮਦੀ ਹੈ ਉਹਦੇ ਪੈਰ ਕੋਈ ਨਹੀਂ
0: ਬਟ ਉਹ ਚੀਜ਼ ਸਾਡੇ ਨਾਲ ਮਤਲਬ ਉਹ ਚੀਜ਼ ਨੂੰ ਅਸੀਂ ਮਤਲਬ ਦੇਖ ਸੁਣ ਸਕਦੇ ਹਾਂ ਧਰਤੀ ਤਾਂ ਦੇਖਦੇ ਠੀਕ ਹੈ ਬਟ
1: ਜਾਂ ਫਿਰ ਪਰਛਾਵਾਂ ਹੋ ਸਕਦਾ ਜੀ
0: ਪਰਛਾਵਾਂ ਬਹਿ ਤੇ ਜਾਂਦਾ ਨਾ ਪਰਛਾਵਾਂ ਬਹਿੰਦਾ ਮਹਾਰਾਜ ਹੁਣ ਕੋਈ ਬਲਬ ਹੈ ਉਹਦਾ ਪਰਛਾਵਾਂ ਉਹ ਚੱਲਦਾ ਥੋੜ੍ਹੀ ਆ
1: ਹਾਂਜੀ
0: ਹੈ ਕਿ ਨਹੀਂ
1: ਹਾਂਜੀ ਹਾਂਜੀ
0: ਫਿਰ ਹੁਣ ਪੇੜ ਚੱਲਦੇ ਥੋੜੀ ਉਹਦੇ ਵੀ ਉਹਦਾ ਵੀ ਤਾਂ ਪਰਛਾਵਾਂ ਹੁੰਦਾ ਕਿ ਨਹੀਂ ਦਰਖਤ ਰੁੱਖ
1: ਹਾਂਜੀ
0: ਹਾਂਜੀ ਹਾਂਜੀ ਨਹੀਂ ਸਵਾਲ ਦਾ ਜਵਾਬ ਦਿਓ
1: ਜਿੱਦਾਂ ਕਰਦਾ ਸੀ ਉਹਨਾਂ
0: ਮਹਾਰਾਜ ਘੜੀ ਘੜੀ ਘੜੀ ਕਿੰਨਾ ਚੱਲਦੀ ਵਿਚਾਰੀ ਕਿੰਨਾ ਚੱਲਦੀ ਹੈ ਜ਼ਿੰਦਗੀ ਦੇ ਵਿੱਚ
1: ਪਰ ਉਹਦੇ ਚੱਲ ਮੁੱਕ ਜਾਂਦਾ ਪਰ ਉਹ ਰੁਕ ਜਾਂਦੀ ਧਰਤੀ ਨਹੀਂ ਰੁਕਦੀ
0: ਮਹਾਰਾਜ ਮਹਾਰਾਜ ਇੱਥੇ ਇੱਥੇ ਸਵਾਲ ਦਾ ਜਵਾਬ ਘੜੀ ਹੈ ਮਹਾਰਾਜ ਸਾਨੂੰ ਨਜ਼ਰ ਤੇ ਨਹੀਂ ਨਾ ਆਉਂਦੀ ਤੁਹਾਨੂੰ ਇਸ ਵੇਲੇ ਨਜ਼ਰ ਤੇ ਨਹੀਂ ਨਾ ਆ ਰਹੀ ਧਰਤੀ ਚੱਲਦੀ ਹੋਈ
1: ਨਹੀਂ
0: ਨਹੀਂ ਆ ਰਹੀ ਨਾ
1: ਨਹੀਂ
0: ਤੇ ਉਹ ਘੜੀ ਤਾਂ ਨਜ਼ਰ ਆਉਂਦੀ ਨਾ ਸਾਨੂੰ
1: ਹਾਂਜੀ
0: ਫੇਰ ਥੈਂਕ ਯੂ ਸੋ ਮਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ
1: ਥੈਂਕ
0: ਯੂ ਜੀ ਥੈਂਕ ਯੂ ਔਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਵੀ ਸਵਾਲ ਦਾ ਜਵਾਬ ਦਿਓ ਔਰ ਮੇਰੇ ਲੌਜੀਕਲ ਸਵਾਲ ਤੁਹਾਡੇ ਤੱਕ ਪਹੁੰਚਣ ਤਾਂ ਤੁਸੀਂ ਮਹਾਰਾਜ ਲੌਜੀਕਲੀ ਤਾਂ ਅਸੀਂ ਸਾਰੀ ਜ਼ਿੰਦਗੀ ਰਹਿੰਦੇ ਹਾਂ ਥੋੜ੍ਹਾ ਜਿਹਾ ਇਲੌਜੀਕਲ ਹੋਵੋ ਅਤੇ ਸਵਾਲ ਦਾ ਜਵਾਬ ਤੁਸੀਂ ਤਾਂ ਦੇ ਪਾਉਣਾ ਤੁਹਾਨੂੰ ਅੰਦਰਲੀ ਗੱਲ ਦੱਸ ਰਿਹਾ ਮੈਂ ਨੁਸਖਾ ਜਿਹੜਾ ਤੁਹਾਡੇ ਤੱਕ ਪਹੁੰਚਾ ਰਿਹਾ ਨਾ ਮਤਲਬ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਕਿ ਸਿੱਧਾ ਸਿੱਧਾ ਨਹੀਂ ਥੋੜ੍ਹਾ ਟੇਢਾ ਟੇਢਾ ਸੋਚੋ ਜ਼ਿੰਦਗੀ ਦੇ ਵਿੱਚ ਟੇਢਾ ਮੇਢਾ ਵੀ ਸੋਚੋ ਔਰ ਹਮੇਸ਼ਾ ਜਿਹੜੇ ਸਿੱਧੇ ਸਾਧੇ ਹੁੰਦੇ ਨੇ ਉਹ ਕੱਟ ਦਿੱਤੇ ਜਾਂਦੇ ਨੇ ਬਟ ਟੇਢਾ ਇਸੇ ਕਰਕੇ ਜ਼ਿੰਦਗੀ ਦੇ ਵਿੱਚ ਥੋੜ੍ਹਾ ਜਿਹਾ ਮਤਲਬ ਇਹ ਘੁਮਾਓਦਾਰ ਤਰੀਕਾ ਵੀ ਅਪਣਾਉਣਾ ਚਾਹੀਦਾ ਔਰ ਇਸੇ ਕਰਕੇ ਇਹ ਲੌਜੀਕਲ ਸਵਾਲ ਲੈ ਕੇ ਆਇਆ ਤੁਹਾਡੇ ਲਈ ਜਿਨ੍ਹਾਂ ਦੇ ਜਵਾਬ ਜਿਹੜੇ ਨੇ ਉਹ ਇਲੌਜੀਕਲ ਹੋ ਸਕਦੇ ਨੇ ਪਰ ਦੇਖਦੇ ਹਾਂ ਤੁਸੀਂ ਉਹ ਇਲੌਜੀਕਲ ਜਵਾਬ ਦੇ ਪਾਉਂਦੇ ਹੋ ਜਾਂ ਨਹੀਂ ਮਸਤੀ ਜੰਕਸ਼ਨ ਪ੍ਰੋਗਰਾਮ ਚੱਲ ਰਿਹਾ ਔਰ ਟਾਈਮ ਬੜਾ ਥੋੜ੍ਹਾ ਛੇਤੀ ਛੇਤੀ 2813 0 ਚੌਥਾ ਡਾਇਲ ਕਰੋ ਮੇਰੇ ਤੱਕ ਪਹੁੰਚੋ ਅਤੇ ਫਿਰ ਦੇਖਦੇ ਹਾਂ ਕੌਣ ਸਵਾਲ ਦਾ ਜਵਾਬ ਦੇ ਪਾਉਂਦਾ

ਚੋਂ ਕੱਢ ਕੇ ਅਸੀਂ ਕੱਢਿਆ ਪਾਣੀ ਚੋਂ, ਨਾਲ ਹੀ ਫਿਰ ਫਰਿੱਜ ਖੋਲਿਆ, ਨਾਲ ਹੀ ਫਿਰ ਫਰਿੱਜ ਦੇ ਵਿੱਚ ਰੱਖਿਆ, ਫਰਿੱਜ ਬੰਦ ਕਰ ਦਿੱਤਾ, ਠਾ ਫਿਰ ਉਹ ਕੀ ਬਣੇਗੀ? ਮਹਾਰਾਜ ਪਾਣੀ ਚੋਂ ਕੱਢ ਲਿਆ, ਉਹ ਤਾਂ ਵਿਚਾਰੀ ਵੈਸੇ ਨੀ ਰਹੀ, ਫਰਿੱਜ ਦੇ ਵਿੱਚ ਰੱਖਿਆ, ਫਿਰ ਕੀ ਬਣੇਗੀ? ਉਹ ਹੱਸਣ ਲਈ ਨੀ ਮਹਾਰਾਜ, ਤੁਸੀਂ ਕਮਾਲ ਦਾ, ਵੈਸੇ ਤੁਹਾਡਾ ਹਾਸਾ ਜਿਹੜਾ ਨਾ ਉਹ ਅਲਟੀਮੇਟ ਲੱਗ ਰਿਹਾ ਮੈਨੂੰ, ਹੋਰ ਗੱਲਾਂ ਤੋਂ ਗੱਲਾਂ ਸਵਾਲ ਤਾਂ ਮੇਰਾ ਹੈ ਹੀ ਹੈ, ਨਹੀਂ ਸਮਝ ਆ ਰਿਹਾ ਮਹਾਰਾਜ, ਉਹ ਠੰਡੀ ਮੱਛੀ ਬਣੇਗੀ, ਫਰੋਜ਼ਨ ਫਿਸ਼ ਹੈ ਕਿ ਨਹੀਂ ਗੱਲਬਾਤ? ਹਾਂ ਹਾਂ ਬਿਲਕੁਲ ਠੰਡੀ ਮੱਛੀ, ਔਰ ਥੈਂਕ ਯੂ ਜਵਾਬ ਦੇਣ ਦੇ ਲਈ, ਨਹੀਂ ਦਿੱਤਾ ਤੁਸੀਂ, ਨਹੀਂ ਦਿੱਤਾ ਜੋ ਕਿ ਤੁਸੀਂ, ਔਰ ਜੇਕਰ ਤੁਸੀਂ ਵੀ ਜੇਕਰ ਦੇਣਾ ਸਵਾਲ ਦਾ ਜਵਾਬ, ਤੁਹਾਨੂੰ ਆਉਂਦੇ ਨੇ ਮੇਰੇ ਸਵਾਲਾਂ ਦੇ ਜਵਾਬ, ਤਾਂ ਤੁਸੀਂ ਕੀ ਕਰਨਾ ਹੈ, ਕਰਨਾ ਇਹ ਹੈ 2813074 ਇਹ ਸਾਡਾ ਨੰਬਰ ਹੈ, ਇਹ ਨੰਬਰ ਡਾਇਲ ਕਰਕੇ ਮੇਰੇ ਤੱਕ ਪਹੁੰਚਣਾ ਹੈ, ਔਰ ਫਿਰ ਨਾਲ ਨਾਲ ਮੌਸਮ ਆਨੰਦਮਈ ਹੋ ਰਿਹਾ ਬਾਹਰ, ਔਰ ਇਸ ਪ੍ਰੋਗਰਾਮ ਦੇ ਵਿੱਚ ਵੀ ਆਨੰਦਮਈ ਮਾਹੌਲ ਜਿਹੜਾ ਉਹ ਹਰੀਸ਼ ਨੇ ਬਣਾਇਆ ਹੋਇਆ, ਔਰ ਤੁਹਾਡੀਆਂ ਗੱਲਾਂ ਉਹਨਾਂ ਨੂੰ ਹੋਰ ਜ਼ਿਆਦਾ ਸਕੂਨ ਭਰਿਆ ਬਣਾ ਰਹੀਆਂ ਨੇ, ਮਤਲਬ ਮੌਜ ਮਸਤੀ ਪੂਰੀ ਪੂਰੀ ਹੋ ਰਹੀ ਹੈ ਅੱਜ, ਔਰ ਮਸਤੀ ਜੰਕਸ਼ਨ ਦਾ ਪ੍ਰੋਗਰਾਮ ਇਹ, ਔਰ ਤੁਹਾਡੀ ਨਾਲ ਨਾਲ ਸ਼ਿਰਕਤ, ਮੇਰੇ ਸਵਾਲ, ਤੁਹਾਡੇ ਜਵਾਬ, ਆਹ ਰਲ ਮਿਲ ਕੇ ਇਹ ਪ੍ਰੋਗਰਾਮ ਜਿਹੜਾ ਅਰਸ਼ਾਂ ਤੱਕ ਪਹੁੰਚ ਰਿਹਾ। ਕਿਆ ਬਾਤ, ਅਰਸ਼ਾਂ ਤੋਂ ਇੱਕ ਸਵਾਲ ਮੈਨੂੰ ਲਾ ਕੇ ਲਿਆਉਣਾ ਪੈਣਾ ਜੋ ਤੁਹਾਡੇ ਤੱਕ ਪਹੁੰਚਾਵਾਂਗਾ ਮੈਂ, ਦੇਖਦੇ ਹਾਂ ਤੁਸੀਂ ਉਸ ਦਾ ਜਵਾਬ ਦੇ ਪਾਉਂਦੇ ਹੋ ਜਾਂ ਫਿਰ ਨਹੀਂ, ਕਿਹੜਾ ਉਹ ਲੱਕੀ ਬੰਦਾ ਜਿਹੜਾ ਅਰਸ਼ਾਂ ਵਾਲਾ ਸਵਾਲ ਦਾ ਜਵਾਬ ਦੇਗਾ। ਪਹਿਲਾਂ ਇਹ ਗਾਣਾ ਸੁਣਦੇ ਹਾਂ।

0: ਹਾਂ, ਕਿਉਂਕਿ ਕੰਨ ਦੇ ਕੋਲ ਆ ਕੇ ਇਹੀ ਕਹਿ ਕੇ ਜਾਂਦੇ ਉਹ ਤੁਹਾਨੂੰ। ਤੁਸੀਂ ਕਦੀ ਉਹਨਾਂ ਦਾ ਗਾਣਾ ਸੁਣਿਆ ਨਹੀਂ ਮਹਾਰਾਜ? ਮੈਂ ਸੁਣਿਆ ਨਾ, ਇਸ ਲਈ ਮੈਨੂੰ ਪਤਾ ਉਹ ਇਹੋ ਹੀ ਗਾਣਾ ਗਾਉਂਦੇ।
1: ਇਹ ਵੀ ਗੱਲ ਸਹੀ ਆ, ਬਿਲਕੁਲ ਸਹੀ, ਇਹ ਵੀ ਹੋ ਸਕਦਾ ਹੈ। ਬਟ ਕਿਉਂਕਿ ਮੈਂ ਨਾ ਤਕਰੀਬਨ ਸਾਰੇ ਮੋਸਟਲੀ ਜਦੋਂ ਮੱਛਰਾਂ ਦੀ ਅਗਰਬੱਤੀ ਹੁੰਦੀ ਨਾ, ਪਹਿਲਾਂ ਲਗਾ ਲੈਂਦੇ, ਮੱਛਰ ਫਿਰ ਨੇੜੇ ਨਹੀਂ ਆਉਂਦਾ ਇਸ ਕਰਕੇ।
0: ਅੱਛਾ, ਮਤਲਬ ਤੁਸੀਂ ਕੰਨਾਂ ਦੇ ਨੇੜੇ ਨਹੀਂ ਆਉਣ, ਗਾਣੇ ਗਾਉਣ ਨਹੀਂ ਦਿੰਦੇ ਉਹਨਾਂ ਨੂੰ?
1: ਹਾਂਜੀ ਹਾਂਜੀ,
0: ਉਹਨਾਂ ਦੀ ਪਹਿਲਾਂ ਹੀ ਤੁਸੀਂ ਬੋਲਤੀ ਬੰਦ ਕਰ ਦਿਓ, ਉਹਨਾਂ ਦੇ ਪਿਆਰ ਖਤਮ ਕਰ ਦਿੰਦੇ ਤੁਸੀਂ। ਆ ਵਿਚਾਰੇ ਇੰਨਾ ਪਿਆਰ ਕੰਨ ਦੇ ਵਿੱਚ ਆ ਕੇ ਬੋਲ ਕੇ ਜਾਂਦੇ, ਕਹੋ ਨਾ ਪਿਆਰ ਹੈ।
1: ਕੋਈ ਨਹੀਂ ਯਾਰੀ ਸਾਹਿਬ, ਕਿਸ ਟਾਈਮ ਨਾ ਸੁਣ ਕੇ ਦੇਖਾਂਗੇ ਵੀ ਬਾਕੀ ਇਹ ਹੀ ਗਾਣਾ ਗਾਉਂਦੇ ਨੇ।
0: ਕੀ ਪਤਾ ਤੁਹਾਡੇ ਕੰਨ 'ਚ ਕੋਈ ਹੋਰ ਗਾ ਦੇਣ, ਇਹ ਵੀ ਹੋ ਸਕਦਾ। ਫਿਰ ਮੈਨੂੰ ਦੱਸਿਓ ਤੁਸੀਂ ਕਿ ਮੇਰੇ ਯਾਰ ਮੇਰੇ ਕੰਨ 'ਚ ਤਾਂ ਆ ਗਾ ਕੇ ਗਏ ਉਹ।
1: ਕਿਉਂ ਤੁਸੀਂ ਸਿਟੀ ਵਿੱਚ ਰਹਿੰਦੇ, ਜਲੰਧਰ ਰਹਿੰਦੇ ਹੋ, ਮੈਂ ਪਿੰਡ ਵਿੱਚ ਰਹਿੰਦਾ, ਹੋ ਸਕਦਾ ਇਹਨਾਂ ਦੀ ਲੈਂਗੁਏਜ ਜਾਂ ਗਾਣੇ ਗਾਉਣ ਦਾ ਤਰੀਕਾ ਸਟਾਈਲ ਅਲੱਗ ਅਲੱਗ
0: ਹੋ। ਕਿਆ ਬਾਤ ਆ, ਇਹ ਵੀ ਗੱਲ ਹੋ ਸਕਦੀ ਹੈ, ਕਿਆ ਬਾਤ ਹੈ। ਇਹਦੇ ਲਈ ਤੁਹਾਡੇ ਲਈ ਆ ਮਹਾਰਾਜ, ਇਹ ਕ੍ਰੀਏਟਿਵ ਆਈਡੀਆ ਤੁਹਾਡਾ, ਇਹਦੇ ਲਈ ਨਾ ਤਾੜੀਆਂ ਬਣਦੀਆਂ ਤੁਹਾਡੇ ਲਈ। ਆਹ ਆਹ ਆਹ, ਕਿਆ ਬਾਤ ਹੈ, ਕਿਆ ਬਾਤ ਹੈ ਮਿੰਟੂ ਜੀ, ਥੈਂਕ ਯੂ ਸੋ ਮਚ।
1: ਬਹੁਤ ਸੋਹਣਾ ਪ੍ਰੋਗਰਾਮ, ਤੁਸੀਂ ਹਰ ਵਾਰ ਦੀ ਤਰ੍ਹਾਂ ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰਦੇ ਹੋ, ਨਵੇਂ ਨਵੇਂ ਕਾਲਰਾਂ ਨੂੰ ਮੌਕਾ ਮਿਲਦਾ, ਬਹੁਤ ਅੱਛਾ ਲੱਗਦਾ।
0: ਹਾਂਜੀ, ਥੈਂਕ ਯੂ ਸੋ ਮਚ,
1: ਥੈਂਕ ਯੂ ਮਹਾਰਾਜ, ਥੈਂਕ ਯੂ।
0: ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵੀ ਮੇਰੇ ਤੱਕ ਪਹੁੰਚੋ, ਤਾਂ ਤੁਹਾਨੂੰ ਕਰਨਾ ਪੈਣਾ ਨੰਬਰ ਡਾਇਲ 2813-0074, ਛੇਤੀ ਨੰਬਰ ਡਾਇਲ ਕਰ ਸਕਦੇ ਹੋ, ਕਿਉਂਕਿ ਹਲੇ 4 ਕੁ ਮਿੰਟ ਹੈਗੇ ਆ। ਜੇਕਰ ਤੁਸੀਂ ਚਾਹੋ ਤਾਂ ਮੇਰੇ ਤੱਕ ਪਹੁੰਚ ਸਕਦੇ ਹੋ। ਮਸਤੀ ਜੰਕਸ਼ਨ ਪ੍ਰੋਗਰਾਮ ਤੁਸੀਂ ਹਰੀਸ਼ ਦੇ ਨਾਲ ਇੰਜੋਏ ਕਰ ਰਹੇ ਹੋ, ਔਰ ਇਸ ਵੇਲੇ ਤੁਹਾਡੀ ਸ਼ਿਰਕਤ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਹੋ ਰਹੀ ਹੈ, ਔਰ ਤੋ ਮੇਰੇ ਸਵਾਲ ਨੇ, ਤੁਹਾਡੇ ਜਵਾਬ ਨੇ। ਦੇਖਦੇ ਹਾਂ ਕੌਣ ਇਸ ਵੇਲੇ ਸਾਡੇ ਨਾਲ ਜੁੜਿਆ ਜੀ। ਔਰ ਹੈਲੋ,
2: ਸਤਿ ਸ਼੍ਰੀ
0: ਅਕਾਲ, ਫਟਾਫਟ ਸਵਾਲ ਦਾ ਜਵਾਬ ਦਿਓ ਜੀ।
2: ਹਾਂਜੀ,
0: ਰੇਡੀਓ ਸੈੱਟ ਤੋਂ ਥੋੜ੍ਹਾ ਜਿਹਾ ਇੱਧਰ ਸਾਈਡ 'ਤੇ ਹੋ ਜਾਓ। ਉਹ ਕਿਹੜਾ ਕੰਮ ਹੈ ਜੋ ਦੁਨੀਆ ਦਾ ਸਭ ਤੋਂ ਆਲਸੀ ਬੰਦਾ ਹੀ ਬਹੁਤ ਈਜ਼ੀਲੀ ਕਰ ਲੈਂਦਾ? ਉਹ ਕਿਹੜਾ ਕੰਮ ਹੈ ਜੋ ਆਲਸੀ ਬੰਦਾ ਸਭ ਤੋਂ ਜ਼ਿਆਦਾ ਵਧੀਆ ਕਰਦਾ ਉਹ ਕੰਮ?
2: ਸੌਣ ਦਾ?
0: ਨਹੀਂ ਨਹੀਂ ਨਹੀਂ, ਕੰਮ ਕਰਦਾ ਉਹ?
2: ਖਾਣ ਦਾ?
0: ਨਹੀਂ, ਛੇਤੀ ਛੇਤੀ ਛੇਤੀ ਛੇਤੀ ਛੇਤੀ ਫਟਾਫਟ ਨਾਮ ਹੀ ਦੱਸ ਦਿਓ, ਕੌਣ ਗੱਲ ਕਰ ਰਹੇ ਹੋ?
2: ਕੋਮਲ।
0: ਹਾਂ ਕੋਮਲ ਜੀ, ਇਹ ਗਲਤ ਜਵਾਬ ਹੈ ਤੁਹਾਡਾ। ਉਹ ਗਲਤੀਆਂ ਕੱਢਣ ਦਾ ਕੰਮ? ਹਾਂ। ਨਹੀਂ ਯਾਰ, ਆਹ ਸਹੀ ਨਹੀਂ ਕੀਤਾ ਤੂੰ, ਨਹੀਂ ਯਾਰ ਆਹ ਨਹੀਂ ਸਹੀ ਕੀਤਾ ਯਾਰ, ਤੇਰੇ ਤੂੰ ਇੱਦਾਂ ਨਹੀਂ ਕਰਦਾ ਯਾਰ, ਤੂੰ ਇੱਦਾਂ ਨਹੀਂ ਕਰਦਾ, ਕਰਦੇ ਨਾ ਉਹ? ਸਹੀ ਹੈ ਨਾ, ਤੇ ਮੈਂ ਸਹੀ ਜਵਾਬ ਦਿੱਤਾ ਨਾ ਫਿਰ।
2: ਮੇਰੀ ਇੱਕ ਗੱਲ ਸੁਣੋ, ਇੱਕ ਚੁਟਕਲਾ ਯਾਦ ਆਇਆ ਤੁਹਾਡੇ ਆਲਸੀ ਵਾਲੇ ਤੋਂ?
0: ਨਹੀਂ ਚੁਟਕਲਾ ਨਹੀਂ, ਇਸ ਵੇਲੇ ਸਵਾਲ ਦਾ ਜਵਾਬ ਦੇਣ ਲਈ ਮੈਂ ਤੁਹਾਨੂੰ, ਤੁਸੀਂ ਕਾਲ ਲਾਈ ਹੈ ਤੇ ਸਵਾਲ ਦਾ ਜਵਾਬ ਤੁਸੀਂ ਗਲਤ ਦੇ ਦਿੱਤਾ। ਥੈਂਕ ਯੂ,
2: ਓਕੇ, ਥੈਂਕ ਯੂ।
0: ਔਰ ਇਸ ਵੇਲੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਤੱਕ ਤੁਸੀਂ ਮੇਰੇ ਤੱਕ ਪਹੁੰਚੋ, ਤਾਂ ਤੁਸੀਂ ਨਹੀਂ ਪਹੁੰਚ ਪਾਓਗੇ, ਕਿਉਂਕਿ ਇਸ ਵੇਲੇ ਪ੍ਰੋਗਰਾਮ ਜਿਹੜਾ ਹੈ ਉਸ ਨੂੰ ਖਤਮ ਕਰਨ ਦਾ ਟਾਈਮ ਜਿਹੜਾ ਉਹ ਆ ਪਹੁੰਚਿਆ। ਟੈਨਸ਼ਨ ਨਹੀਂ ਲੈਣੀ, ਦੁਬਾਰਾ ਫਿਰ ਕਦੀ ਤੁਹਾਡੇ ਨਾਲ ਮੁਲਾਕਾਤ ਹੋਏਗੀ ਇਸ ਪ੍ਰੋਗਰਾਮ। ਮੈਂ ਤਾਂ ਇੱਥੇ ਹਾਂ ਮਹਾਰਾਜ, ਕਿਤੇ ਨਹੀਂ ਚੱਲਾ, ਇਸ ਪ੍ਰੋਗਰਾਮ ਨੂੰ ਇੱਥੇ ਵਾਇੰਡ ਅਪ ਕਰਦੇ ਹਾਂ ਔਰ ਵੱਧਦੇ ਹਾਂ ਅਗਲੇ ਪੜਾਅ ਵੱਲ।

ਆਹਾ ਹਾ ਹਾ ਕਿਆ ਬਾਤ ਹੈ ਜੀ, ਮੌਸਮ ਤਾਂ ਨਿਰਾਲਾ ਸੋਹਣਾ ਸੁਨੱਖਾ ਹੋ ਹੀ ਗਿਆ। ਔਰ ਇਸ ਸੋਹਣੇ ਸੁਨੱਖੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਹਰੀਸ਼ ਆਪਣੇ ਸਾਰੇ ਸਰੋਤਿਆਂ ਦਾ ਇਸਤਕਬਾਲ ਕਰਦਾ। ਵੈਲਕਮ ਹੈ ਜੀ, ਸਵਾਗਤ ਹੈ ਤੁਹਾਡਾ ਹਰੀਸ਼ ਇਸ ਮਹਿਫਲ ਦੇ ਵਿੱਚ, ਅੱਜ ਤੁਹਾਡੇ ਨਾਲ ਹੈ ਔਰ 11 ਵਜੇ ਤੱਕ ਇਹ ਮਹਿਫਲ ਇਸੇ ਤਰ੍ਹਾਂ ਸੱਜੀ ਰਹੇਗੀ। ਔਰ ਇਸ ਮਹਿਫਲ ਦੇ ਵਿੱਚ ਜਿਹੜੇ ਅਲੱਗ ਅਲੱਗ ਪੜਾਅ ਨੇ, ਉਸ ਪੜਾਅ ਦਾ ਆਪਣਾ ਹੀ ਨਿਰਾਲਾ ਹੈ ਔਰ ਹਰ ਇੱਕ ਪੜਾਅ ਕੁਝ ਕਹਿੰਦਾ। ਔਰ ਇਹ ਵਾਲਾ ਜਿਹੜਾ ਪੜਾਅ ਨਾ, ਜਿਹੜਾ ਹੁਣ ਸ਼ੁਰੂ ਹੋਇਆ ਸਾਡਾ ਇਹ ਪ੍ਰੋਗਰਾਮ, ਪਤਾ ਮੈਨੂੰ ਕਿ ਇਹ ਤੁਹਾਡੇ ਦਿਲ ਦੇ ਕਰੀਬ ਹੈ, ਇਹ ਤੁਹਾਨੂੰ ਦਿਲ ਤੋਂ ਬੜਾ ਹੀ ਦਿਲ ਤੱਕ ਪਸੰਦ ਹੈਗਾ, ਮੈਨੂੰ ਪਤਾ। ਔਰ ਕਿਉਂਕਿ ਇਹਦਾ ਰਿਸ਼ਤਾ ਵੀ ਦਿਲ ਦੇ ਨਾਲ ਹੀ ਜੁੜਿਆ ਹੋ ਰਿਹਾ, ਕਿਉਂਕਿ ਪ੍ਰੋਗਰਾਮ ਦਾ ਨਾਂ ਹੀ ਮਹਾਰਾਜ ਦਿਲ ਚਾਹਤਾ ਹੈ। ਔਰ ਦਿਲ ਸਾਡਾ ਬਹੁਤ ਕੁਝ ਚਾਹੁੰਦਾ, ਦਿਲ ਸਾਡਾ ਇਹ ਚਾਹੁੰਦਾ ਹੈ ਕਿ ਅਸੀਂ ਇੱਥੇ ਬੈਠੇ ਰਹੀਏ, ਕੋਈ ਕੰਮ ਨਾ ਕਰੀਏ, ਸਾਰੇ ਕੰਮ ਕਾਜ ਸਾਡੇ ਹੋ ਜਾਣ। ਦਿਲ ਇਹ ਵੀ ਚਾਹੁੰਦਾ ਹੈ ਕਿ ਸਾਨੂੰ ਕੰਮ ਕਾਜ ਨਾ ਕਰਨਾ ਪਵੇ। ਦਿਲ ਇਹ ਵੀ ਚਾਹੁੰਦਾ ਹੈ ਕਿ ਸਾਡੇ ਸਾਰੇ ਕੰਮ ਜਿਹੜੇ ਨੇ ਆਪਣੇ ਆਪ ਮੁਕੰਮਲ ਹੋ ਜਾਣ ਔਰ ਅਸੀਂ ਸਭ ਕੁਝ ਬੈਠੇ ਬਿਠਾਏ ਪਾ ਲਈਏ, ਕਿੰਨਾ ਸੋਹਣਾ ਹੋਵੇ ਨਾ। ਪਰ ਨਹੀਂ, ਇੱਦਾਂ ਨਹੀਂ ਹੁੰਦਾ ਔਰ ਕੁਝ ਕਰਨਾ ਹੀ ਪੈਂਦਾ। ਇਸ ਲਈ ਤੁਹਾਨੂੰ ਵੀ ਕਰਨਾ ਪੈਣਾ ਕਿ 9855-10-1027 ਸਾਡਾ ਵਟਸਐਪ ਨੰਬਰ ਹੈ, ਆਪਣਾ ਮੋਬਾਈਲ ਚੱਕਣਾ, ਇਸ ਵਟਸਐਪ ਨੰਬਰ 'ਤੇ ਵਟਸਐਪ ਕਰਨਾ ਆਪਣਾ ਫੇਵਰੇਟ ਗਾਣਾ, ਭਾਵੇਂ ਬਾਲੀਵੁੱਡ ਹੋਵੇ ਜਾਂ ਪੋਲੀਵੁੱਡ ਹੋਵੇ, ਪੰਜਾਬੀ ਫਿਲਮਾਂ ਦਾ ਜਾਂ ਹਿੰਦੀ ਫਿਲਮਾਂ ਦਾ ਕੋਈ ਵੀ ਗਾਣਾ ਤੁਸੀਂ ਸੁਣਨਾ ਚਾਹੁੰਦੇ ਹੋ, ਮੇਰੇ ਤੱਕ ਪਹੁੰਚਾਉਣਾ ਲਿਖ ਕੇ ਔਰ ਮੈਂ ਉਹ ਤੁਹਾਡੇ ਦਿਲ ਤੱਕ ਪਹੁੰਚਾਵਾਂਗਾ, ਯਾਨੀ ਕਿ ਸੁਣਾਵਾਂਗਾ ਮਹਾਰਾਜ। ਹਾਂ, ਸਿੰਪਲ ਐਂਡ ਈਜ਼ੀ ਵੇ, ਔਰ ਇਹੀ ਤਰੀਕਾ। ਔਰ ਸਾਡਾ ਪ੍ਰੋਗਰਾਮ ਦਿਲ ਚਾਹਤਾ ਹੈ ਤੁਸੀਂ ਇੰਜੋਏ ਕਰ ਰਹੇ ਹੋ ਹਰੀਸ਼ ਦੇ ਨਾਲ, ਔਰ ਇਹ ਸਫ਼ਰ ਦੇ ਵਿੱਚ ਇਹ ਪਹਿਲਾ ਟਰੈਕ ਮੈਂ ਇਸ ਵੇਲੇ ਪਲੇ ਕਰ ਰਿਹਾ ਜੋ ਆਹ ਮੈਨੂੰ ਪਸੰਦ ਹੈ, ਔਰ ਦੇਖਦੇ ਹਾਂ

ਨਹੀਂ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ, ਅਸੀਂ ਕਦੋਂ ਰੋਕ ਰਹੇ ਹਾਂ, ਅਸੀਂ ਕਦੋਂ ਰੋਕ ਰਹੇ ਹਾਂ, ਗਾਓ ਗਾਓ ਗਾਓ ਮਹਾਰਾਜ, ਜਿੰਨਾ ਮਰਜ਼ੀ ਗਾਓ। 102.7 FM ਰੇਨਬੋ ਦੇ ਹਰੀਸ਼ ਨਾਲ ਹੈ ਤੁਹਾਡੇ, ਔਰ ਇੱਥੇ ਗਾਉਣ ਵਜਾਉਣ ਦਾ ਹੀ ਪ੍ਰੋਗਰਾਮ ਚੱਲ ਰਿਹਾ ਮਹਾਰਾਜ, ਤੁਹਾਡੇ ਫੇਵਰੇਟ ਟਰੈਕ ਪਲੇ ਹੋ ਰਹੇ ਨੇ, ਔਰ ਦਿਲ ਚਾਹਤਾ ਪ੍ਰੋਗਰਾਮ ਦੇ ਵਿੱਚ 98 55 10 10 ਦਾ ਹੀ ਸਾਡਾ ਵਟਸਐਪ ਨੰਬਰ, ਔਰ ਇਸ ਵਟਸਐਪ ਨੰਬਰ 'ਤੇ ਤੁਸੀਂ ਸਾਡੇ ਤੱਕ ਆਪਣੇ ਮੈਸੇਜਿਸ ਭੇਜ ਰਹੇ ਹੋ ਔਰ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰ ਰਿਹਾ ਮੈਂ। ਮੈਸੇਜ ਪੜ੍ਹਦੇ ਹਾਂ ਅਗਲਾ, ਆਦਰਣੀ ਪ੍ਰਸਾਰਕ ਹਰੀਸ਼ ਜੀ, ਬੇਸ਼ੁਮਾਰ ਮੁਹੱਬਤਾਂ, ਫਿਲਮ ਉਮੀਦ ਗੀਤ ਮੁਝੇ ਇਸ਼ਕ ਹੈ ਤੁਝੀ ਸੇ, ਗਾਇਕ ਮੁਹੰਮਦ ਰਫੀ, ਅਨਾਰ ਕਲੀ ਬਾਜ਼ਾਰ ਜਗਰਾਓਂ ਸੇ, ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ, ਵਿਨੋਦ ਪੁਰੀ, ਖੁਸ਼ ਰਹੋ ਮਸਤ ਰਹੋ ਜੀ, ਥੈਂਕ ਯੂ ਸੋ ਮੱਚ, ਇਹ ਮੈਸੇਜ ਤੁਸੀਂ ਮੇਰੇ ਤੱਕ ਪਹੁੰਚਾਇਆ, ਔਰ ਤੁਹਾਡੇ ਫੇਵਰੇਟ ਟਰੈਕ ਨੂੰ ਮੈਂ ਜ਼ਰੂਰ ਪਲੇ ਕਰਾਂਗਾ ਜੀ। ਐਨੀ ਸੌਂਗ, ਅਗਲਾ ਮੈਸੇਜ ਹੈ ਜੀ, ਐਨੀ ਸੌਂਗ ਪਹਾੜਗੰਜ ਮੁਲਤਾਨੀ ਡਾਂਡਾ ਸੇ, ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ, ਮਧੂ ਨਾਇਕ, ਧੰਨਵਾਦ। ਕਹਿੰਦੇ ਨੇ ਕਿ ਕੋਈ ਵੀ ਗਾਣਾ ਪਲੇ ਕੀਤਾ ਜਾਵੇ, ਔਰ ਥੈਂਕ ਯੂ ਸੋ ਮੱਚ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਅਤੇ ਆਓ ਫਿਰ ਅਜੀ ਗਾਣਾ ਸੁਣਦੇ ਹਾਂ ਜੀ ਅਸੀਂ, ਮੁਹੰਮਦ ਰਫੀ ਸਾਹਿਬ ਦੀ ਆਵਾਜ਼ 'ਚ, ਮੁਝੇ ਇਸ਼ਕ ਹੈ, ਮੁਹੰਮਦ ਰਫੀ ਸਾਹਿਬ ਦੀ ਆਵਾਜ਼ 'ਚ।

ਨਹੀਂ, ਪਹਿਚਾਣ ਲਿਆ ਜੀ, ਮੈਂ ਪਹਿਚਾਣ ਲਿਆ, ਔਰ ਇਸ ਵੇਲੇ ਤੁਹਾਡੇ ਮੈਸੇਜਿਸ ਮੇਰੇ ਤੱਕ ਪਹੁੰਚ ਰਹੇ ਨੇ, ਔਰ ਉਹਨਾਂ ਮੈਸੇਜਿਸ ਨੂੰ ਤਾਂ ਪਲੇਅ ਕਰ ਰਿਹਾ ਮੈਂ ਮਹਾਰਾਜ, ਤੁਹਾਡੇ ਗਾਣੇ ਜੋ ਮੇਰੇ ਤੱਕ ਪਹੁੰਚ ਰਹੇ ਨੇ, ਤੁਸੀਂ ਲਿਖ ਕੇ ਵਟਸਐਪ ਮੈਸੇਜਿਸ ਦੇ ਜ਼ਰੀਏ ਮੇਰੇ ਤੱਕ ਪਹੁੰਚਾ ਰਹੇ ਹੋ, ਔਰ 9855 10 10 23 ਸਾਡਾ ਵਟਸਐਪ ਨੰਬਰ, ਔਰ ਮੇਰੇ ਲਿਸਨਰ ਜੋ ਇਸ ਵੇਲੇ ਆਪਣੇ ਘਰਾਂ ਤੋਂ ਗੱਡੀਆਂ ਦੇ ਸਫ਼ਰ 'ਤੇ ਨੇ, ਔਰ ਕੁਝ ਕੰਮ ਤੋਂ ਫਰੀ ਹੋ ਕੇ ਹੁਣ ਘਰ ਜਾ ਰਹੇ ਨੇ, ਔਰ ਕੁਝ ਨਿਕਲੇ ਨੇ ਸਫ਼ਰ 'ਤੇ ਇੰਜੋਏ ਕਰਨ ਦੇ ਲਈ, ਮੌਸਮ ਦਾ ਆਨੰਦ ਮਾਣਨ ਦੇ ਲਈ, ਸੇਫਲੀ ਡਰਾਈਵ ਕਰੋ, ਔਰ ਗੱਡੀ ਦੇ ਵਿੱਚ 102.7 FM ਰੇਨਬੋ ਇਸੇ ਤਰ੍ਹਾਂ ਟਿਊਨਿੰਗ ਰੱਖੋ, ਔਰ ਜੇਕਰ ਚਾਹੁੰਦੇ ਹੋ ਤੁਹਾਡੀ ਪਸੰਦ ਦਾ ਟਰੈਕ ਪਲੇਅ ਹੋਵੇ ਤਾਂ ਮੈਸੇਜ ਕਰ ਦਿਓ 9855 10 10 23 ਨੰਬਰ ਦੇ ਉੱਤੇ ਵਟਸਐਪ ਮੈਸੇਜ। ਮੈਸੇਜ ਪੜ੍ਹਦੇ ਹਾਂ ਅਗਲਾ, ਪਿੰਡ ਵੜਿੰਗ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਲਾਡੀ ਧਾਲੀਵਾਲ, ਜਲੰਧਰ ਤੋਂ ਮਾਸਟਰ ਮੋਹਨ ਲਾਲ ਸ਼ੌਂਕੀ, ਅਰਵਿੰਦ ਕੁਮਾਰ, ਫਿਲਮ ਦਾਗ ਨੀ ਮੈਂ ਯਾਰ ਮਨਾਉਣਾ ਨਹੀਂ, ਇਹ ਗਾਣਾ ਸੁਣਨਾ ਚਾਹੁੰਦੇ ਨੇ, ਅਤੇ ਫਟਾਫਟ ਇਹ ਟਰੈਕ ਪਲੇਅ ਕਰਦੇ ਹਾਂ ਅਤੇ ਵੱਧਦੇ ਹਾਂ ਅਗਲੇ ਮੈਸੇਜ ਵੱਲ।

ਉਸੀ ਕਾ ਸਾਰਾ ਫੁਆੜਾ ਹੈ 102.7 FM ਰੇਨਬੋ ਤੇ। ਹੁਣ ਤਾਰੇ ਤੋੜ ਕੇ ਕੌਣ ਲਿਆਵੇ ਮਹਾਰਾਜ, ਇਹੀ ਤੇ ਸਾਰੀ ਗੱਲ ਹੈ, ਇਹੀ ਤੇ ਸਾਰਾ ਫੁਆੜਾ ਕਿ ਚੰਨ ਤੇ ਤਾਰੇ ਤੋੜ ਕੇ ਲਿਆਏਗਾ ਤਾਂ ਪਿਆਰ ਜਿਹੜਾ ਸਾਡਾ ਸਾਬਤ ਹੋਏਗਾ। ਪਰ ਅੱਜ ਕੱਲ੍ਹ ਦੇ ਜਿਹੜੇ ਪਿਆਰ ਨੇ, ਪਿਆਰ ਕਰਨ ਵਾਲੇ ਨੇ, ਸਮਝਦਾਰ ਹੋ ਗਏ ਨੇ, ਉਹਨੂੰ ਪਤਾ ਲੱਗ ਗਿਆ ਕਿ ਚੰਨ ਅਤੇ ਤਾਰੇ ਕੋਈ ਵੀ ਤੋੜ ਕੇ ਨਹੀਂ ਲਿਆ ਸਕਦਾ, ਇਹ ਸਿਰਫ ਕਿਤਾਬੀ ਗੱਲਾਂ ਨੇ ਔਰ ਫਿਲਮਾਂ ਦੇ ਡਾਇਲੋਗ ਨੇ। ਕਿਆ ਬਾਤ ਹੈ, ਇੰਟੈਲੀਜੈਂਟ ਲੋਕ। 102.7 FM ਰੇਨਬੋ 'ਤੇ ਤੁਸੀਂ ਹਰੀਸ਼ ਦੇ ਨਾਲ ਜੁੜੇ ਹੋਏ ਹੋ ਔਰ ਤੁਹਾਡੇ ਮੈਸੇਜਿਸ ਹਰੀਸ਼ ਪੜ੍ਹ ਰਿਹਾ। ਦੇਖਦੇ ਹਾਂ ਅਗਲਾ ਮੈਸੇਜ ਮੇਰੇ ਤੱਕ ਕਿਹਨਾਂ ਨੇ ਪਹੁੰਚਾਇਆ। ਇਹ ਮੈਸੇਜ ਆਇਆ ਜੀ, ਫਿਲਮ ਸੰਗਮ ਗਾਣੇ ਦੇ ਬੋਲ ਨੇ ਉਹ ਮਹਿਬੂਬਾ ਤੇਰੇ ਦਿਲ ਕੇ, ਉੱਤਮ ਨਗਰ ਦਿੱਲੀ ਸੇ ਕਮਲਾ ਰਾਣੀ ਬੋਧਰਾਜ ਖੋਰਵਾਲ, ਭਾਨੂ ਪ੍ਰਕਾਸ਼, ਗੀਤਿਕਾ ਖੋਰਵਾਲ। ਇਹ ਮੈਸੇਜ ਇਹਨਾਂ ਨੇ ਕੀਤਾ ਜੀ, ਥੈਂਕ ਯੂ। ਅਗਲਾ ਮੈਸੇਜ ਪੜ੍ਹਦੇ ਹਾਂ, ਸਪ੍ਰੇਮ ਨਮਸਤੇ, ਕਬੂਲ ਕਰੇ ਜੀ, ਥੈਂਕ ਯੂ, ਨਮਸਤੇ ਜੀ, ਕੋਈ ਵੀ ਗੀਤ ਮੈਂ ਸ਼ਾਮਿਲ ਕਰੇ ਜੀ, ਚੱਕ 15 PS ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਸੇ ਸਰਵਜੀਤ ਸਿੰਘ ਜੋਸਨ, ਸਰਵਜੀਤ ਕੌਰ ਜੋਸਨ, ਗੁਰਮਨ ਮੈਲਬਨ ਆਸਟ੍ਰੇਲੀਆ ਸੇ ਆਦਰਸ਼ਪਾਲ ਸਿੰਘ ਜੋਸਨ ਔਰ ਵੈਂਕੂਵਰ ਕੈਨੇਡਾ ਸੇ ਰੋਬਿਨ ਸਿੰਘ ਜੋਸਨ ਸਾਡੇ ਤੱਕ ਮੈਸੇਜ ਪਹੁੰਚਾ ਰਹੇ ਨੇ, ਥੈਂਕ ਯੂ ਸੋ ਮੱਚ। ਔਰ ਅਸੀਂ ਗਾਣਾ ਪਲੇ ਕਰਦੇ ਹਾਂ, ਇਹ ਮੁਕੇਸ਼ ਜੀ ਦੀ ਆਵਾਜ਼ ਦੇ ਵਿੱਚ ਸੰਗਮ ਫਿਲਮ ਦਾ ਪਲੇ ਹੈ ਜੀ।

107 FM ਰੇਨਬੋ ਤੇ ਇਸ ਵੇਲੇ ਤੁਸੀਂ ਹਰੀਸ਼ ਦੇ ਨਾਲ ਜੁੜੇ ਹੋਏ ਹੋ ਔਰ ਤੁਹਾਡੀਆਂ ਫਰਮਾਇਸ਼ਾਂ ਮੈਂ ਪੂਰੀਆਂ ਕਰ ਰਿਹਾ ਕਿਉਂਕਿ ਤੁਹਾਡੇ ਵਟਸਐਪ ਮੈਸੇਜਸ ਮੇਰੇ ਤੱਕ ਪਹੁੰਚ ਰਹੇ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਆਪਣੇ ਫੇਵਰੇਟ ਟਰੈਕ ਲਿਖੇ ਨੇ ਔਰ ਮੈਂ ਉਹ ਟਰੈਕ ਪੜ੍ਹ ਕੇ ਅਤੇ ਪਲੇ ਕਰ ਰਿਹਾ ਮਹਾਰਾਜ 107 FM ਰੇਨਬੋ ਸਾਡੇ ਪ੍ਰੋਗਰਾਮ ਦਿਲ ਚਾਹਤਾ ਹੈ ਇਹਦੇ ਵਿੱਚ ਮੈਸੇਜ ਪੜ੍ਹਦੇ ਹਾਂ ਅਗਲਾ ਦਿਲ ਚਾਹਤਾ ਹੈ ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਪਿਆਰ ਭਰੀ ਨਮਸਕਾਰ ਨਮਸਕਾਰ ਜੀ ਵਿਨੋਦ ਕਾਟਪਾਲ ਪ੍ਰਵੀਨ ਕਾਟਪਾਲ ਹਨੀ ਕਾਟਪਾਲ ਦੀਕਸ਼ਾ ਕਾਟਪਾਲ ਜੰਨਤ ਕਾਟਪਾਲ ਫਿਲਮ ਸਰਪੰਚ ਦਾ ਕੋਈ ਵੀ ਪੰਜਾਬੀ ਗੀਤ ਕਹਿੰਦੇ ਨੇ ਸੁਣਾ ਦਿਓ ਜ਼ਰੂਰ ਸੁਣਾਵਾਂਗੇ ਜੀ ਪ੍ਰੋਗਰਾਮ ਅਗਲਾ ਮੈਸੇਜ ਪ੍ਰੋਗਰਾਮ ਦਿਲ ਚਾਹਤਾ ਹੈ ਚੱਕ 14 PSB ਜ਼ਿਲ੍ਹਾ ਸ਼੍ਰੀ ਗੰਗਾਨਗਰ ਸੇ ਕੁਲਦੀਪ ਸਿੰਘ ਰਾਜਵਿੰਦਰ ਕੌਰ ਸੰਦੀਪ ਸਿੰਘ ਜਸਕਰਨ ਸਿੰਘ ਹਰਦੀਪ ਸਿੰਘ ਮਨਰਾਜ ਵਿਰਕ ਗੋਰਾ ਜਗਸੀਰ ਮਨੂ ਲਵਜੀਤ ਗੰਗੂ ਕੀ ਔਰ ਸੇ ਨਮਸਕਾਰ ਜੀ ਨਮਸਕਾਰ ਜੀ ਇਹ ਵੀ ਗਾਣਾ ਸੁਣਨਾ ਚਾਹੁੰਦੇ ਨੇ ਪੰਜਾਬੀ ਅਤੇ ਜ਼ਰੂਰ ਸੁਣਾਵਾਂਗੇ ਜੀ ਇਹਨਾਂ ਨੂੰ ਵੀ ਔਰ

ਅੱਗੇ ਚੱਲਦੇ ਹਾਂ ਜੀ, ਵੱਧਦੇ ਹਾਂ ਜੀ ਅੱਗੇ। ਔਰ ਆਦਰਣੀਏ ਪ੍ਰਸਾਰਕ ਜੀ, ਅਗਲਾ ਮੈਸੇਜ ਹੈ ਜੀ। ਆਦਰਣੀਏ ਪ੍ਰਸਾਰਕ ਜੀ ਨਮਸਕਾਰ। ਆਦਰਣੀਏ ਪ੍ਰਸਾਰਕ ਜੀ, ਆਪ ਹਮਾਰੀ ਫਰਮਾਇਸ਼ ਕਿਸੀ ਵੀ ਗੀਤ ਕੇ ਸਾਥ ਸ਼ਾਮਿਲ ਕੀਜੀਏ। ਆਪਕਾ ਤਹਿ ਦਿਲ ਸੇ ਸ਼ੁਕਰੀਆ ਜੀ। ਤਾਜ ਮੁਹੰਮਦ ਅੰਸਾਰੀ, ਗੁਲਾਬ ਸਾਬਿਰ ਰਾਹੀ, ਮਹਿਰਾ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਸੇ। ਥੈਂਕ ਯੂ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਔਰ ਫਿਲਹਾਲ ਅਸੀਂ ਗਾਣਾ ਸੁਣਦੇ ਹਾਂ ਜੀ, ਸਰਪੰਚ ਮੂਵੀ ਦਾ ਪੰਜਾਬੀ। ਆ ਲਓ ਜੀ, ਸਾਡੇ ਲਿਸਨਰਸ ਦੀ ਫਰਮਾਇਸ਼ 'ਤੇ ਪੰਜਾਬੀ ਫਿਲਮ ਦਾ ਪੰਜਾਬੀ ਟਰੈਕ।

ਦੇਖਿਆ ਮਹਾਰਾਜ ਇਹ ਡਿਮਾਂਡਾਂ ਅੱਜ ਹੀ ਨਹੀਂ ਹੋਣ ਲੱਗੀਆਂ, ਇਹ ਧੁਰੋਂ ਚੱਲਦੀਆਂ ਆ ਰਹੀਆਂ ਨੇ ਡਿਮਾਂਡਾਂ। ਇਹ ਤਾਂ ਵੈਸੇ ਹੀ ਮਤਲਬ ਅੱਜ ਕੱਲ੍ਹ ਦੇ ਲੋਕ, ਅੱਜ ਕੱਲ੍ਹ ਦਾ ਜਿਹੜਾ ਯੂਥ ਹੈ ਉਹ ਬਦਨਾਮ ਹੋਇਆ ਪਿਆ, ਪਰ ਇਹ ਡਿਮਾਂਡਿੰਗ ਕੁਆਲਿਟੀ ਜਿਹੜੀ ਹੈ ਉਹ ਲੇਡੀਜ਼ ਦੇ ਵਿੱਚ ਇਹ ਸ਼ੁਰੂ ਤੋਂ ਰਹੀ ਹੈ ਮਹਾਰਾਜ, ਕਿ ਆਹ ਚੀਜ਼ਾਂ ਚਾਹੀਦੀਆਂ ਨੇ ਮੈਨੂੰ, ਆਹ ਚੀਜ਼ਾਂ ਮੇਰੇ ਲਈ ਜ਼ਰੂਰੀ ਹੈ। ਖੈਰ ਇਹ ਦੋਨਾਂ ਪਾਸੇ ਇਹੀ ਚੀਜ਼ ਹੈ, ਭਾਵੇਂ ਲੜਕਾ ਜਾਂ ਲੜਕੀ ਹੈ, ਚੀਜ਼ਾਂ ਦੀ ਜ਼ਰੂਰਤ ਤਾਂ ਹਰ ਇੱਕ ਨੂੰ ਪੈਂਦੀ ਹੈ, ਬਟ ਇਹ ਨਹੀਂ ਕਹਿ ਸਕਦੇ ਕਿ ਆਪਾਂ ਕਿ ਅੱਜ ਕੱਲ੍ਹ ਇਹ ਚੀਜ਼ ਜ਼ਿਆਦਾ ਜਾਂ ਪਹਿਲਾਂ ਸੀ। ਹਰ ਯੁੱਗ ਦੇ ਵਿੱਚ ਤਰੀਕੇ ਔਰ ਤੌਰ ਤਰੀਕੇ ਆਪਣੇ ਆਪਣੇ ਹੁੰਦੇ ਨੇ, ਬਟ ਜ਼ਰੂਰਤਾਂ ਤਾਂ ਉਹੀ ਰਹਿੰਦੀਆਂ, ਹੈ ਕਿ ਨਹੀਂ, ਚੀਜ਼ਾਂ ਦੀ। ਮਟੀਰੀਅਲਿਸਟਿਕ ਜਿਹੜਾ ਇਹ ਯੁੱਗ ਹੈ, ਖਾਸ ਕਰ ਅੱਜ ਦਾ ਯੁੱਗ ਮਟੀਰੀਅਲਿਸਟਿਕ। ਖੈਰ ਆਪਾਂ ਕਿਹੜੀਆਂ ਗੱਲਾਂ ਦੇ ਵਿੱਚ ਪੈ ਗਏ, ਮੈਸੇਜਿਸ ਤੁਹਾਡੇ ਪੜ੍ਹੇ ਜਾ ਰਹੇ ਨੇ, ਔਰ ਇੱਕ ਹੋਰ ਮੈਸੇਜ ਪੜ੍ਹਦੇ ਹਾਂ। ਫਿਲਮ ਪਰਾਇਆ ਧਨ ਗੀਤ ਆਓ ਝੂਮੇ ਗਾਏ ਮਿਲ ਕੇ ਧੂਮ ਮਚਾਏ, ਭੋਪਾਲਗੜ ਰਾਜਸਥਾਨ ਸੇ ਧਰਮਿੰਦਰ ਛੀਂਪਾ, ਕਪਿਲ ਛੀਂਪਾ, ਇਸ਼ਾਨ ਛੀਂਪਾ, ਪੂਜਾ ਪਰਿਹਾਰ, ਮੈਸੇਜ ਜ਼ਰੂਰ ਸ਼ਾਮਿਲ ਕਰੇ। ਬਹੁਤ ਬਹੁਤ ਧੰਨਵਾਦ, ਮੈਸੇਜ ਸ਼ਾਮਿਲ ਹੋ ਗਿਆ ਜੀ ਤੁਹਾਡਾ, ਥੈਂਕ ਯੂ। ਅਗਲਾ ਮੈਸੇਜ ਹੈ ਜੀ ਆਰਜੀ ਜੀ, ਪਿਆਰ ਭਰਾ ਨਮਸਕਾਰ, ਧਨੌਰੀ ਤੇਲੀਵਾਲਾ ਸੇ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ, ਆਯਾਨ ਆ ਬਾਬੂ, ਕੋਈ ਵੀ ਗੀਤ ਸੁਣਾ ਦੇ, ਧੰਨਵਾਦ, ਥੈਂਕ ਯੂ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਔਰ ਆਓ ਝੂਮੇ ਗਾਏ ਪਰਾਇਆ ਧਨ ਫਿਲਮ ਦਾ ਗਾਣਾ।

ਖੂਬਸੂਰਤ ਮੌਸਮ ਦੇ ਵਿੱਚ ਖੂਬਸੂਰਤ ਬਾਰਿਸ਼ ਦਾ ਇਹ ਟਰੈਕ ਤੁਹਾਡੇ ਤੱਕ ਪਹੁੰਚਿਆ ਜੀ। ਔਰ ਇਜਾਜ਼ਤ ਫਿਲਮ ਦਾ ਇਹ ਗਾਣਾ ਆਸ਼ਾ ਜੀ ਦੀ ਆਵਾਜ਼ ਦੇ ਵਿੱਚ, ਅਤੇ ਅਗਲਾ ਮੈਸੇਜ ਪੜ੍ਹਦੇ ਹਾਂ। ਕਹਿੰਦੇ ਨੇ ਨੇਮ ਸਨਮ ਸੌਂਗ ਕਿਤਨਾ ਪਿਆਰਾ ਤੁਝੇ ਰੱਬ ਨੇ ਬਣਾਇਆ, ਇਹ ਗਾਣਾ ਸੁਣਨਾ ਚਾਹੁੰਦੇ ਨੇ ਰਾਜਾ ਹਿੰਦੁਸਤਾਨੀ ਫਿਲਮ ਦਾ, ਅਤੇ ਇਹਨਾਂ ਨੂੰ ਆਪਾਂ ਜ਼ਰੂਰ ਸੁਣਾਵਾਂਗੇ ਜੀ। ਕਿਤਨਾ ਪਿਆਰਾ ਤੁਝੇ ਰੱਬ ਨੇ ਬਣਾਇਆ, ਸਿਟੀ ਹਾਜੀਪੁਰ, ਤਹਿਸੀਲ ਮੁਕੇਰੀਆਂ, ਡਿਸਟ੍ਰਿਕਟ ਹੁਸ਼ਿਆਰਪੁਰ, ਸਟੇਟ ਪੰਜਾਬ। ਕਿਆ ਬਾਤ ਹੈ ਜੀ, ਪਲੇ ਪਲੇ ਪਲੇ ਦਿਸ ਸੌਂਗ, ਪਲੀਜ਼ ਪਲੇ ਦਿਸ ਸੌਂਗ। ਔਰ ਗਾਣਾ ਪਲੇ ਹੋਏਗਾ ਜੀ, ਤੁਹਾਡਾ ਜ਼ਰੂਰ ਹੋਏਗਾ। ਥੈਂਕ ਯੂ ਇਹ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਆਜੋ ਫਿਰ ਪਹਿਲਾਂ ਟਰੈਕ ਇੰਜੋਏ ਕਰਦੇ ਹਾਂ, ਔਰ ਉਸ ਤੋਂ ਬਾਅਦ ਅਗਲੀਆਂ ਫਰਮਾਇਸ਼ਾਂ ਜੋ ਪਹੁੰਚ ਰਹੀਆਂ ਨੇ ਮੇਰੇ ਤੱਕ, ਉਹਨਾਂ ਵੱਲ ਵੀ ਨਿਗਾਹ ਮਾਰਦੇ ਹਾਂ। ਕਿਤਨਾ ਪਿਆਰਾ ਤੁਝੇ ਰੱਬ ਨੇ ਬਣਾਇਆ।

ਨਾ ਜੀ ਨਾ, ਅੱਜ ਕੱਲ੍ਹ ਸਿੱਧਾ ਸੱਚਾ ਕੋਈ ਵੀ ਹੈ ਨਹੀਂ, ਐਵੇਂ ਧੋਖੇ ਦੇ ਵਿੱਚ ਨਾ ਆ ਜਾਇਓ ਕਿਤੇ। 107 FM ਰੇਨਬੋ 'ਤੇ ਹਰੀਸ਼ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਔਰ ਮੈਸੇਜਿਸ ਦਾ ਸਿਲਸਿਲਾ ਜਾਰੀ ਹੈ ਜੋ ਤੁਸੀਂ ਮੇਰੇ ਤੱਕ ਪਹੁੰਚਾ ਰਹੇ ਹੋ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਜ਼ਰੀਏ। ਮੈਸੇਜ ਪੜ੍ਹਦੇ ਹਾਂ। ਰਾਮ ਰਾਮ ਜੀ ਫਿਲਮ ਅਬਦੁੱਲਾ ਗੀਤ, ਮੈਨੇ ਪੂਛਾ ਚਾਂਦ ਸੇ ਜਲਾਲਾਬਾਦ।

107 FM Rainbow ਤੇ ਹਰੀਸ਼ ਦੀ ਆਵਾਜ਼ ਤੁਸੀਂ ਸੁਣ ਰਹੇ ਹੋ ਔਰ ਤੁਹਾਡੇ ਮੈਸੇਜਿਸ ਮੈਂ ਤੁਹਾਡੇ ਤੱਕ ਪਹੁੰਚਾ ਰਿਹਾ ਜੀ। ਬਿਲਕੁਲ ਜੋ ਤੁਸੀਂ ਮੇਰੇ ਤੱਕ ਲਿਖ ਕੇ ਭੇਜ ਰਹੇ ਹੋ ਉਹ ਮੈਂ ਗਾ ਕੇ ਸੁਣਾ ਰਿਹਾ, ਮਤਲਬ ਸਿੰਗਰਸ ਦੀ ਆਵਾਜ਼ ਦੇ ਵਿੱਚ। ਮੈਸੇਜ ਪੜ੍ਹਦੇ ਹਾਂ ਜੀ। ਪਿੰਡ ਹੀਰਾਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਪੱਕੇ ਸਰੋਤੇ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਸਤਿ ਸ਼੍ਰੀ ਅਕਾਲ ਹਰੀਸ਼ ਜੀ, ਪ੍ਰੋਗਰਾਮ ਦਿਲ ਚਾਹਤਾ ਹੈ, ਲਾਈਵ ਸੁਣ ਰਹੇ ਹਾਂ, ਹੁਣ ਹਨੇਰੀ ਆ ਰਹੀ ਹੈ, ਨਾਲੋ ਨਾਲ FM ਰੇਨਬੋ ਜਲੰਧਰ ਨਾਲ ਜੁੜੇ ਹੋਏ ਹਾਂ ਜੀ। ਅੱਜ ਹੋ ਸਕੇ ਤਾਂ ਬੇਟਾ ਫਿਲਮ ਦਾ ਗੀਤ ਕੋਇਲ ਸੀ ਤੇਰੀ ਬੋਲੀ ਸੁਣਾ ਦਿਓ ਜੀ, ਜ਼ਰੂਰ ਸੁਣਾਵਾਂਗੇ ਜੀ, ਥੈਂਕ ਯੂ। ਅਗਲਾ ਮੈਸੇਜ ਪੜ੍ਹਦੇ ਹਾਂ। ਦਿਲ ਚਾਹਤਾ ਹੈ ਪ੍ਰੋਗਰਾਮ ਪੇਸ਼ ਕਰਨ ਵਾਲੇ ਦੋਸਤ ਅਤੇ ਸਾਰੇ ਹੀ ਸਰੋਤਿਆਂ ਨੂੰ ਜਿਹੜੇ ਇਸ ਟਾਈਮ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਾਡੇ ਇੱਥੇ ਨਿਮਨਾਬਾਦ ਪਿੰਡ 'ਚ ਜ਼ਬਰਦਸਤ ਬਾਰਿਸ਼ ਹਨ।

ਵੀ ਤੂਫਾਨ ਆ ਰਿਹਾ, ਲਾਈਟ ਵੀ ਬੰਦ ਹੈ ਅਤੇ ਅਸੀਂ ਮੋਬਾਈਲ ਐਪ ਤੋਂ ਲਾਈਵ ਸੁਣ ਰਹੇ ਹਾਂ ਜੀ। ਕਿਸੇ ਵੀ ਗੀਤ 'ਚ ਸ਼ਾਮਿਲ ਕਰੋ ਜੀ। ਪਿੰਡ ਅਤੇ ਡਾਕਖਾਨਾ ਨਿਮਨਾਬਾਦ ਦੇ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ, ਧੰਨਵਾਦ ਜੀ। ਥੈਂਕ ਯੂ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਔਰ ਲਾਈਟ ਬੰਦ ਹੈ ਬਟ ਦਿਲ ਤੁਹਾਡਾ FM ਰੇਨਬੋ ਦੇ ਨਾਲ ਜੁੜਿਆ ਹੋਇਆ, ਦਿਲ ਸ਼ਰਾਤਾ ਦੇ ਨਾਲ ਜੁੜਿਆ ਹੋਇਆ। ਥੈਂਕ ਯੂ ਸੋ ਮੱਚ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਅਤੇ ਕੋਇਲ ਸੀ ਤੇਰੀ ਬੋਲੀ, ਇਹ ਅਸੀਂ ਗਾਣਾ ਬੇਟਾ ਫਿਲਮ ਦਾ

FM ਰੇਨਬੋ ਦੇ ਨਾਲ ਜੁੜਿਆ ਹੋਇਆ, ਦਿਲ ਸ਼ਰਾਤਾ ਦੇ ਨਾਲ ਜੁੜਿਆ ਹੋਇਆ, ਥੈਂਕ ਯੂ ਸੋ ਮੱਚ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਅਤੇ ਕੋਇਲ ਸੀ ਤੇਰੀ ਬੋਲੀ, ਇਹ ਅਸੀਂ ਗਾਣਾ ਬੇਟਾ ਫਿਲਮ ਦਾ, ਆ ਜਾਓ ਫਿਰ ਪਲੇ ਕਰਦੇ ਹਾਂ।

102.7 FM Rainbow ਤੇ ਦਿਲ ਚਾਹਤਾ ਹੈ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹਰੀਸ਼ ਦੇ ਨਾਲ ਔਰ ਧੜਾ ਧੜ ਮੈਸੇਜਿਸ ਮੇਰੇ ਕੋਲ ਪਹੁੰਚ ਰਹੇ ਨੇ ਔਰ ਜਿਨ੍ਹਾਂ ਦਾ ਮੈਸੇਜ ਨਹੀਂ ਵੀ ਪੜਿਆ ਜਾਵੇ ਟੈਨਸ਼ਨ ਨਹੀਂ ਲੈਣੀ ਜਨਾਬ ਕਿਉਂਕਿ ਟਾਈਮ ਇਸ ਵੇਲੇ ਥੋੜ੍ਹਾ ਔਰ ਮੈਸੇਜਿਸ ਕੋਸ਼ਿਸ਼ ਹੈ ਕਿ ਸਾਰਿਆਂ ਦੀਆਂ ਫਰਮਾਇਸ਼ਾਂ ਤਾਂ ਪੂਰੀਆਂ ਹੋ ਨਹੀਂ ਸਕਦੀਆਂ ਪਰ ਕੋਸ਼ਿਸ਼ ਕਰਦੇ ਹਾਂ ਜੀ। ਗੋਬਿੰਦਪੁਰਾ ਸੀਕਰ ਰਾਜਸਥਾਨ ਸੇ ਦਾਤਾਰ ਸਿੰਘ ਸ਼ੇਖਾਵਤ ਸੰਗੀਤਾ ਕੰਵਰ ਤੁਸ਼ਾਰ ਸਿੰਘ ਰਿੰਕੀ ਸ਼ੇਖਾਵਤ ਫਿਲਮ ਜਾਨ ਗੀਤ ਕਾ ਜਾਨ ਦਾ ਗਾਣਾ ਸੁਣਨਾ ਚਾਹੁੰਦੇ ਨੇ ਇਹ ਅਤੇ ਜ਼ਰੂਰ ਸੁਣਾਵਾਂਗੇ ਇਹਨਾਂ ਨੂੰ ਜਾਨ ਫਿਲਮ ਦਾ ਗਾਣਾ। ਅਗਲਾ ਮੈਸੇਜ ਆਦਰਣੀਯ ਪ੍ਰਸਾਰਕ ਮਹੋਦਯ ਜੀ ਪਿਆਰ ਭਰਿਆ ਨਮਸਕਾਰ ਹਮਰਾਜ ਫਿਲਮ ਦਾ ਗਾਣਾ ਸੁਣਨਾ ਚਾਹੁੰਦੇ ਨੇ ਇਹ ਪਰ ਫਰਮਾਇਸ਼ ਇੱਕੋ ਗਾਣੇ ਦੀ ਪੂਰੀ ਹੋਏਗੀ ਜੀ। ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਸੇ ਪੀ ਐੱਸ ਨਨਵਾਕਰ ਨਿਰਮਲਾ ਨਨਵਾਕਰ ਵਿਸ਼ਾਲ ਨਨਵਾਕਰ ਔਰ ਸੋਪਾਨ ਤਾਰੜੇ ਨਾਰਾਇਣ ਇੰਗਲੇ ਧੰਨਵਾਦ। ਥੈਂਕ ਯੂ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ ਜੀ। ਔਰ ਅਗਲਾ ਮੈਸੇਜ ਮੇਰੇ ਤੱਕ ਪਹੁੰਚਿਆ ਜੀ, ਆਓ ਪੜ੍ਹਦੇ ਹਾਂ ਇਹ ਮੈਸੇਜ। ਕਨੇਰਾ ਮੁਹੱਲਾ ਪਟਿਆਲਾ ਤੋਂ ਬੱਤਾ ਪਰਿਵਾਰ ਮੁਕੇਸ਼ ਬੱਤਾ ਨੀਲਮ ਬੱਤਾ ਨਿਤਿਨ ਪਲਕ ਕਰਨ ਗੀਤੂ ਨਿਹਾਰਿਕਾ ਹਾਰਦਿਕ ਵੰਸ਼ ਬੱਤਾ ਯਾਰਾਨਾ ਫਿਲਮ ਦਾ ਗਾਣਾ ਸੁਣਨਾ ਚਾਹੁੰਦੇ ਨੇ ਬਟ ਗਾਣਾ ਇਸ ਵੇਲੇ ਇੱਕੋ ਹੀ ਪਲੇ ਹੋਏਗਾ ਜੀ। ਔਰ ਹੋਰ ਮੇਰੇ ਲਿਸਨਰਸ ਮੇਰੇ ਤੱਕ ਮੈਸੇਜਿਸ ਪਹੁੰਚਾ ਰਹੇ ਨੇ। ਸਰ ਪ੍ਰੇਮ ਨਮਸਕਾਰ ਪਸੰਦ ਕਰਤਾ ਦਤਰੇਂਗੀ ਭਾਟਾਪਾਰਾ ਛੱਤੀਸਗੜ੍ਹ ਸੇ ਹਰੀਮਣੀ ਹੀਰਾਮਣੀ ਵਰਮਾ ਪਾਰਸਮਣੀ ਵਰਮਾ ਪੁਸ਼ਪੇਂਦਰਮਣੀ ਵਰਮਾ ਨੋਖੇ ਲਾਲ ਵਰਮਾ ਇਹ ਮੈਸੇਜ ਮੇਰੇ ਤੱਕ ਪਹੁੰਚਾਇਆ ਜੀ ਇਹਨਾਂ ਨੇ, ਥੈਂਕ ਯੂ। ਔਰ ਸਾਡੇ ਹੋਰ ਸਰ ਉੱਥੇ ਪ੍ਰੋਗਰਾਮ ਦਿਲ ਚਾਹਤਾ ਹੈ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ ਲਖਵਿੰਦਰ ਕੌਰ ਮਾਨ ਖੁਸ਼ਪ੍ਰੀਤ ਕੌਰ ਮਾਨ ਗੁਰਨੂਰ ਮਾਨ ਕੁਲਵਿੰਦਰ ਕੌਰ ਹਰਵਿੰਦਰ ਮਾਨ ਕੋਈ ਵੀ ਫਿਲਮੀ ਗੀਤ ਪ੍ਰੋਗਰਾਮ ਲਾਈਵ ਸੁਣ ਰਹੇ ਹਾਂ ਜੀ, ਬਹੁਤ ਚੰਗਾ ਲੱਗ ਰਿਹਾ ਜੀ, ਥੈਂਕ ਯੂ। ਔਰ ਸਰਪ੍ਰੇਮ ਅਗਲਾ ਮੈਸੇਜ ਹੈ ਜੀ, ਸਰਪ੍ਰੇਮ ਨਮਸਕਾਰ ਸਤਿ ਸ਼੍ਰੀ ਅਕਾਲ ਕਾਰਜਕ੍ਰਮ ਦਿਲ ਚਾਹਤਾ ਹੈ ਇਹ ਮੈਸੇਜ ਮੈਨੂੰ ਪਹੁੰਚਿਆ ਜੀ ਗਾਂਧੀਨਗਰ ਗੁਜਰਾਤ ਤੋਂ ਸੁਰੇਸ਼ ਰਾਠੌੜ ਮੰਜੁਲਾ ਰਾਠੌੜ ਵਿਸ਼ਾਲ ਨਿਸ਼ਾ ਔਰ ਸਾਰਿਆਂ ਦੀ ਫਰਮਾਇਸ਼ 'ਤੇ ਇਹ ਜਾਨ ਫਿਲਮ ਦਾ ਗਾਣਾ ਆਪਾਂ ਪਲੇ ਕਰਦੇ ਹਾਂ।

ਦਿਲ ਚਾਹਤਾ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੁਸੀਂ ਔਰ ਤੁਹਾਡੇ ਮੈਸੇਜਿਸ ਪੜ੍ਹ ਰਿਹਾ ਮੈਂ ਮੈਸੇਜ ਪੜ੍ਹਦੇ ਹਾਂ ਮੇਰਠ ਕੈਂਟ ਸੇ ਦਿਗਦਰਸ਼ਨ ਔਰ ਕਵਿਤਾ ਗੌੜ ਆਜ ਏਕਾਦਸ਼ੀ ਕਾ ਪਾਵਨ ਦਿਨ ਹੈ ਫਿਲਮ ਲਗਾਨ ਸੇ ਕੋਈ ਵੀ ਗੀਤ ਸੁਣਾ ਦੀਜੀਏ ਜਾਂ ਫਿਰ ਫਿਲਮੀ ਕ੍ਰਿਸ਼ਨ ਭਜਨ ਸੁਣਵਾ ਦੀਜੀਏ ਆਪਕੀ ਅਤੀ ਕਿਰਪਾ ਹੋਗੀ ਥੈਂਕ ਯੂ ਜੀ ਅਗਲਾ ਮੈਸੇਜ ਸੁਰਿੰਦਰ ਸਿੰਘ ਜਲੰਧਰ ਫਿਲਮ ਦੋ ਰਾਸਤੇ ਸੌਂਗ ਚੁੱਪ ਛੁਪ ਗਏ ਤਾਰੇ ਨਜ਼ਾਰੇ ਹੋਏ ਕਿਆ ਬਾਤ ਹੋ ਗਈ ਗਾਣਾ ਪਰ ਗਾਣਾ ਇੱਕੋ ਹੀ ਪਲੇਅ ਹੋਏਗਾ ਇਸ ਟਾਈਮ ਜੀ ਉੱਤਮ ਨਗਰ ਦਿੱਲੀ ਸੇ ਬੋਧਰਾਜ ਖੋਰਵਾਲ ਕਮਲਾ ਰਾਣੀ ਭਾਨੂ ਪ੍ਰਕਾਸ਼ ਗੀਤਿਕਾ ਖੋਰਵਾਲ ਸਾਡੇ ਤੱਕ ਮੈਸੇਜ ਭੇਜ ਰਹੇ ਨੇ ਥੈਂਕ ਯੂ ਜੀ ਔਰ ਗਾਓ ਰਾਏ ਖਾਨਾ ਜ਼ਿਲ੍ਹਾ ਬਠਿੰਡਾ ਪੰਜਾਬ ਪਰਮਿੰਦਰ ਸਿੰਘ ਸੋਨੀ ਕਰਨ ਸੋਨੀ ਰਾਨੋ ਦੀਪੂ ਵੀਰਪਾਲ ਕੁਲਦੀਪ ਕਿਸੇ ਵੀ ਗੀਤ ਮੇ ਹਮੇ ਸ਼ਾਮਿਲ ਕੀਜੀਏ ਮੈਸੇਜਿਸ ਦੀ ਝੜੀ ਜਿਹੜੀ ਹੈ ਮੇਰੇ ਤੱਕ ਲੱਗੀ ਗਾਂਧੀ ਚੌਂਕ ਬਾੜਮੇਰ ਰਾਜਸਥਾਨ ਤੋਂ ਬਬਲੇਸ਼ ਪਵਾਰ ਡੈਨੀ ਪਵਾਰ ਮਨੀਸ਼ ਪਵਾਰ ਰਾਮ ਦੇਵਰਾਸੇ ਦਿਨੇਸ਼ ਚੌਹਾਨ ਨੇਤਰਹੀਨ ਡਾਂਗਰੀ ਸੇ ਬਾਬੂ ਰਾਮ ਜੈਪਾਲ ਦਿਵਿਆਂਗ ਖਲੀਫੋ ਕੀ ਬਾਵੜੀ ਸੇ ਖੁਦਾ ਬਖਸ਼ ਖਲੀਫਾ ਰੇਡੀਓ ਦੀਵਾਨਾ ਥੈਂਕ ਯੂ ਔਰ ਇਸ ਪ੍ਰੋਗਰਾਮ ਨੂੰ ਫਿਲਹਾਲ ਇੱਥੇ ਵਾਇੰਡ ਅਪ ਕਰਦੇ ਹਾਂ ਔਰ ਵੱਧਦੇ ਹਾਂ ਆਪਾਂ ਅੱਗੇ ਥੈਂਕ ਯੂ ਮੈਸੇਜਿਸ ਕਰਨ ਦੇ ਲਈ

ਆਗਾਜ਼ ਹੋ ਚੁੱਕਾ ਹੈ ਹਰੀਸ਼ ਨਾਲ ਤੁਹਾਡੇ, ਔਰ ਉਮੀਦ ਹੈ ਕਿ ਇਹ ਸੌਂਗਸ ਤੁਹਾਨੂੰ ਤੁਹਾਡੇ ਅਤੀਤ ਵੱਲ ਜ਼ਰੂਰ ਲੈ ਕੇ ਜਾਣਗੇ ਔਰ ਉਸ ਅਹਿਸਾਸ ਨੂੰ ਦੁਬਾਰਾ ਤੋਂ ਜਿਉਣ ਦਾ ਮੌਕਾ ਦੇਣਗੇ।

FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਇਸ ਵੇਲੇ ਰਾਤ ਦੇ 11 ਵੱਜ ਚੁੱਕੇ ਨੇ ਤੇ ਸਾਡੀ ਅੱਜ ਦੀ ਸਭਾ ਦੇ ਸਾਰੇ ਪ੍ਰੋਗਰਾਮ ਇੱਥੇ ਖਤਮ ਹੁੰਦੇ ਨੇ। ਸਵੇਰੇ 5:55 ਤੇ ਤੁਹਾਡੀ ਸੇਵਾ 'ਚ ਮੁੜ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸ਼ੁਭ ਰਾਤਰੀ। ਜੈ ਹਿੰਦ।